0: ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਖੁਦ ਗੁਰੂ ਕੀ ਬਾਣੀ ਸੰਕੇਤ ਦਿੱਤਾ ਹੈ ਕਿ ਲੋਕਾਂ ਨੇ ਮੇਰੇ ਕਈ ਪੁੱਠੇ ਨਾਂ ਪਾਏ ਨੇ, ਕੋਈ ਆ ਕੇ ਭੂਤਣਾ ਕੋ ਕਹਿ ਬਤਾਲਾ। ਧੰਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਕਿ ਲੋਕੀ ਮੈਨੂੰ ਭੂਤਣਾ ਕਹਿੰਦੇ ਤੇ ਬਤਾਲਾ ਕਹਿੰਦੇ ਬਿਸਪੁਰਾ। ਗੁਰੂ ਪੰਚਮ ਪਾਤਸ਼ਾਹ ਮਹਾਰਾਜ ਤੇ ਤੋਮਤ ਲਾਈ ਉਹਨਾਂ ਤਰਨ ਤਰਨ ਦਾ ਕੇਂਦਰ ਬਣਾਇਆ ਨਾ, ਉੱਥੇ ਕਈ ਚੋਰ ਰੱਖੇ ਨੇ ਸ਼ਾਂਤੀ ਦੇ ਪੁੰਜ। ਗੁਰੂ ਪੰਚਮ ਪਾਤਸ਼ਾਹ ਕਹਿਣ ਤੋਂ ਭਰਾਵ ਕੇ ਹਰ ਬੰਦੇ ਦੀ ਮੁਖਾਲਫਤ ਹੈ, ਭਾਵੇਂ ਕੋਈ ਵੀ ਹੈ, ਨਿੰਦਿਆ ਅਰਥਾਂ 'ਤੇ ਹੁੰਦੀ ਹੈ। ਤੁਸੀਂ ਦੇਸ਼ ਛੱਡ ਕੇ ਪਦੇ ਚਲੇ ਜਾਓ, ਤੁਹਾਡੇ ਜਾਣ ਦੇ ਨਾਲ ਹੀ ਤੁਹਾਨੂੰ ਉੱਥੇ ਸਨੇਹ ਵੀ ਮਿਲਣਗੇ, ਤੁਹਾਡੇ ਵਿਰੋਧੀ ਵੀ ਮਿਲਣਗੇ। ਤੁਸੀਂ ਹਵਾਈ ਜਹਾਜ਼ 'ਤੇ ਗਏ ਹੋ, ਪ੍ਰਦੇਸ਼ ਵਿੱਚ ਗਏ ਹੋ, ਕਿਸੇ ਨੂੰ ਜਾਣਦੇ ਨਹੀਂ, ਲੇਕਿਨ ਤੁਹਾਡੇ ਪਹੁੰਚਦਿਆਂ ਸਾਰ ਤੁਹਾਡੇ ਹਮਾਇਤੀ ਵੀ ਮਿਲਣਗੇ, ਤੁਹਾਡੇ ਵਿਰੋਧੀ ਵੀ। ਇਹ ਕਿਉਂ? ਇਹ ਕੁਦਰਤ ਜਾਣੇ। ਉਸ ਨਗਰ ਵਿੱਚ ਇੱਕ ਬਹੁਤ ਵੱਡਾ ਕਰਮ ਹੋਇਆ। ਇਹ ਕੁਆਰੀ ਕੰਨਿਆਂ ਨੇ ਬੱਚੇ ਨੂੰ ਜਨਮ ਦਿੱਤਾ। ਮੈਂ ਬੇਨਤੀ ਕਰ ਰਿਹਾ ਕਿ ਸੰਤ ਵਿੱਚ ਕਿੰਨੀ ਨਿਮਰਤਾ ਹੈ, ਸੰਤ ਕਿੱਥੋਂ ਤੱਕ ਪਹੁੰਚ ਜਾਂਦਾ ਹੈ। ਮਾਂ ਬਾਪ ਨੇ ਉਸ ਕੁਆਰੀ ਕੰਨਿਆਂ ਨੂੰ ਤਾੜਿਆ ਕਿ ਇਹ ਬੱਚਾ ਕਿਹਦਾ ਹੈ। ਉਹ ਆਪਣੇ ਮਿੱਤਰ ਨੂੰ ਸੁਰੱਖਿਅਤ ਕਰਨਾ ਚਾਹੁੰਦੀ ਵੀ ਮੇਰੇ ਮਿੱਤਰ ਨੂੰ ਕੋਈ ਦਾਗ ਨਾ ਲਾਵੇ, ਕੋਈ ਤੁਮਤ ਨਾ ਲਾਵੇ, ਕੋਈ ਉਹਦੇ 'ਤੇ ਉਂਗਲ ਨਾ ਚੱਕੇ। ਉਹਨੇ ਸੰਤ ਦਾ ਨਾਂ ਲੈ ਦਿੱਤਾ ਵੀ ਇਹ ਫਲਾਣੇ ਸੰਤ ਦਾ ਬੇਟਾ ਹੈ। ਉਹਨੂੰ ਪਤਾ ਨਹੀਂ ਵਿਚਾਰੇ ਨੂੰ। ਨਗਰ ਨਿਵਾਸੀ ਇਕੱਠੇ ਹੋਏ। ਇਹ ਸਾਡਾ ਬੜਾ ਪੁਰਾਣਾ ਸੁਭਾਅ ਹੈ। ਇੱਥੇ ਮੈਨੂੰ ਇੱਕ ਦ੍ਰਿਸ਼ਟਾਂਤ ਆਇਆ ਮੇਰੇ ਅੰਦਰ। ਬਾਜਾਂ ਵਾਲਾ ਕਲਗੀਧਰ ਪਾਤਸ਼ਾਹ ਮਹਾਰਾਜ ਆਪਣੇ ਆਸਣ 'ਤੇ ਸੁਭਾਏ ਮਾਨ ਨੇ, ਇਹ ਗੁਰੂ ਕਾ ਸੇਕਨ ਤੇ ਪੋਚਾ ਕਰ ਰਿਹਾ ਸੀ। ਪੋਚਾ ਤੇ ਪੋਚਾ ਕਰਦਿਆਂ ਕਰਦਿਆਂ ਇੱਕ ਛਿੱਟਾ ਕਲਗੀਧਰ ਪਾਤਸ਼ਾਹ ਦੇ ਚੋਲੇ 'ਤੇ ਪੈ ਗਿਆ। ਕਹਿੰਦੇ ਗੁਰਸਿੱਖੋ ਨੂੰ ਚਪੇੜ ਮਾਰੋ ਕੱਸ ਕੇ। ਜਿੰਨੇ ਬੈਠੇ ਸਨ ਸਾਰਿਆਂ ਨੇ ਘੇਰ ਘੇਰ ਕੇ ਤੇ ਉਹਨੂੰ ਕੁੱਟ ਕੁੱਟ ਕੇ ਬੇਹੋਸ਼ ਕਰ ਦਿੱਤਾ। ਇਤਿਹਾਸ ਘਟਨਾ ਅਨੰਦਪੁਰ ਸਾਹਿਬ ਦੀ। ਮੇਰੇ ਪਾਤਸ਼ਾਹ ਕਹਿਣ ਲੱਗੇ, ਸਿੱਖੋ ਮਾੜਾ ਕੀਤਾ ਹੈ ਜੇ, ਮੈਂ ਤੁਹਾਨੂੰ ਕਿਹਾ ਸੀ ਵੀ ਇੱਕ ਚਪੇੜ ਮਾਰੋ। ਇਹ ਫੰਨੇ ਖਾਂ ਹੱਥਾਂ 'ਤੇ ਹੁੰਦੇ ਨੇ। ਉਹਨਾਂ 'ਚ ਫੰਨੇ ਖਾਂ ਬੋਲਿਆ, ਪਾਤਸ਼ਾਹ ਅਸੀਂ ਮਾਰੀ ਤਾਂ ਇੱਕ ਪਰ ਬੰਦੇ ਜ਼ਿਆਦਾ ਹੈ। ਕਲਗੀਧਰ ਪਾਤਸ਼ਾਹ ਕਹਿਣ ਲੱਗੇ ਵੀ ਕਿਉਂ ਤੁਸੀਂ ਅਜਿਹਾ ਕੀਤਾ? ਕਹਿੰਦੇ ਜੀ ਤੁਹਾਡਾ ਹੁਕਮ ਮੰਨਣਾ ਸੀ। ਤੇ ਬਾਜਾਂ ਵਾਲਾ ਕਹਿੰਦਾ ਫਿਰ ਤੁਹਾਡੇ 'ਚੋਂ ਕੋਈ ਬੰਦਾ ਇਹਨੂੰ ਆਪਣੀ ਧੀ ਦਾ ਸਾਕ ਕਰੇ। ਨੀਵੀਆਂ ਪੈ ਗਈਆਂ। ਆਖਰ ਇੱਕ ਕਨਾਰਾ ਸਿੰਘ ਦਾ ਨਾਮ ਦਾ ਸਿੱਖ ਲਿਖਿਆ ਇਤਿਹਾਸ ਵਿੱਚ ਗਿਆਨੀ ਸੰਤੋਖ ਸਿੰਘ ਨੇ, ਉਹਨੇ ਆਖਿਆ ਪਾਤਸ਼ਾਹ ਸ਼ੁਕਰ ਹੈ ਮੈਂ ਆਪਣੀ ਧੀ ਦਾ ਰਿਸ਼ਤਾ ਇਹਨੂੰ ਕਰਦਾ ਹੈ। ਔਰ ਉਹਨੇ ਕੀਤਾ। ਚਪੇੜਾਂ ਮਾਰਨ ਵਾਲੇ ਬਹੁਤੇ, ਉੱਥੇ ਗੁਰੂ ਦੇ ਹੁਕਮ ਦੀ ਪਾਲਣਾ ਤੇ ਜਿੱਥੇ ਗੁਰੂ ਨੇ ਆਖਿਆ ਨੂੰ ਧੀ ਦਾ ਡੋਲਾ ਦੇ, ਉੱਥੇ ਇਹ ਗੁਰੂ ਕਾ ਲਾਲ ਭਾਈ ਕਧਾਰਾ ਸਿੰਘ ਨਿਕਲਿਆ। ਭਾਈ ਕਧਾਰਾ ਸਿੰਘ ਨਾਂ ਦਾ ਲਿਖਿਆ। ਉਹ ਸੰਤ ਨੂੰ ਚਪੇੜਾਂ ਮਾਰ ਮਾਰ ਕੇ ਬਦਲਾ ਦਿੱਤਾ, ਬੇਹੋਸ਼ ਹੋ ਗਿਆ। ਇਹ ਤੇਰਾ ਬੱਚਾ ਹੈ, ਸ਼ਰਮ ਕਰ, ਇਹ ਲੜਕੀ ਲੜਕੀ ਤੇਰੀ ਧੀ ਦੀ ਉਮਰ ਦੀ ਹੈ, ਤੂੰ ਚੁੱਪ ਰਿਹਾ। ਲੋਕੀ ਇੰਨੇ ਜਵਾਬੀ ਹੋਏ। ਉਹਨਾਂ ਨੇ ਉਸ ਦੇ ਕੁਆਰੀ ਕੰਨਿਆਂ ਦਾ ਬੱਚਾ ਚੁੱਕ ਕੇ ਉਹਦੀ ਝੋਲੀ 'ਚ ਪਾ ਦਿੱਤਾ। ਸੰਤ ਨੇ ਬੁਰਾ ਨਹੀਂ ਕਿਹਾ, ਬਦਦੁਆ ਨਹੀਂ ਦਿੱਤੀ। ਉਹ ਬੱਚਾ ਝੋਲੀ 'ਚ ਪਵਾਇਆ ਤੇ ਬੱਚੇ ਵਿਚਾਰੇ ਰੋਣਾ ਸੀ, ਭੁੱਖ ਲੱਗੀ ਹੈ। ਜਦੋਂ ਉਹ ਬੱਚਾ ਰੋਇਆ ਨਾ ਤੇ ਸੰਤ ਦਾ ਰੋਣ ਨਿਕਲ ਗਿਆ। ਬੱਚਾ ਲੈ ਕੇ ਉਸ ਕੰਨਿਆਂ ਦੇ ਬੂਹੇ ਅੱਗੇ ਗਿਆ, ਕਹਿਣ ਲੱਗਾ ਬੀਬਾ ਮੈਨੂੰ ਜੋ ਕਹਿਣਾ ਕਹਿ, ਪਰ ਇਸ ਬੱਚੇ ਦਾ ਕੋਈ ਗੁਨਾਹ ਨਹੀਂ। ਮੈਂ ਰੱਬ ਦਾ ਵਾਸਤਾ ਪਾ ਕੇ ਤੈਨੂੰ ਕਹਿਣਾ, ਇਸ ਬੱਚੇ ਨੂੰ ਦੁੱਧ ਤਾਂ ਦੇ, ਚਪੇੜਾਂ ਮੈਨੂੰ ਭਾਵੇਂ ਹੋਰ ਮਾਰ ਲਓ ਚਾਰ। ਔਰ ਉਹ ਬੱਚੀ ਭੁੱਬਾ ਮਾਰ ਕੇ ਰੋ ਪਈ। ਇੰਨੀ ਨਿਮਰਤਾ, ਉਹਦਾ ਕੋਈ ਗੁਨਾਹ ਨਹੀਂ, ਉਹ ਵਿਭਚਾਰੀ ਨਹੀਂ, ਲੇਕਿਨ ਆਪਣੀ ਬੇਪਤੀ ਕਰਾ ਕੇ ਵੀ ਉਹ ਕਹਿਣ ਲੱਗਾ ਮੈਨੂੰ ਹੋਰ ਕੁੱਟਣਾ ਤੇ ਕੁੱਟ ਲਓ, ਮੈਨੂੰ ਮਾਰਨਾ ਤੇ ਮਾਰ ਲਓ, لیکن اس معصوم بچے کا کی گناہ ہے؟ سنت اینا نرم ہے، سنت اینا دیالو ہے، آپ اپنے اندر چاتی ماریے پی اپنے اندر این گل ہے؟ بالکل نہیں۔ اس کر کے میرے پاتشاہ کہتے ہیں ہے گرمخو آو سنت جنہ گن گاو ہے گوبند کیری رام، یہ جی کٹھے ہو گئے یہ کرنا کی ہے؟ ایتھے امرتسر شہر میں کوئی 10-12 سال پرانی گل ہے، کسی نے اپنے گھر کیرتن کرایا لوکر بیبیاں دے رہی، جدوں بھوگ پی گیا نا تے مڑ کے جیڑی کمیٹی پاؤندے بولیاں دین لگ پئے تابیا جی میں اٹھ کے آ گیا۔ کوئی گرو گرنتھ سچے پاتشاہ کمیٹی دیاں بولیاں دین دی ہے؟ کاہدا کیرتن ہے؟ جی گرمکھو اکٹھے ہونا تے آپ یہ نہیں کہنا پی کون جتے گا کون ہارے گا، گرمکھا کوئی جتے جا رہے یہ رب دے رنگ، لیکن اپنے بار اپنے بارے سوچ بھی میں جتیا کے آ رہا ہے، اپنے بارے بھی سوچ۔ اے گرسکھو اے سنتو آؤ آپ کٹھے بیٹھیے، کٹھے بیٹھ کے کرنا کی ہے؟ وہ پرماتما جڑا انپ دوارا گیان دے دوارا جانیا جاتا ہے وہ گن گاؤنا کرو۔ روایتی جڑا گوند لفظ ہے نا یہ روایتی ارتھ نے جڑا ویداں دے دوارا جانیا جائے، لیکن گرمکھو پرماتما دا گیان کلا ویداں وچ سیمت نہیں، پرماتما دا گیان تریت وچ بھی ہے، انجیل وچ بھی ہے، پرانا وچ بھی ہے، بائبل وچ بھی ہے۔ اس کر کے یہ اے ارتھ کران گے او گوند او پرماتما جڑا گیان دے دوارا جانیا جائے او دے گن گاؤنا کریے وڈیائی کرنا کریے بھائی۔
1: گرمکھ مل رہی ہے کر واجا ہے سبد کنیرے رام،
0: اے گرو والے پاسے موک کرن والیو آپا مل کے رہیے، ملنا بڑا اوکھا ہے، کٹھے ہونا بڑا اوکھا ہے، میں تیاگ کی جڑی میں نا یہ سانو مل نہیں دیندی۔ میں راجستھان وچ قصبہ ویکھیا اتے ایک نہری وبھاگ کا بندہ گرودوارے کا پردھان 15-20 سال پردھان رہا، وہ کہن لگے پردھان جی ہوں کسی ہور پردھان بن لین دیو، اتوں استعفا دو کے نواں گرودوارا بنا لیا انہیں کیول پردھانگی دی۔ وہ قصبہ بڑا چھوٹا جا ہنومان جنکشن، جب وہ تیجی بار پردھان بنے انہیں تین گرودوارے بنائے، کلے تو بنائے کیوں پردھان بن لی، بڈھا ہو گیا، میں وہ واقف سا ہوں وہ چڑھائی کر گیا ہونا شاید۔ میں کہا پردھان جی ہوں سچ کھنڈ پریانہ کر لو، گرودوارے بڑے بن گئے نے، بڑے بن کے تاری کرپا رہا، یہ اکٹھے کر لی گرودوارے اچھی کیول سے کیول چودھر لی کیول سنگتے دفاڑ پا دینے ہیں۔ گرو کے سکھا مل کے رہو، نمانا بڑھ کے رہو، میرے پاتشاہ کہندے گرمکھ مل رہی ہے کر واجے سبد کنہیرے رام، جی مل کے رہے گا نمانا ہو کے رہے گا نا تیرے اندر جڑے پرماتما دا شبد ہے نا یہ کریا کرے گا۔

0: ਇਹ ਪਰਿਪੂਰਨ ਪਰਮਾਤਮਾ ਤੂੰ ਹਰ ਥਾਂ ਤੇ ਵਿਆਪਕ ਹੈ ਤੇ ਸਾਰੇ ਤੇਰੇ ਬਣਾਏ ਨੇ, ਸਾਡੇ ਤੇ ਮਿਹਰ ਕਰ। ਜਿਹੜਾ ਤੇਰਾ ਉਪਦੇਸ਼ ਹੈ, ਤੇਰੀ ਸਿੱਖਿਆ ਹੈ, ਇਹ ਸਾਡੇ ਅੰਦਰ ਗੱਡਣਾ ਕਰੇ, ਤੇਰਾ ਉਪਦੇਸ਼ ਸਾਡੇ ਅੰਦਰ ਗੂੰਜਣਾ ਕਰੇ।
1: ਅਹਿਨਸ ਜਪੀ ਸਦਾ ਸਲਾਹੀ।
0: ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖਾ, ਇਹ ਵਾਜੇ ਤੇਰੇ ਅੰਦਰ ਵੀ ਵੱਜਣਗੇ, ਪਰ ਥੋੜਾ ਜਿਹਾ ਆਸਰਾ ਤਾਂ ਕਰਨਾ। ਅਹਿਨਸ ਜਪੀ ਸਦਾ ਸਲਾਹੀ, ਦਿਨੇ ਰਾਤ ਉਸ ਪਰਮਾਤਮਾ ਦੀ ਸ਼ਿਫਤ ਸਲਾਹ ਕਰ, ਦਿਨੇ ਰਾਤ ਉਸ ਵਾਹਿਗੁਰੂ ਦੀ ਵਡਿਆਈ ਕਰ। ਤੇ ਵਡਿਆਈ ਕਿਵੇਂ ਕਰਨੀ? ਸਾਧ ਸ਼ਬਦ ਲਿਵਲਾਈ, ਜਿਹੜਾ ਸੱਚਾ ਗੁਰੂ ਦਾ ਉਪਦੇਸ਼ ਹੈ ਉਹਦੇ ਨਾਲ ਆਪਣੀ ਲਿਵ, ਆਪਣੀ ਬਿਰਤੀ ਸੁਰਤੀ ਨੂੰ ਜੋੜ ਕਰਕੇ ਦਿਨੇ ਰਾਤ ਪਰਮਾਤਮਾ ਦਾ ਨਾਮ ਲੈਣਾ ਕਰ, ਜਪਦ ਅਰਥ ਬੋਲਣਾ ਕਰ।
1: ਮਨ ਦਿਨ ਰਹਿ ਰੰਗ ਰਾਤਾ।
0: ਸਾਡੇ ਚ ਇੱਕ ਹੋਰ ਬੜੀ ਕਮਜ਼ੋਰੀ ਹੈ, ਆਪਾਂ ਥੋੜੀ ਜਿਹੀ ਬਾਣੀ ਪੜ੍ਹ ਕੇ ਨੇ ਗਿਆਨੀ ਜੀ, ਸਾਡਾ ਜਿਹਦਾ ਕੰਮ ਨਹੀਂ ਜੀ ਬਣਿਆ। ਬਾਣੀ ਮਗਰੋਂ ਪੜ੍ਹਦੇ ਹਾਂ, ਰਿਜ਼ਲਟ ਪਹਿਲਾਂ ਚਾਹੁੰਦੇ ਹਾਂ। ਮੇਰੇ ਪਾਤਸ਼ਾਹ ਕਹਿੰਦੇ ਅਣ ਦਿਨ ਸਹਿਜ ਰਹੇ ਰੰਗ ਰਾਤਾ, ਦਿਨੇ ਰਾਤ ਆਪਣੇ ਮਨ ਨੂੰ ਅਡੋਲ ਕਰਕੇ ਪਰਮਾਤਮਾ ਨਾਲ ਪ੍ਰੇਮ ਕਰਨਾ ਕਰੇ।
1: ਰਾਮ ਨਾਮ ਰਿਧ ਪੂਜਾ।
0: ਗੁਰਮੁਖੋ ਸ਼ਬਦ ਲਮੇਰਾ ਹੋਣ ਕਰਕੇ ਮਜਬੂਰੀ ਹੈ, ਆਪਾਂ ਪੂਰੀ ਤੌਰ ਤੇ ਵਿਆਖਿਆ ਨਹੀਂ ਕਰ ਸਕਦੇ। ਪੂਜਾ ਕਿਹਦੀ ਕਰਨੀ ਹੈ? ਇਹ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਨੇ ਗੱਲ, ਕਿਉਂਕਿ ਆਪਾਂ ਆਪਣੇ ਘਰਾਂ ਚ ਪਤਾ ਨਹੀਂ ਕਿੰਨੀਆਂ ਤਸਵੀਰਾਂ ਲਾਈਆਂ ਨੇ, ਪਤਾ ਨਹੀਂ ਕਿੰਨੀਆਂ ਕੁ ਅਗਰਬੱਤੀ ਬਾਲ ਕੇ ਤੇ ਤਖਾਈ ਜਾਂਦੇ, ਕਈ ਨੇ ਜੇ ਪੂਜਾ ਕਰਕੇ ਆਇਆ। ਪੂਜਾ ਕਿਹੜੀ ਕਰਨੀ ਹੈ? ਪੂਜਾ ਕੀਚਾ ਨਾਮ ਧਿਆਈਏ। ਗੁਰਮੁਖਾ ਇਕੱਲੇ ਅੱਗ ਬਾਲਣ ਪੂਜਾ ਨਹੀਂ। ਆ ਕਈ ਥਾਵਾਂ ਤੇ ਵੇਖਿਆ ਵੀ ਵੰਨ ਸੁਵੰਨੀ ਸਮੱਗਰੀ ਤਿਆਰ ਕਰਨਗੇ ਤੇ ਬੱਠਲ ਚ ਪਾ ਕੇ ਤੇ ਨਾਲ ਉਹਨੂੰ ਸਾੜੀ ਜਾਣਗੇ। ਇਹ ਸਾਨੂੰ ਜੀ ਮਹਾਤਮਾ ਨੇ ਦੱਸਿਆ ਹੈ, ਜਦੋਂ ਅਖੰਡ ਪਾਠ ਕਰਨਾ ਉਦੋਂ ਇਸ ਸਮੱਗਰੀ ਨੂੰ ਬਾਲਣੀ ਹੈ। ਮਾੜੀ ਗੱਲ ਨਹੀਂ, ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਪ੍ਰਕਾਸ਼ ਹੈ ਉਹ ਸੁਗੰਧੀ ਚਾਹੀਦੀ ਹੈ। ਤੇ ਦੂਜੇ ਪਾਸੇ ਕਹਿਣਾ ਕਿ ਪਾਠੀਆਂ ਨੂੰ ਡਾਲਡਾ ਪਾ ਦੇ ਭਾਵੇਂ ਦਮ ਉੱਖੜ ਜੇ ਖੰਘ ਨਾਲ, ਉਧਰ ਪਰਵਾਹ ਹੀ ਨਹੀਂ। ਜਿਨ੍ਹਾਂ ਨੇ ਗੁਰੂ ਕੀ ਬਾਣੀ ਪੜ੍ਹਨੀ ਹੈ ਉਹਨਾਂ ਦਾ ਕੋਈ ਮਾਣ ਸਨਮਾਨ ਨਹੀਂ, ਕੋਈ ਸਤਿਕਾਰ ਨਹੀਂ। ਅਸੀਂ ਇੰਨੇ ਮਾਡਰਨ ਹੋ ਗਏ ਹਾਂ, ਇੰਨੇ ਨਿਗਰ ਗਏ ਹਾਂ। ਜਿਹੜਾ ਜਥੇਦਾਰ ਹੁੰਦਾ ਨਾ, ਉਹ ਪਾਠੀ ਸਿੰਘਾਂ ਦਾ ਇੰਚਾਰਜ, ਉਹਨੂੰ ਕਹਿੰਦੇ ਬਾਬਾ ਜੀ ਰਾਤ ਨੂੰ ਸਾਡੀਆਂ ਬੀਬੀਆਂ ਭੈਣਾਂ ਉੱਠ ਨਹੀਂ ਸਕਦੀਆਂ, ਤੁਸੀਂ ਰਾਤ ਨੂੰ ਚਾਹ ਵਾਲੇ ਪੈਸੇ ਵੀ ਸਾਥੋਂ ਲੈ ਲਓ, ਚਾਹ ਘਰੋਂ ਪੀ ਕੇ ਆਇਆ ਜੇ। ਚੱਲਦਾ ਜੀ ਕੰਮ ਚੱਲਦਾ। ਮੇਰੀ ਗੱਲ ਯਾਦ ਰੱਖਣੀ ਗੁਰਮੁਖੋ, ਆਪ ਅਰਦਾਸ ਕਰਦੇ ਹਾਂ ਦਾਣਾ ਪਾਣੀ ਗੁਰੂ ਕਾ ਟਹਿਲ ਭਾਵਣੀ ਸਿੱਖਾਂ ਸੇਵਕਾਂ ਕੀ, ਜਿਸ ਭੰਡਾਰਿਓਂ ਭੰਡਾਰੇ ਛਕੇ ਭੰਡਾਰੇ ਭਰਪੂਰ ਕਰੋ। ਜਦੋਂ ਗੁਰਮੁਖੋ ਸੇਵਾ ਕੀਤੀ ਨੇ ਤੇ ਪੱਲੇ ਬਚੇਗਾ ਕੀ? ਸਾਨੂੰ ਕੇਵਲ ਤੇ ਕੇਵਲ ਉਹਨਾਂ ਗੁਰਸਿੱਖਾਂ ਦੇ ਭਾਂਡੇ ਮੰਨਣੇ ਵੱਢਣੇ ਨੇ ਜਿਹੜੇ ਭਾਂਡੇ ਮੰਨਣੇ ਨੇ। ਦਾਣਾ ਪਾਣੀ ਦਾ ਗੁਰੂ ਦਾ ਹੈ, ਭਗਵਾਨ ਗੁਰੂ ਦੇ ਨੇ। ਸਾਨੂੰ ਕੇਵਲ ਤੇ ਕੇਵਲ ਲਾਭ ਗੁਰਸਿੱਖਾਂ ਦੇ ਜੋੜੇ ਝਾੜਨ ਦਾ, ਉਹਨਾਂ ਗੁਰਸਿੱਖਾਂ ਨੂੰ ਪੱਖਾ ਝੱਲਣ ਦਾ, ਉਹਨਾਂ ਦੇ ਭਾਂਡੇ ਮਾਣਨ ਦਾ। ਗੁਰੂ ਕਿਤੇ ਕਿਰਪਾ ਕਰੇ ਸਾਨੂੰ ਅਜਿਹੀ ਸੇਵਾ ਕਰਨ ਦੀ ਜਾਚ ਆ ਜਾਏ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਜਿਹੜਾ ਰਾਮ ਦੇ ਨਾਮ ਨੂੰ ਚੇਤੇ ਕਰਨਾ ਹੈ ਇਹੋ ਹੀ ਅਸਲੀ ਅਰਿਜਨਲ ਪੂਜਾ ਜਾਣਨਾ ਕਰੋ।
1: ਨਾਨਕ ਗੁਰਮੁਖ ਏਕ ਪਛਾਣ।
0: ਤੇ ਜੇ ਭਾਈ ਪੂਜਾ ਕਰਨੀ ਤੇ ਇੱਕ ਹੋਰ ਕੰਮ ਚੱਲਿਆ, ਖਾਸ ਕਰਕੇ ਸਾਡੇ ਦੁਕਾਨਦਾਰ ਭਰਾ ਉਹਨਾਂ ਨੇ ਗੱਲੇ ਤੇ ਫੋਟੋਆਂ ਲਾਈਆਂ ਨੇ, ਫੋਟੋਆਂ ਨਾਲੇ ਸਖੀ ਸਰਵਰ, ਨਾਲੇ ਦੁਰਗਾ ਮਾਤਾ, ਨਾਲੇ ਦਸ ਗੁਰੂ ਸਾਹਿਬਾਨਾਂ ਦੀ ਫੋਟੋ, ਜੇ ਹੋਰ ਵੀ ਮਿਲ ਗਈ ਤੇ ਉਹ ਵੀ। ਤੇ ਪੁੱਛਿਆ ਭਾਈ ਸਾਹਿਬ ਇਹ ਕੀ? ਕਹਿੰਦਾ ਗਿਆਨੀ ਜੀ ਦੁਕਾਨ ਤੇ ਵੱਖ ਵੱਖ ਗਾਹਕ ਆਉਂਦੇ, ਲੋਕਾਂ ਨੂੰ ਖੁਸ਼ ਤਾਂ ਕਰਨਾ ਹੋਇਆ ਨਾ, ਜਿੰਨੀਆਂ ਫੋਟੋਆਂ ਨੇ ਸਾਰੀਆਂ ਲਾਈਆਂ ਨੇ, ਇੱਕ ਤੇ ਕੀਤਾ ਹੀ ਨਹੀਂ। ਫਿਰ ਦੁਕਾਨਦਾਰੀ ਦੇਖੋ, ਹੈਰਾਨੀ ਦੀ ਗੱਲ ਵੀ ਦੁਕਾਨਦਾਰੀ ਦੇ ਨਾਂ ਤੇ ਰੱਬ ਦੇ ਨਾਲ ਦੁਕਾਨਦਾਰੀ, ਵੀ ਕੋਈ ਗਾਹਕ ਅੰਦਾਜ਼ ਨਾ ਹੋਵੇ। ਇਹ ਨਹੀਂ, ਮੈਂ ਨਹੀਂ ਕਹਿੰਦਾ, ਮੇਰੇ ਪਾਤਸ਼ਾਹ ਕਹਿੰਦੇ ਨਾਨ ਗੁਰਮੁਖ ਏਕ ਪਛਾਣੇ ਅਵਰ ਨਾ ਜਾਣੇ ਦੂਜਾ। ਕੇਵਲ ਤੇ ਕੇਵਲ ਇੱਕ ਦੀ ਪਛਾਣ ਕਰਨੀ ਹੈ, ਇਹਦੇ ਤੋਂ ਬਿਨਾਂ ਦੂਜੇ ਨੂੰ ਜਾਣਨਾ ਨਹੀਂ। ਉਹ ਗੁਰਮੁਖ ਕੌਣ ਹੈ? ਸਾਡੇ ਲਈ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਇੱਕ ਹੈ। ਅਸੀਂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਜਾਣਨਾ ਹੈ, ਇਹਦੇ ਤੋਂ ਬਿਨਾਂ ਕਿਸੇ ਹੋਰ ਨੂੰ ਜਾਣਨਾ ਨਹੀਂ। ਹਾਂ, ਸਤਿਕਾਰ ਕੁਰਾਨ ਦਾ ਵੀ ਕਰਨਾ, ਸਤਿਕਾਰ ਅੰਜੀਲ ਦਾ ਵੀ ਕਰਨਾ, ਸਤਿਕਾਰ ਵੇਦਾਂ ਦਾ ਵੀ ਕਰਨਾ, ਬੁਰਾ ਕਿਸੇ ਨੂੰ ਨਹੀਂ ਕਹਿਣਾ। ਲੇਕਿਨ ਨਿਸ਼ਚਾ, ਅਕੀਦਾ, ਵਿਸ਼ਵਾਸ ਕੇਵਲ ਤੇ ਕੇਵਲ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਮਹਾਰਾਜ ਉੱਪਰ, ਪਰਚਾ ਸ਼ਬਦ ਦਾ, ਦੀਦਾਰ ਖਾਲਸੇ ਦਾ, ਦੀਦਾਰ ਕਰਨੇ ਨੇ ਖਾਲਸੇ ਦੇ, ਜਿਹੜੀ ਪੂਜਾ ਨਾ ਉਹ ਅਕਾਲ ਪੁਰਖ ਦੀ, ਰਹਿਣੀ ਨਾਨਕ ਸ਼ਾਹ ਫਕੀਰ ਦੀ, ਅਕਾਲ ਪੁਰਖ ਦੀ ਪੂਜਾ, ਪਰਚਾ ਸ਼ਬਦ ਦਾ। ਅਤੇ ਜਿਵੇਂ ਸਤਿਗੁਰੂ ਪਾਤਸ਼ਾਹ ਨੇ ਸਾਨੂੰ ਰਹਿਣ ਦਾ ਢੰਗ ਤਰੀਕਾ ਦੱਸਿਆ ਨਾ, ਉਸ ਮੁਤਾਬਕ ਰਹਿਣਾ। ਸਾਨੂੰ ਦਸਮ ਪਾਤਸ਼ਾਹ ਦੇ ਕਹਿੰਦੇ, ਸਿੱਖਾ ਇੱਕ ਬਿਨ ਦੂਸਰ ਸੋ ਨਾ ਚਨਾਰ, ਇੱਕ ਤੋਂ ਬਿਨਾਂ ਦੂਜੇ ਨਾਲ ਜਾਣ ਪਛਾਣ ਵੀ ਨਾ ਕੱਢ।
1: ਸਭ ਮਹਿਰਾਵ ਰਹਿਆ ਸੋ ਪ੍ਰਭ ਅੰਤਰ ਜਾਨੀ ਰਾਮ।
0: ਉਹ ਭਾਈ ਅੰਦਰ ਦੀ ਜਾਣਨ ਵਾਲਾ ਪਰਮਾਤਮਾ ਹਰ ਥਾਂ ਤੇ ਵਿਆਪਕ ਹੈ।
1: ਗੁਰ ਸ਼ਬਦ ਰਵੈ ਰਵ ਰਹਿਆ ਸੋ ਪ੍ਰਭ ਮੇਰਾ ਸਵਾਮੀ ਰਾਮ।
0: ਇਉਂ ਕਰ, ਗੁਰੂ ਦਾ ਸ਼ਬਦ ਅਚਾਰ, ਤੇ ਤੈਨੂੰ ਅਹਿਸਾਸ ਹੋਵੇਗਾ ਕਿ ਉਹ ਪਰਮਾਤਮਾ ਹਰ ਥਾਂ ਤੇ ਮੇਰਾ ਵਿਆਪਕ ਹੈ।
1: ਰੱਬ ਮੇਰਾ ਸਵਾਮੀ ਅੰਤਰ ਜਾਮੀ,
0: ਉਹ ਪਰਿਪੂਰਨ ਪਰਮਾਤਮਾ ਜਿਹੜਾ ਮੇਰਾ ਮਾਲਕ ਅੰਦਰ ਦੀ ਜਾਣਨ ਵਾਲਾ ਹੈ।
1: ਘਟ ਘਟ ਰਵਿਆ ਸੋਈ,
0: ਔਰ ਉਹ ਗੁਰਮੁਖੋ ਹਰ ਹਿਰਦੇ ਵਿੱਚ ਵਿਆਪਕ ਜਾਣਨਾ ਕਰੀਏ।
1: ਗੁਰਮਤ ਸੱਚ ਪਾਈਐ ਸਹਿਜ ਸਮਾਈਐ,
0: ਇਹ ਗੁਰੂ ਦੀ ਮਤ ਲੈ ਕਰਕੇ ਸਾਡੀ ਪ੍ਰਾਪਤੀ ਹੋਵੇਗੀ। ਪਰ ਹੋਵੇਗੀ ਕਦੋਂ? ਜਦੋਂ ਤੂੰ ਆਪਣੇ ਮਨ ਨੂੰ ਅਡੋਲ ਕਰ ਲੈ, ਜਦੋਂ ਤੇਰਾ ਇੱਕ ਪਰਮਾਤਮਾ ਤੇ ਨੇਚਾ ਹੋ ਜਾਏ, ਤੇਰਾ ਇੱਕ ਤੇ ਵਿਸ਼ਵਾਸ ਹੋਵੇ। ਤੂੰ ਮੇਰੇ ਪਾਤਸ਼ਾਹ ਕਹਿੰਦੇ, ਹੇ ਪਿਆਰਿਓ, ਆਪਣੇ ਆਪ ਨੂੰ ਅਡੋਲ ਕਰਨਾ ਕਰੋ, ਇੱਕ ਤੇ ਨੇਚਾ ਕਰਨਾ ਕਰੋ।
1: ਇਸ ਦਿਨ ਅਵਰ ਨਾ ਕੋਈ,
0: ਔਰ ਉਸ ਇੱਕ ਪਰਮਾਤਮਾ ਤੋਂ ਬਿਨਾਂ ਹੋਰ ਕੁਝ ਵੀ ਨਹੀਂ। ਜੋ ਕੁਝ ਵੀ ਹੈ ਸਾਰਾ ਨਾਸਮਾਨ ਹੈ।
1: ਜੇ ਗੁਣ ਗਾਵਾਂ ਜੇ ਪ੍ਰਭ ਭਾਵਾਂ,
0: ਹੇ ਪਰਿਪੂਰਨ ਪਰਮਾਤਮਾ, ਮੇਰੇ ਵਿੱਚ ਤੇਰੀ ਵਡਿਆਈ ਕਰਨ ਦੀ ਕੋਈ ਸਮਰੱਥਾ ਨਹੀਂ। ਹਾਂ, ਜੇ ਤੈਨੂੰ ਭਾਜਾਂ, ਜੇ ਤੈਨੂੰ ਚੰਗਾ ਲੱਗੇ, ਜੇ ਤੇਰੀ ਰਹਿਮਤ ਹੋਵੇ, ਤਾਂ ਮੈਂ ਆਪਣੇ ਮਨ ਨੂੰ ਅਡੋਲ ਕਰਕੇ ਤੇਰੇ ਗੁਣ ਗਾ ਸਕਦਾ, ਤੇਰੀ ਵਡਿਆਈ ਕਰ ਸਕਦਾ ਹਾਂ।
1: ਆਪੇ ਲਏ ਮਿਲਾਏ,
0: ਤੇ ਗੁਰਮੁਖੋ ਮਿਹਨਤ ਨਾਲ ਨੀ, ਜਦੋਂ ਉਹਨੂੰ ਤਰਸ ਆਇਆ ਨਾ, ਉਹ ਆਪਣੇ ਆਪ ਹੀ ਤੈਨੂੰ ਆਪਣੇ ਨਾਲ ਜੋੜ ਲਏਗਾ, ਮਲਾ ਲਏਗਾ।
1: ਨਾਨਕ ਸੋ ਪ੍ਰਭ ਸਭ ਦੇ ਜਾਪਾ,
0: ਉਹ ਪਰਿਪੂਰਨ ਪਰਮਾਤਮਾ ਗੁਰੂ ਦੇ ਉਪਦੇਸ਼ ਦੇ ਦੁਆਰਾ ਜਾਣਿਆ ਜਾਂਦਾ ਹੈ।
1: ਅਹਿਨਸ ਨਾਮ ਧਿਆਏ,
0: ਉਹ ਕਰ ਦਿਨੇ ਰਾਤ ਉਸ ਪਰਮਾਤਮਾ ਦੇ ਨਾਮ ਦਾ ਧਿਆਨ ਕਰ, ਉਸ ਪਰਮਾਤਮਾ ਦੇ ਨਾਮ ਨਾਲ ਜੁੜਿਆ ਰਹੋ।
1: ਇਹੋ ਜੱਗੋ ਦੁੱਤਰ ਮਨ ਮੁਖ ਪਾਰ ਨਾ ਪਾਈ ਰਾਮ।
0: ਜਿਹੜਾ ਭਾਈ ਸੰਸਾਰ ਜੰਮਣ ਤੇ ਮਰਨ ਵਾਲਾ ਜਗਤ ਦਾ ਅਰਥ ਹੁੰਦਾ ਹੈ, ਜੱਜਾ ਜਨਮ, ਜੱਗਾ ਮੌਤ, ਇੱਥੋਂ ਲਫ਼ਜ਼ ਬਣਿਆ। ਜੱਗ ਆਪਾਂ ਕਹਿੰਦੇ ਜੱਗ, ਇਹ ਜੱਗ ਮਿੱਠਾ ਕਿਹਨੇ, ਅਗਲਾ ਕਿਹਨੇ ਡਿੱਠਾ। ਇਹ ਜੱਗ ਸ਼ਬਦ ਦੋ ਸ਼ਬਦਾਂ ਦਾ ਮਿਲੇ ਹੈ, ਜੱਜਾ ਜਨਮ, ਗੱਗਾ ਗੱਤ ਮੌਤ। ਇਹ ਜੰਮਣ ਤੇ ਮਰਨ ਵਾਲਾ ਸੰਸਾਰ ਜਿਹੜਾ ਨਾ ਦੁੱਤਰ, ਇਹਨੂੰ ਤਰਨਾ ਬੜਾ ਔਖਾ ਹੈ, ਇਹਨੂੰ ਖੁਸ਼ ਕਰਨਾ ਬੜਾ ਔਖਾ ਹੈ। ਇਹ ਜੱਗੋ ਦੁੱਤਰ ਮਨਮੁਖ ਪਾਰ ਨਾ ਪਾਈ ਰਾਮ। ਤੇ ਤੈਨੂੰ ਇਸ ਕਰਕੇ ਬਹੁਤਾ ਖਰਚਾ, ਤੈਨੂੰ ਡਰ ਹੈ, ਕਿਉਂਕਿ ਤੂੰ ਲੱਗਾ ਆਪਣੇ ਮਨ ਦੇ ਮਗਰ, ਤੇ ਮਨ ਦੇ ਮਗਰ ਲੱਗਣ ਕਰਕੇ ਇਸ ਕਠਿਨ ਸੰਸਾਰ ਤੋਂ ਤਰਿਆ ਨਹੀਂ ਜਾਣਾ, ਇਹ ਤਰਨਾ ਔਖਾ ਹੋ ਜਾਏਗਾ।
1: ਅੰਤਰੇ ਹਮੈ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ।
0: ਇੱਕ ਤਾਂ ਗੁਰਮੁਖ ਪਿਆਰਾ ਜਿਹੜੀ ਬੇੜੀ ਹੈ ਨਾ, ਕਬੀਰ ਬੇੜਾ ਜਰਜਰਾ, ਖੂਨ ਤੇ ਛੇਕ ਹਜ਼ਾਰ, ਹਰਗੇ ਹਰਗੇ ਤਰ ਗਏ ਬੂਡੇ ਜਿਨ ਸਿਰ ਭਾਰ। ਜਿਹੜਾ ਤੇਰਾ ਸਰੀਰ ਵੀ ਬੇੜਾ ਹੈ ਨਾ, ਇਹ ਬੜਾ ਜਰਜਰਾ, ਬੜਾ ਕਮਜ਼ੋਰ ਹੈ। ਜੇ ਤਾਂ ਹੋਵੇ ਹੌਲਾ ਤੇ ਬੰਨੇ ਲੱਗ ਜਾਏਗਾ, ਲੇਕਿਨ ਬਦਕਿਸਮਤੀ ਬੇੜਾ ਵੀ ਕਮਜ਼ੋਰ ਹੈ ਤੇ ਭਾਰ ਵੀ ਜ਼ਿਆਦਾ ਪਾ ਲਿਆ ਨੇ। ਉਹ ਭਾਰ ਕਿਹੜਾ ਹੈ? ਮੇਰੇ ਪਾਤਸ਼ਾਹ ਕਹਿੰਦੇ ਨੇ ਮਮਤਾ, ਅੰਤਰ ਹੋਮੇ ਮਮਤਾ ਕਾਮ ਕ੍ਰੋਧ ਚਤੁਰਾਈ ਰਾਮ। ਇਸ ਵੇਲੇ 'ਚ ਕੀ ਹੈ, ਸਾਰਿਆਂ ਤੋਂ ਪਹਿਲਾਂ ਹੰਕਾਰ, ਦੂਜਾ ਮਮਤਾ ਪਕੜ, ਤੀਜਾ ਹੈ ਕਾਮਨਾ ਵਕਾਰ, ਔਰ ਕ੍ਰੋਧ ਗੁੱਸਾ ਅਤੇ ਚਤੁਰਾਈ ਚਲਾਕੀ। ਇਹ ਪੰਜ ਸੱਤ ਚੀਜ਼ਾਂ ਅਸੀਂ ਵੇੜੇ 'ਤੇ ਹੋਰ ਵੱਟਾ ਪਾ ਲਿਆ, ਬੇੜੀ ਦੀ ਭਾਰ ਪਾਉਣਾ ਕੀਤਾ ਹੈ।
1: ਅੰਤਰ ਚਤੁਰਾਈ ਖਾਏ ਨਾ ਪਾਈ।
0: ਮੇਰੇ ਪਾਤਸ਼ਾਹ ਕਹਿੰਦੇ ਗੁਰਮੁਖ ਪਿਆਰਿਆ, ਜਿਹੜੀਆਂ ਤੂੰ ਚਤੁਰਾਈਆਂ ਕਰਦਾ ਨਾ, ਇਹ ਤੇਰੀਆਂ ਥਾਂ ਨਹੀਂ ਪੈਣੀਆਂ, ਉਸ ਪਰਮਾਤਮਾ ਦੀ ਨਾਲ ਤੇਰੀ ਚਲਾਕੀ ਨਹੀਂ ਚੱਲਣੀ।
1: ਬਿਰਥਾ ਜਨਮ ਗਵਾਇਆ।
0: ਔਰ ਉਹ ਮਨੁੱਖ ਜਿਹੜੇ ਪਰਮਾਤਮਾ ਨਾਲ ਵੀ ਚੁਸਤੀ ਕਰਦੇ ਨੇ, ਚਲਾਕੀ ਕਰਦੇ ਨੇ, ਉਹਨਾਂ ਨੇ ਆਪਣੇ ਕੀਮਤੀ ਜਨਮ ਨੂੰ ਬਿਰਥਾ ਫਲੂਲ ਗਵਾਉਣਾ ਕੀਤਾ ਹੈ।
1: ਜਮ ਮਗ ਦੁੱਖ ਪਾਵੇ, ਚੋਟਾਂ ਖਾਵੇ।
0: ਇਹੋ ਜਿਹੇ ਮਨੁੱਖ, ਇਹੋ ਜਿਹੇ ਜੀਵ ਜਮਾਂ ਦੇ ਰਸਤੇ ਤੇ ਪੈ ਕੇ

0: ਦੂਜਿਆਂ ਨੇ ਜਿਉਣਾ ਉਹ ਮਹਾਨ ਪੁਰਖ ਨੇ। ਦਸਮ ਪਾਤਸ਼ਾਹ ਦੇ ਆਪਣੇ ਅਸੂਲ ਨੇ, ਲੇਕਿਨ ਕੀਤਾ ਸੰਸਾਰ ਲਈ ਸਭ ਕੁਝ। ਅੱਗੇ ਆ ਗਿਆ ਪੁੱਠਾ ਪਾਸਾ ਘਟੀਆ ਮਨੁੱਖਾਂ ਦਾ, ਉਹ ਕੌਣ ਨੇ? ਜਿਉਂਦੇ ਆਪਣੇ ਲਈ ਨੇ, ਸੂਲ ਸੰਸਾਰ ਦੇ। ਗਿਆਨੀ ਜੀ, ਸਾਡਾ ਇਰਾਦਾ ਨਹੀਂ ਸੀ ਪੀਣ ਦਾ, ਪਰ ਕੀ ਕਰੀਏ, ਭਾਈਚਾਰੇ ਨੇ ਮਜਬੂਰ ਕੀਤਾ। ਅਸੀਂ ਪ੍ਰਾਹੁਣਿਆਂ ਨੂੰ ਪਿਆ ਦਿੱਤੀ ਪਰ ਆਪ ਨਹੀਂ ਪੀਤੀ। ਉਹ ਕਿਸੇ ਗਿਣਤੀ 'ਚ ਨਹੀਂ, ਘਟੀਆ ਮਨੁੱਖ ਨੇ, ਘਟੀਆ। ਕਿੰਨੀਆਂ ਵੀ ਹਵਾਵਾਂ ਚੱਲਣ, ਲੇਕਿਨ ਸਟੈਂਡ 'ਤੇ ਕਾਇਮ ਰਹਿਣਾ। ਦੂਜਿਆਂ ਦੇ ਘਰ ਨਸੀ ਤਾਂ ਆਪਣੇ ਘਰ ਕੱਖ ਵੀ ਨਹੀਂ, ਉਹ ਘਟੀਆ ਮਨੁੱਖ ਨੇ। ਅਸਲੀ ਹਵਾਵਾਂ ਵਗਣ, ਲੇਕਿਨ ਅਸੂਲ 'ਤੇ ਕਾਇਮ। ਤੂੰ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਅੰਤਰ ਚਤਰਾਈ ਥਾਏ ਨਾ ਪਾਈ, ਬਿਰਥਾ ਜਨਮ ਗਵਾਇਆ, ਜਮ ਮਗ ਦੁੱਖ ਪਾਵੈ, ਚੋਟਾਂ ਖਾਵੈ, ਅੰਤ ਗਾਇਆ ਪਛਤਾਇਆ। ਇਹੋ ਜਿਹੇ ਮਨੁੱਖ ਅੰਨ ਦੇ ਮੌਕੇ ਤੇ ਪਛਤਾਉਂਦੇ, ਸਿਰ ਧੁੰਦੇ, ਸੰਸਾਰ ਤੋਂ ਜਾਂਦੇ ਨੇ। ਯਾਦ ਰੱਖੀ,
1: ਦਿਨ ਨਾਵੈ ਕੋ ਦਿਲੀ ਨਾਹੀ।
0: ਇਹ ਯਾਦ ਰੱਖੀ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਤੇਰਾ ਕੋਈ ਪੱਕਾ ਮਿੱਤਰ ਨਹੀਂ। ਆਪਾਂ ਗੁਰਬਾਣੀ ਚ ਪੜ੍ਹਦੇ ਹਾਂ, ਨਾਮ ਧ੍ਰੀਕ ਝੂਠੇ ਸਭ ਸਾਕ, ਮਾਂ ਪਿਓ, ਭਰਾ ਭਾਈ, ਪਤਨੀ, ਬਾਪ ਸਤਿਕਾਰ ਕਰਕੇ ਆਇਆ ਤੇ ਘਰਦੇ ਕਹਿੰਦੇ ਚਾਹ ਪੀ ਲਾ, ਕਹਿੰਦਾ ਮੈਥੋਂ ਲੰਘਦੀ ਨਹੀਂ। ਰਾਤ ਲੰਘੀ, ਅਗਲੇ ਦਿਹਾੜੇ ਆਪਣੀ ਧੀ ਨੂੰ ਮਾਜ ਮਰਦਾ, ਧੀਏ ਰਾਤ ਨੀਂਦ ਨਹੀਂ ਆਈ, ਸਿਰ ਪੀੜ ਹੁੰਦਾ, ਮੇਰੇ ਲਈ ਦੋ ਕੱਪ ਚਾਹ ਬਣਾ। ਕੱਲ ਕਹਿੰਦਾ ਸੀ ਘੋਟਣੀ ਲੰਘ ਲੰਘਦੀ, ਤੇ ਅੱਜ ਕਹਿੰਦਾ ਕੱਲੇ ਲਈ ਦੋ ਕੱਪ। ਸਾਡੀ ਇੰਨੀ ਸਾਂਝ ਹੈ, ਸਾਡਾ ਇੰਨਾ ਕ੍ਰਿਸ਼ਤਾ ਹੈ, ਅਸੀਂ ਇੰਨੇ ਕੁ ਆਪਣੇ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਪਿਆਰਿਆ ਬਿਨ ਆਵੈ ਬੇਲੀ ਕੁਨੈ, ਅੰਗਰੇਜ਼ੀ ਕਹਿੰਦੇ ਨੇ ਬੋਜ਼ਮ ਫਰੈਂਡ, ਪੱਕਾ ਮਿੱਤਰ। ਉਸ ਪਰਮਾਤਮਾ ਦੇ ਨਾਮ ਤੋਂ ਬਿਨਾਂ ਕੋਈ ਤੇਰਾ ਪੱਕਾ ਮਿੱਤਰ ਨਹੀਂ।
1: ਪੁੱਤ ਕੁਟੰਬ ਸੁੱਤ ਭਾਈ,
0: ਭਾਵੇਂ ਤੇਰੇ ਪੁੱਤਰ ਹੈ, ਪਰਿਵਾਰ ਹੈ, ਭਰਾ ਨੇ, ਹੋਰ ਭਾਈਚਾਰਾ ਹੈ। ਸੁੱਤ ਕਹਿੰਦੇ ਨੇ ਪੁੱਤਰ ਨੂੰ, ਭਾਈ ਭਰਾ ਕੁਟੰਬ ਜਿਹੜਾ ਭਾਈਚਾਰਾ, ਕਿਹੜੇ ਸਕੇ ਸ਼ੁਦਰੇ। ਤੋ ਇਸ ਪ੍ਰਕਾਰ ਇਹਨਾਂ ਚੋਂ ਕੋਈ ਵੀ ਤੇਰਾ ਮਿੱਤਰ ਨਹੀਂ।
1: ਨਾਨਕ ਮਾਇਆ ਮੋਹ ਪਸਾਰਾ,
0: ਜਿੰਨਾ ਵੀ ਪਸਾਰਾ ਗੁਰਮੁਖਾ ਮਾਇਆ ਦਾ ਮੋਹ ਕਰਕੇ ਹੈ। ਜੇ ਤਾਂ ਬਾਪੂ ਕਮਾਉਂਦਾ ਹੈ ਤੇ ਬਾਪੂ ਚੰਗਾ, ਤੇ ਜਦੋਂ ਬਾਪੂ ਚੜ੍ਹਾਈ ਕਰ ਗਿਆ ਤੇ ਬੀਬੀਆਂ ਮੁੜ ਕੇ ਬੈਣ ਪਾਉਂਦੀਆਂ ਨੇ, ਸਾਡੇ ਬੂਹੇ ਦਾ ਜੰਦਰਾ ਚਲਾ ਗਿਆ। ਬਾਪੂ ਨੂੰ ਚੇਤੇ ਨੇ, ਚੇਤਾ ਦਾ ਜੰਦਰੇ ਚੰਦਰੇ ਦਾ ਹੈ, ਤੇ ਬੂਹੇ ਅੱਗੇ ਬਾਪੂ ਬੈਠਾ ਸੀ ਤੇ 24 ਘੰਟੇ ਜੋੜੀ ਕਿਸੇ ਨੂੰ ਅੰਦਰ ਨਹੀਂ ਸੀ ਬਣਦੇ ਦਾ। ਬਾਪੂ ਦਾ ਕੋਈ ਮੋਹ ਨਹੀਂ, ਮੋਹ ਜੰਦਰੇ ਨਾਲ ਹੈ। ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਨੇ, ਭਾਈ ਨਾਨਕ ਮਾਇਆ ਮੋਹ ਪਸਾਰਾ, ਆਗੇ ਸਾਥ ਨਾ ਜਾਈ। ਇਹ ਜਿੰਨਾ ਪਸਾਰਾ ਮਾਇਆ ਦੇ ਮੋਹ ਦਾ, ਨਾਲ ਕਿਸੇ ਜਾਣਾ
1: ਨਹੀਂ। ਸਤਿਗੁਰ ਦਾਤਾ,
0: ਕਦੇ ਆਪਾਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਨੂੰ ਬੇਨਤੀ ਕਰਿਆ ਕਰੀਏ, ਹੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਤੂੰ ਹੈ ਦਾਤਾ, ਮੈਂ ਤੁਹਾਨੂੰ ਬੇਨਤੀ ਕਰਦਾ ਹਾਂ।
1: ਰਾਮ,
0: ਤੁਸੀਂ ਮੇਰੇ ਮਾਲਕ, ਮੈਂ ਕਿਹਨੂੰ ਕਹਾਂ, ਕਿਸ ਢੰਗ ਦੇ ਨਾਲ, ਕਿਸ ਤਰੀਕੇ ਦੇ ਨਾਲ ਇਸ ਕਠਿਨ ਸੰਸਾਰ ਤੋਂ ਤਰਿਆ ਜਾ ਸਕਦਾ ਹੈ। ਦੁੱਤਰ ਨਾਮ ਹੈ ਕਠਿਨ ਦਾ।
1: ਸਤਿਗੁਰ ਭਾਏ ਚੱਲੋ,
0: ਅੱਗੋਂ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸਾਨੂੰ ਕੀ ਕਹਿੰਦੇ ਨੇ, ਸਾਡਾ ਗੁਰੂ ਬੋਲਦਾ ਬੋਲਦਾ, ਅਸੀਂ ਇੰਨੇ ਨਿਕੰਮਿਆ, ਕਦੇ ਗੁਰੂ ਨੂੰ ਬੁਲਾਇਆ ਹੀ ਨਹੀਂ। ਆ ਕਈ ਬੰਦੇ ਕਹਿੰਦੇ ਨੇ, ਆ ਦੇਹਧਾਰੀਆਂ ਦੇ ਚਮਚੇ, ਅਗਰ ਜੀ ਤੁਹਾਡਾ ਗੁਰੂ ਨਹੀਂ ਬੋਲਦਾ। ਅਸੀਂ ਕਹਿੰਦੇ ਸਾਡਾ ਗੁਰੂ ਬੜਾ ਤਗੜਾ ਹੈ, ਸਾਡੇ ਗੁਰੂ ਦੇ ਕੋਲ ਭੰਡਾਰੇ ਭਰੇ ਨੇ, ਸਾਡੀਆਂ ਝੋਲੀਆਂ ਛੋਟੀਆਂ ਨੇ। ਲੋਕਾਂ ਦਾ ਗੁਰੂ ਇੱਕ ਘੰਟਾ ਬੋਲੇਗਾ ਤੇ ਕਹਿੰਦਾ ਰੈਸਟ ਚਾਹੀਦੀ ਹੈ, ਮੈਨੂੰ ਏਸੀ ਕਮਰੇ 'ਚ ਲੈ ਜਾਓ। ਮੇਰਾ ਗੁਰੂ ਬੋਲਦਾ ਸੀ, ਪੰਜ ਪਾਠੀ ਵਾਰ ਵਾਰ ਗੁਰੂ ਨੂੰ ਬੁਲਾਉਂਦੇ ਹਾਂ, ਅਸੀਂ ਥੱਕ ਜਾਂਦੇ, ਮਹਾਰਾਜ ਮੈਂ ਇਸ਼ਨਾਨ ਕਰ ਲਾਂ, ਮੈਂ ਪ੍ਰਸ਼ਾਦਾ ਛਕ ਲਾਂ, ਮੈਨੂੰ ਨੀਂਦ ਆਈ ਹੈ। ਲੇਕਿਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਪੰਜਾਂ ਨਾਲ ਬੋਲਦਾ, ਉਹ ਨਹੀਂ ਕਹਿੰਦਾ ਮੈਂ ਥੱਕ ਗਿਆ। ਕੌਣ ਕਹਿੰਦਾ ਨਹੀਂ ਗੁਰੂ ਬੋਲਦਾ? ਗੁਰੂ ਬੋਲਦਾ ਹੈ। ਪੰਜ ਪਾਠੀ ਸਿੰਘ ਵਾਰ ਵਾਰ ਪ੍ਰਸ਼ਾਦਾ ਛੱਕ ਕੇ ਆਏ, ਆਰਾਮ ਕੀਤਾ, ਸੁੱਤੇ, ਬੋਲਦੇ ਨੇ। ਦੋ ਘੰਟਿਆਂ ਤੋਂ ਬਾਅਦ ਕਹਿੰਦੇ ਬਾਪੂ ਤੇਰੇ ਨਾਲ ਬੜੀਆਂ ਗੱਲਾਂ ਕੀਤੀਆਂ।

0: ਜੀਆਂ ਨੂੰ ਸਾਨੂੰ ਆਰਾਮ ਕਰਨ ਦੇ। ਦੂਜਾ ਗੁਰਸਿੱਖ ਆਇਆ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਕਹਿੰਦੇ ਪੁੱਤਰ ਆ ਹੁਣ ਮੈਂ ਤੇਰੇ ਨਾਲ ਗੱਲਾਂ ਕਰਾਂ। ਗੁਰੂ ਬੋਲਦਾ ਅਸੀਂ ਨਿਕੰਮਿਆਂ ਨੇ ਕਦੇ ਗੁਰੂ ਨੂੰ ਬੁਲਾਇਆ ਨਹੀਂ। ਮੇਰੇ ਪਾਤਸ਼ਾਹ ਕਹਿੰਦੇ ਨੇ ਸਿਖਾ ਸਤਿਗੁਰ ਭਾਏ ਚੱਲੋ ਜੀਵਤਿਆਂ ਮਰ ਗਏ ਰਾਮ। ਆਪਾਂ ਪੁੱਛਿਆ ਨੇ ਪਾਤਸ਼ਾਹ ਸੰਸਾਰ ਤੋਂ ਤਰਨਾ ਬੜਾ ਕਠਿਨ ਹੈ ਤੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਇਹਦਾ ਮਸਲਾ ਹੀ ਕੋਈ ਨਹੀਂ, ਕੋਈ ਮਸਲਾ ਨਹੀਂ। ਕਹਿੰਦੇ ਨੇ ਭਾਈ ਸਤਿਗੁਰ ਭਾਏ ਚੱਲੋ ਗੁਰੂ ਦੀ ਆਗਿਆ ਮੁਤਾਬਕ ਚੱਲ, ਮਨ ਮਰਜ਼ੀ ਨਾਲ ਕਰ। ਜੀਵਤਿਆਂ ਇਹ ਮਰੀਏ ਰਾਮ, ਜੀਵਤ ਭਾਵ ਜਿਉਂਦਿਆਂ ਹੋਇਆ ਮੁਰਦੇ ਤਰ੍ਹਾਂ ਰਹੋ। ਇਹ ਗੱਲ ਕਿਉਂ ਕਹੀ? ਭਾਈ ਗੁਰਦਾਸ ਕਹਿੰਦੇ ਨੇ ਮੁਰਦਾ ਹੋਏ ਮਰੀਦ ਨਾ ਗੱਲੀ ਹੋਵਣਾ। ਇਹਦਾ ਮਤਲਬ ਇਹ ਹੈ ਜਿਹੜਾ ਮੁਰਦਾ ਨਾ ਉਹਨੂੰ ਆਪਾਂ ਗਰਮ ਪਾਣੀ ਨਾਲ ਇਸ਼ਨਾਨ ਕਰਾ ਦਈਏ, ਉਹਨੂੰ ਠੰਡੇ ਨਾ ਕਰਾ ਦਈਏ, ਉਹਨੂੰ ਨਾ ਕਰਾਈਏ, ਉਹਦੇ 'ਤੇ ਕੋਈ ਗੁਲਾਬੀ ਕੱਪੜੇ ਦਾ ਕਫਣ ਪਾ ਦੇ, ਕੋਈ ਚਿੱਟਾ ਪਾ ਦੇ, ਕੋਈ ਕੀਮਤੀ ਮਹਿੰਗਾ ਕੱਪੜਾ ਪਾ ਦੇ, ਕੋਈ ਸਸਤਾ ਪਾ ਦੇ, ਮੁਰਦੇ ਨੇ ਕਦੇ ਨਹੀਂ ਆਖਿਆ ਵੀ ਮੈਂ ਇਹ ਨਹੀਂ ਲੈਣਾ, ਮੈਨੂੰ ਤੁਸੀਂ ਨਵਾਇਆ ਕਿਉਂ ਨਹੀਂ, ਮੈਨੂੰ ਸਾਬਣ ਕਿਉਂ ਨਹੀਂ ਮਿਲਿਆ। ਮੁਰਦਾ ਬਿਲਕੁਲ ਅਡੋਲ ਹੈ। ਕਹਿੰਦੇ ਜਿਸ ਪ੍ਰਕਾਰ ਮੁਰਦਾ ਅਡੋਲ ਹੈ ਨਾ, ਤੂੰ ਹੀ ਮਨਮਰਜ਼ੀ ਨਾ ਕਰ, ਉਸੇ ਤਰ੍ਹਾਂ ਚੱਲ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਸੰਸਾਰ ਸਾਗਰ ਤੋਂ ਤਰਦੇਗਾ ਜੇ ਕਿਤੇ ਜੀਵਤ ਭਾਵ ਤੋਂ ਮਰਦੇ, ਤੇਰੀ ਮੈਂ ਮਰ ਜਾ।
1: ਜੀਵਤਿਆ ਮਰੀਆ ਭਉ ਜਲ ਤਰੀਆ,
0: ਇਹ ਜੀਵਤ ਭਾਵ ਤੋਂ ਮਰੀਏ ਤੇ ਸੰਸਾਰ ਸਾਗਰ ਤੋਂ ਤਰਿਆ ਜਾ ਸਕਦਾ ਹੈ।
1: ਗੁਰਮੁਖ ਨਾਮ ਸਮਾਵਾ,
0: ਜਿਨ੍ਹਾਂ ਗੁਰਮੁਖਾਂ ਨੇ ਅਜੇ ਕੀਤਾ ਉਹਦੀ ਬੰਦਗੀ ਕਰਕੇ ਬਾਤ ਕਰਕੇ ਉਸ ਪਰਿਪੂਰਨ ਪਰਮਾਤਮਾ ਚ ਲੀਨ ਹੋ ਗਏ, ਨਾਮ ਜਪਣ ਕਰਕੇ।
1: ਪੂਰਾ ਪੁਰਖ ਪਾਇਆ ਵੱਡ ਭਾਗੀ,
0: ਆਪਾਂ ਗੁਰਮੁਖੋ ਜਿੰਨੇ ਆਪਾਂ ਅਧੂਰੇ ਬੈਠੇ ਅਧੂਰੇ। ਇਹ ਵੱਖਰੀ ਗੱਲ ਕਿ ਅਸੀਂ ਕਈ ਵਾਰ ਬੜਾ ਕਮਲ ਕਦਾਉਂਦੇ ਹਾਂ ਕਿ ਸਾਡਾ ਕੋਈ ਬਜ਼ੁਰਗ ਚੜ੍ਹਾਈ ਕਰ ਗਿਆ ਸੀ 90 ਸਾਲ ਦੀ ਉਮਰ ਵਿੱਚ, ਉਹਦੇ ਸਿਰਾਣੇ ਆਪਾਂ ਭਾਂਡੇ ਰੇੜਦੇ ਹਾਂ ਭਾਂਡੇ, ਬਾਪੂ ਨੂੰ ਪੂਰਾ ਕੀਤਾ, ਬਾਪੂ ਨੂੰ ਵੱਡਾ ਕੀਤਾ, ਆਪਾਂ ਉਹਨਾਂ 'ਤੇ ਮਖਾਣੇ ਸੁੱਟਦੇ ਹਾਂ, ਆਪਾਂ ਬਦਾਮ ਤੇ ਸੌਗੀ ਸੁੱਟਦੇ ਹਾਂ, ਤੇ ਭਾਵੇਂ ਸਰੀਰ ਉਹਨੇ ਵਿਚਾਰੇ ਨੇ ਧਿਆਏ ਨਹੀਂ ਛੱਡਿਆ ਹੋਵੇ, ਧਿਆਏ ਨੇ ਤੇ ਮਰਿਆਂ ਤੋਂ ਬਾਅਦ ਬੰਨ ਸੁਆਨੇ ਉੱਥੇ ਖਾਣੇ। ਬਾਪੂ ਪੂਰਾ ਯਾਦ ਰੱਖਣਾ ਗੁਰਮੁਖੋ ਪਿਆਰਿਓ, ਜਿਹੜਾ 90 ਸਾਲ 'ਚ ਨਹੀਂ ਪੂਰਾ ਹੋਇਆ ਉਹ ਸਾਡੇ ਗੁਲਾਬ ਜਾਮਨਾ ਤੇ ਛੁਹਾਰਿਆਂ ਦੇ ਸੁੱਟਣ ਨਾਲ ਪੂਰਾ ਨਹੀਂ ਹੋਣਾ। ਪੂਰਾ ਹੋਵੇਗਾ, ਹੋ ਸਕਦਾ ਹੈ, ਲੇਕਿਨ ਪੂਰੀ ਨਾਲ ਜੁੜਨ ਕਰਕੇ। ਆਪਾਂ ਪੜ੍ਹਦੇ ਨੇ ਸੁਖਮਨੀ ਸਾਹਿਬ ਦੀ ਪਾਵਨ ਬਾਣੀ, ਪੂਰਾ ਪ੍ਰਭ ਅਰਾਧਿਆ ਪੂਰਾ ਜਾ ਕਰ ਲਾਓ, ਨਾਨਕ ਪੂਰਾ ਪਾਇਆ। ਜਿਨ੍ਹਾਂ ਨੇ ਪੂਰੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ ਉਹ ਪੂਰੇ, ਤੇ ਬਾਕੀ ਆਪਾਂ ਗੱਲਾਂ ਬਾਤਾਂ ਵਾਲੇ ਸਾਰੇ ਅਧੂਰੇ ਆ ਅਧੂਰੇ, ਨਾ ਮੁਕੰਮਲ। ਮੇਰੇ ਪਾਤਸ਼ਾਹ ਕਹਿੰਦੇ ਨੇ ਭਾਈ ਪੂਰਾ ਪੁਰਖ ਪਾਇਆ ਵੱਡ ਭਾਗੀ, ਜਿਹੜਾ ਪੂਰਾ ਪੁਰਸਕਾਰ ਦੇਣ ਵਾਲਾ ਰੱਖਿਆ ਕਰਨ ਵਾਲਾ ਪਰਮਾਤਮਾ ਜਿਹੜੇ ਵੱਡੇ ਭਾਗਾਂ ਵਾਲੇ ਨੇ ਉਹਨਾਂ ਨੇ ਉਹਨੂੰ ਪ੍ਰਾਪਤ ਕਰ ਲਿਆ। ਕਿਸ ਤਰ੍ਹਾਂ ਕਹਿੰਦੇ ਭਾਈ ਇਹ ਸੱਚੇ ਪਰਮਾਤਮਾ ਦੇ ਨਾਮ ਨਾਲ ਆਪਣੀ ਬਿਰਤੀ ਨੂੰ ਜੋੜ ਕਰਕੇ
1: ਮਤ ਪ੍ਰਗਾਸ ਭਈ ਮਨ ਮੰਨਿਆ,
0: ਇਹਦਾ ਰਿਜ਼ਲਟ ਕੀ ਹੋਇਆ? ਅੰਦਰ ਚਾਨਣ ਹੋ ਗਿਆ, ਅੰਦਰ ਚਾਨਣ ਹੋਣ ਕਰਕੇ ਮਨ ਮੰਨ ਗਿਆ, ਮਨ ਪਤੀਜ ਗਿਆ, ਭਰੋਸਾ ਵਿਸ਼ਵਾਸ ਹੈ ਪਰਮਾਤਮਾ ਉੱਪਰ।
1: ਰਾਮ ਨਾਮ ਵਡਿਆਈ,
0: ਗੁਰਮੁਖਾ ਵਿਸ਼ਵਾਸ ਪ੍ਰਪਾ ਕਿਵੇਂ ਹੋਵੇਗਾ? ਰਮੇ ਹੋਏ ਪਰਮਾਤਮਾ ਦਾ ਨਾਮ ਲੈ, ਉਹਦੀ ਵਡਿਆਈ ਕਰ, ਉਹਦੀ ਸਿਫਤੋਂ ਸਲਾਹ ਕਰਨਾ ਕਰ।
1: ਨਾਨਕ ਪ੍ਰਭ ਪਾਇਆ ਸ਼ਬਦ ਮਿਲਾਇਆ,
0: ਇਹ ਦਾਤ ਮਿਲੀ ਕਦੋਂ? ਸ਼ਬਦ ਨਾਲ ਜੁੜ ਕਰਕੇ। ਜਿਹੜਾ ਗੁਰੂ ਦਾ ਉਪਦੇਸ਼ ਹੈ ਨਾ, ਇਹ ਸਾਨੂੰ ਰੀਕਨੈਕਟ ਕਰਦਾ। ਆਪਾਂ ਵੈਸੇ ਟੁੱਟੇ ਹਾਂ, ਇਹ ਪਰਮਾਤਮਾ ਦਾ ਸ਼ਬਦ, ਗੁਰੂ ਦਾ ਸ਼ਬਦ ਸਾਨੂੰ ਰੀਕਨੈਕਟ ਕਰਦਾ ਹੈ। ਜਿਹੜੇ ਰੀਕਨੈਕਟ ਹੋ ਗਏ ਨੇ ਉਹਨਾਂ ਨੂੰ ਪਰਮਾਤਮਾ ਦੀ ਪ੍ਰਾਪਤੀ, ਉਹ ਪਰਮਾਤਮਾ ਦੀ ਪ੍ਰਾਪਤੀ ਕਿਵੇਂ ਹੈ? ਜੋਤੀ ਜੋਤ ਮਲਾਈ, ਇਹਦੇ ਅੱਖਰੀ ਅਰਥ ਮਹਾਂਪੁਰਸ਼ਾਂ ਨੇ ਕੀਤੇ ਨੇ। ਜਿਹੜੀ ਇਹ ਪ੍ਰਤਕ ਜੋਤ ਹੈ ਅਦਵੈਤਾਨੰਦ ਵਿੱਚ ਲੀਨ ਹੋ ਗਈ। ਤੁਸੀਂ ਕਹੋਗੇ ਗਿਆਨੀ ਜੀ ਇਹ ਕੀ ਹੁੰਦਾ ਪ੍ਰਤਕ ਤੇ ਅਦਵੈਤਾਨੰਦ? ਗੁਰਮੁਖੋ 2 ਕਿੱਲੇ ਪਾਣੀ ਹੋਵੇ ਨਾ ਤੇ ਆਪਾਂ ਅੱਗ ਬਾਲੀਏ ਪਾਣੀ ਪਤਾ ਹੋ ਜਾਂਦਾ ਹੈ, ਲੇਕਿਨ ਆਪਾਂ ਇਹ ਆਖੀਏ ਵੀ ਹਰੀ ਕਿਹੜਾ ਪੱਤਣ ਹੈ ਉੱਥੇ ਜਾ ਕੇ ਆਪਾਂ ਅੱਗ ਬਾਲ ਕੇ ਤੇ ਪੱਤਣ ਦੇ ਪਾਣੀ ਨੂੰ ਗਰਮ ਕਰ ਦਿਆਂਗੇ ਤੇ ਨਹੀਂ ਹੋਣਾ, ਜਿੰਨਾ ਮਰਜ਼ੀ ਬਾਲਣ ਫੂਕ ਦਈਏ। ਇਸੇ ਪ੍ਰਕਾਰ ਜਿਹੜੀ ਜੀਵ ਆਤਮਾ ਜਿਹੜੀ ਸਾਦੀ ਤੇ ਗਮੀ ਦੇ ਅਧੀਨ ਹੈ ਇਹਨੂੰ ਕਹਿੰਦੇ ਨੇ ਪ੍ਰਤਕ ਜੋਤ। ਉਹ ਪਰਿਪੂਰ ਪਰਮਾਤਮਾ ਜਿਹੜਾ ਸਾਦੀ ਤੇ ਗਮੀ ਤੋਂ ਉੱਤਰ ਉੱਪਰ ਹੈ, ਉਹਨੂੰ ਕਹਿੰਦੇ ਨੇ ਅਦਵੈਤਾਨੰਦ ਜੋਤ, ਜਿਹਨਾਂ 'ਤੇ ਰਹਿਮਤ ਹੋਈ ਉਹ ਪ੍ਰਤਕ ਜੋਤ ਉਸ ਪਰਿਪੂਰਨ ਪਰਮਾਤਮਾ 'ਚ ਲੀਨ ਹੋ ਗਈ। ਹਜ਼ੂਰ ਸਾਡੇ 'ਤੇ ਕਿਰਪਾ ਕਰਨ, ਰਹਿਮਤਾਂ ਕਰਨ, ਫੁੱਲਾਂ ਚੁੱਕਾਂ ਦੀ ਮੁਆਫੀ ਜੀ।
1: ਮਤ ਪਰਗਾਸ ਭਈ ਮਨ ਮੰਨਿਆ,
2: ਰਾਮ ਨਾਮ ਵਡਿਆਈ, ਨਾਨਕ ਪ੍ਰਭ ਪਾਇਆ ਸਬਦ ਮਿਲਾਇਆ, ਜੋਤੀ ਜੋਤ ਮਿਲਾਈ,
0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜ਼ਾਲਮਾਂ ਦੀ ਮੌਤ ਬਣ ਕੇ ਆ ਗਿਆ। ਕੋਈ ਮੇਰੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਨੀਹਾਂ ਵਿੱਚ ਖਿਲਾਰ ਕੇ ਜ਼ੁਲਮ ਕਰੇ, ਇਹ ਗੱਲ ਬਾਬਾ ਬੰਦਾ ਸਿੰਘ ਜੀ ਬਹਾਦਰ ਕੋਲੋਂ ਬਰਦਾਸ਼ਤ ਨਾ ਹੋਈ। ਸੂਰਮੇ ਦੇ ਅੱਖਾਂ ਵਿੱਚ ਖੂਨ ਉਤਰ ਆਇਆ, ਡੋਲੇ ਫਰਕ ਗਏ। ਉਹ ਜਲਾਦ ਜਿਹੜੇ ਆਖਦੇ ਸਨ ਗੋਡਿਆਂ ਦੀਆਂ ਚਪਣੀਆਂ ਉਤਾਰ ਦਿਓ, ਕੰਧ ਨਾ ਵਿੰਗੀ ਹੋਵੇ। ਸਮਾਣੇ ਦੇ ਰਹਿਣ ਵਾਲੇ ਉਹ ਜਲਾਦ ਜਿਨ੍ਹਾਂ ਨੇ ਬੱਚਿਆਂ ਦੇ ਗੋਡਿਆਂ ਦੀਆਂ ਚਪਣੀਆਂ ਉਤਾਰ ਦਿੱਤੀਆਂ ਸਨ, ਅੱਜ ਇਹਨਾਂ ਜੁਲਾਦਾਂ ਨੂੰ ਘਰੋਂ ਕੱਢ ਕੇ ਮਾਰਿਆ ਤੇ ਨਾਲ 500 ਸਿਪਾਹੀ ਨੂੰ ਵੀ ਮਾਰ ਦਿੱਤਾ ਹੈ। ਜਦੋਂ ਇਹ ਖਬਰਾਂ ਸਰਹੰਦ ਵਿੱਚ ਪੁੱਜੀਆਂ, ਬੰਦਾ ਸਿੰਘ ਬਹਾਦਰ ਆ ਰਿਹਾ ਹੈ, ਹਜ਼ਾਰਾਂ ਦੀ ਗਿਣਤੀ ਵਿੱਚ ਸ਼ਾਹੀ ਫੌਜਾਂ ਇਕੱਠੀਆਂ ਹੋ ਗਈਆਂ ਨੇ। ਅੱਜ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਦੇ ਉੱਪਰ ਹਮਲਾ ਬੋਲ ਦਿੱਤਾ ਹੈ।

ਹੁਣ ਇਸ ਤੂਫਾਨ ਨੂੰ ਕੋਈ ਨਹੀਂ ਰੋਕ ਸਕਦਾ। ਹੱਥ ਵਿੱਚ ਤੇਜ ਤਲਵਾਰ, ਸੂਰਮੇ ਦੇ ਚਿਹਰੇ ਦਾ ਜਲਾਲ ਦੇਖ ਕੇ ਫੌਜਾਂ ਨੂੰ ਭਾਜੜ ਪੈ ਗਈ ਹੈ। ਉਹ ਸੂਬਾ ਸਰਹੰਦ ਜਿਹਦੇ ਕਹਿਣ ਤੇ ਸਾਰਾ ਜ਼ੁਲਮ ਹੋਇਆ ਸੀ, ਸੂਬੇ ਦੇ ਨੱਕ ਵਿੱਚ ਨਕੇਲ ਪਾਈ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ, ਸੂਬੇ ਨੂੰ ਸਰਹੰਦ ਦੀਆਂ ਗਲੀਆਂ ਦੇ ਵਿੱਚ ਘਸੀਟ ਘਸੀਟ ਕੇ ਮਾਰਿਆ। ਸਰਹੰਦ ਦੀ ਇੱਟ ਨਾਲ ਇੱਟ ਕੜਕਾ ਦਿੱਤੀ, ਜ਼ੁਲਮੀਆਂ ਦਾ ਖੁਰਾ ਖੋਜ ਮਿਟਾ ਦਿੱਤਾ।

ਸਾਹਮਣੇ ਸਿੰਘਾਂ ਨੂੰ ਬੰਨਿਆ ਹੋਇਆ ਹੈ। ਬੁੱਢੜੀ ਮਾਂ ਜਕਾਰੇ ਬੁਲਾਉਂਦੀ ਹੈ। ਬੰਦੇ ਹੋਏ ਸਿੱਖ ਬੁਲੰਦ ਆਵਾਜ਼ ਵਿੱਚ ਜਕਾਰਿਆਂ ਦਾ ਜਵਾਬ ਦੇ ਜਾਂਦੇ ਨੇ। ਇਹਨਾਂ ਨੂੰ ਡਰ ਨਹੀਂ ਲੱਗਦਾ, ਇਹਨਾਂ ਨੂੰ ਭੈ ਨਹੀਂ ਆਉਂਦਾ। ਸਾਡੇ ਦਰਬਾਰ ਵਿੱਚ ਗੋਬਿੰਦ ਸਿੰਘ ਦੇ ਨਾਰੇ, ਜਿਹੜੀ ਬੁੱਢੜੀ ਆਖਦੀ ਸੀ ਕਿ ਮੇਰਾ ਪੁੱਤਰ ਸਿੰਘ ਨਹੀਂ ਤੇ ਹੁਣ ਗੋਬਿੰਦ ਦੇ ਨਾਰੇ ਲਾਉਂਦੀ, ਪਕੜੋ ਇਸਨੂੰ, ਮਾਰ ਦਿਓ ਇਹਦੇ ਪੁੱਤਰ ਨੂੰ, ਇਹ ਸਿੱਖ ਹੈ। ਅੱਜ ਜੁਲਾਦਾ ਨੇ ਇਸ ਨੌਜਵਾਨ ਨੂੰ ਕਤਲਗਾਹ ਵਿੱਚ ਖੜਾ ਕੀਤਾ, ਤੇਜ਼ ਧਾਰ ਵਾਲੀ ਤਲਵਾਰ ਚੁੱਕੀ ਵਾਰ ਕੀਤਾ, ਧਰ ਨਾਲੋਂ ਸਿਰ ਵੱਖਰਾ ਹੋ ਗਿਆ, ਸਿੰਘ ਸ਼ਹੀਦੀ ਜਾਮ ਪੀ ਗਿਆ। ਉਹ ਸਾਹਮਣੇ ਮਾਂ ਕਲੇਜੇ ਤੇ ਹੱਥ ਰੱਖ ਕੇ ਖਲੋਤੀ, ਤਨ ਹੈ ਕਲਗੀਆਂ ਵਾਲਿਆ, ਤੂੰ ਮੈਨੂੰ ਡੋਲਣ ਤੋਂ ਰੱਖ ਲਿਆ ਹੈ, ਤੂੰ ਮੇਰਾ ਸਿਦਕ ਰੱਖ ਲਿਆ ਹੈ। ਦੇਹ ਸ਼ਿਵਾ ਬਰ ਮੋਹੇ ਇਹ ਸ਼ੁਭ ਕਰਮਨ ਤੇ ਕਬ ਹੂੰ ਨਾ ਕਰੀ। ਆ ਗਾਉਂਦੀ ਹੋਈ ਅੱਜ ਇੱਕ ਮਾਂ ਧਰਮ ਦੀ ਖਾਤਰ ਆਪਣੇ ਪੁੱਤਰ ਨੂੰ ਵਾਰ ਕੇ ਤੁਰ ਗਈ ਹੈ। ਕਿਵੇਂ ਚਾਹ ਹੈ ਸਿੰਘਾਂ ਨੂੰ ਸ਼ਹੀਦੀਆਂ ਦਾ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ? ਨਹੀਂ ਓਏ, ਇਹਨਾਂ ਨੂੰ ਮੌਤ ਕੋਲੋਂ ਡਰ ਨਹੀਂ ਆਉਂਦਾ, ਸਗੋਂ ਮੌਤ ਇਹਨਾਂ ਕੋਲੋਂ ਡਰਦੀ। ਦਰਬਾਰ ਸਜਿਆ ਹੈ, ਕਲਗੀਧਰ ਮਹਾਰਾਜ ਤਖ਼ਤ ਤੇ ਬੈਠੇ ਨੇ। ਆ ਪਿੱਛੇ ਬੈਠੀ ਇੱਕ ਮਾਈ ਰੋਈ ਜਾਂਦੀ। ਸਤਿਗੁਰਾਂ ਨੇ ਇਸ ਨੂੰ ਕੋਲ ਬੁਲਾਇਆ, ਕਿਉਂ ਬਈ ਕਿਉਂ ਰੋਂਦੀ ਹੈ, ਤੈਨੂੰ ਕੀ ਗੱਲ ਹੈ, ਕਿਹੜਾ ਦੁੱਖ ਹੈ? ਮਹਾਰਾਜ, ਮੇਰਾ ਪਤੀ ਤੇ ਮੇਰੇ ਦੋ ਪੁੱਤਰ ਜੰਗ ਵਿੱਚ ਸ਼ਹੀਦ ਹੋ ਗਏ ਸਨ। ਉਹ ਸਮਾਂ ਮੈਨੂੰ ਅਜੇ ਤੱਕ ਯਾਦ ਹੈ ਜਦੋਂ ਤੁਹਾਡਾ ਸੁਨੇਹ ਸਾਡੇ ਘਰ ਤੱਕ ਪੁੱਜਾ ਸੀ ਕਿ ਮੈਦਾਨੀ ਜੰਗ ਵਿੱਚ ਜਾਣਾ ਹੈ। ਮੇਰੇ ਪਤੀ ਨੇ ਕਿੰਨਾ ਹੀ ਪੁੱਤਰਾਂ ਨੂੰ ਕੋਲ ਬਿਠਾਇਆ ਤੇ ਆਖਿਆ, ਬੱਚਿਓ ਅੱਜ ਉਹ ਸਮਾਂ ਆ ਗਿਆ, ਆਪਾਂ ਕੁਰਬਾਨੀ ਦੇ ਕੇ ਕਲਗੀਧਰ ਪਾਤਸ਼ਾਹ ਦੇ ਸੁਪੁੱਤਰ ਹੋਣ ਦਾ ਸਬੂਤ ਦੇਈਏ। ਬੱਚਿਓ, ਮੈਦਾਨੀ ਜੰਗ ਵਿੱਚ ਜਾ ਕੇ ਕਦਮ ਪਛਾਣ ਨਹੀਂ ਪੁੱਟਣੇ, ਅੱਗੇ ਹੋਣਾ। ਜਦੋਂ ਮੈਂ ਇਹ ਖਬਰਾਂ ਸੁਣਾਂਗਾ ਨਾ ਕਿ ਕਲਗੀਧਰ ਦੀ ਜਿੱਤ ਹੋਈ ਹੈ, ਮੇਰੇ ਬੱਚੇ ਬੇਸ਼ੱਕ ਸ਼ਹੀਦ ਹੋਏ ਨੇ, ਤੇ ਮੇਰਾ ਫਖਰ ਨਾਲ ਸਿਰ ਉੱਚਾ ਹੋ ਜਾਏਗਾ, ਮੈਂ ਮਾਣ ਮਹਿਸੂਸ ਕਰਾਂਗਾ। ਇੰਨੀ ਗੱਲ ਆਖ ਕੇ ਇਹ ਮਾਤਾ ਫਿਰ ਰੋਣ ਲੱਗ ਪਈ। ਕਲਗੀਧਰ ਆਖਣ ਲੱਗੇ, ਸਿੰਘਣੀਏ, ਤੂੰ ਪੰਜਾਂ ਕਕਾਰਾਂ ਦੀ ਤਿਆਰ ਪੁਰ ਤਿਆਰ ਸਿੰਘਣੀ ਹੋ ਕੇ ਸ਼ਹੀਦ ਪਤੀ ਤੇ ਪੁੱਤਰਾਂ ਦੀ ਖਾਤਰ ਰੋਂਦੀ ਏ, ਹੋਬਾ ਨਹੀਂ ਦਿੰਦਾ? ਨਾ ਮਹਾਰਾਜ, ਇਹ ਗੱਲ ਨਹੀਂ। ਮਾਤਾ ਆਖ ਰਹੀ ਹੈ, ਨਾ ਮਹਾਰਾਜ, ਇਹ ਗੱਲ ਨਹੀਂ। ਹਜ਼ਾਰ ਵਾਰ ਇਸ ਧਰਤੀ ਤੇ ਆਵਾਂ, ਹਜ਼ਾਰ ਵਾਰ ਤੇਰੀ ਸ਼ਾਨ ਦੀ ਖਾਤਰ ਪਤੀ ਤੇ ਪੁੱਤਰਾਂ ਨੂੰ ਬਾਹਰ ਜਾਵਾਂ, ਕੌਣ ਮਰਨੋਂ ਡਰਦਾ ਹੈ? ਰੋਣਾ ਇਸ ਗੱਲ ਦਾ ਹੈ ਜਦੋਂ ਮੇਰਾ ਪਤੀ ਤੇ ਪੁੱਤਰ ਘਰੋਂ ਜੰਗ ਵਾਸਤੇ ਤੁਰਨ ਲੱਗੇ ਸਨ ਨਾ, ਇੱਕ ਮੇਰਾ ਪੁੱਤਰ ਬਿਮਾਰ ਹੋ ਗਿਆ ਜੋ ਅਜੇ ਤੱਕ ਬਿਮਾਰੀ ਨਾਲ ਮੰਜੇ ਤੇ ਪਿਆ। ਮੈਨੂੰ ਡਰ ਰਹਿੰਦਾ ਹੈ ਕਿਤੇ ਬਿਮਾਰੀ ਨਾਲ ਹੀ ਕਾਲ ਵਸ ਨਾ ਹੋ ਜਾਵੇ। ਮਹਾਰਾਜ, ਮੇਰੇ ਪੁੱਤਰ ਨੂੰ ਠੀਕ ਕਰ ਦਿਓ, ਤੇਰੇ ਇੱਕ ਇਸ਼ਾਰੇ ਤੇ ਮੈਂ ਆਪਣੇ ਪੁੱਤਰ ਨੂੰ ਨਾਲ ਲੈ ਕੇ ਮੈਦਾਨੀ ਜੰਗ ਵਿੱਚ ਜੂਝ ਜਾਵਾਂ। ਮਹਾਰਾਜ ਸੁਣ ਕੇ ਹੈਰਾਨ ਹੋਏ। ਕਲਗੀਧਰ ਚਮਤਕਾਰ ਵਿੱਚ ਇਹ ਇਤਿਹਾਸ ਲਿਖਿਆ ਹੈ, ਅੱਜ ਜੋ ਤੁਸੀਂ ਇੱਕ ਕੈਸਟ ਵਿੱਚ ਸਰਵਣ ਕਰ ਰਹੇ। ਤਨ ਤਨ ਹੈ ਸਿੰਘਣੀ ਇਹ ਸਿਦਕ ਤੇਰਾ, ਭਲੇ ਜਗਤ ਦੀ ਖਾਤਰ ਆਪ ਮੋਈ। ਤਨ ਹੈ ਸਿੰਘਣੀ ਇਹ, ਤੂੰ ਆਪਣੇ ਪਤੀ ਤੇ ਪੁੱਤਰਾਂ ਨੂੰ ਜੀਵਨ ਮੁਕਤ ਕਰਵਾ ਲਿਆ, ਫਿਕਰ ਨਾ ਕਰ,
तेरा पुत्र बीमारी नाल नहीं मरेगा, ना कर फिकर। गरीबां ते मजलूमां दी खातर सरबत दे भले लई जंग विच जूझदा होया शहीद होएगा ते गुरु नानक दी गोद विच जा वराजेगा, जीवन मुक्त हो जाएगा, जीवन मुक्त होवेगा। चरणा नू पकड़ लिया, महाराज एयो ही चाहती सी, मेरा पति ते मेरे दो पुत्र तेरे अशारे ते शहीद हो के सचखंड बराजे होणगे, ते असी क्यों बांझे रह जाइए। गुरु गोविंद सिंह महाराज जी का उपदेश कदी भी सिंघां ने नहीं भुलाया, अज तक भी सरबत दे भले लई अपना सिर अगे डा देंदे ने। एयो ही अरदास, देहे शिवा बर मोहे इह, शुभ करमन ते कब हो ना करो, ना डरो अरसों जब जाए लरो, निश्चय कर अपनी जीत करो। ऐ महाराज, ऐ सतगुरु, ऐ मालक, सरबत दे भले लई कर्म करदिया होया, चंगे कम करदिया होया, साडे कदम कदी भी पछा ना हट, ये सिर ते वेचक चला जाए, असी सिदको ना हारिए। तू सानू एहो जिहा बल दे, तू सानू एहो जी असीस दे।

ਸੀ ਸ੍ਰੀ ਕੰਪਨੀ ਵੱਲੋਂ ਸ੍ਰੀ ਗੁਲਸ਼ਨ ਕੁਮਾਰ ਜੀ ਸ੍ਰੀ ਦਰਸ਼ਨ ਕੁਮਾਰ ਜੀ ਵੱਲੋਂ ਪੇਸ਼ ਕੀਤੀ ਗਈ ਹੈ। ਆਪ ਸਮੂਹ ਸੰਗਤ ਨੂੰ ਖਾਲਸਾ ਜੀ ਦੇ 300 ਸਾਲਾ ਜਨਮ ਦਿਵਸ ਦੀ ਲੱਖ ਲੱਖ ਵਧਾਈ ਹੋਵੇ। ਸਤਸੰਗੀਓ, ਆਸ ਹੈ ਕਿ ਇਹਨਾਂ ਦੀ ਇਹ ਸੇਵਾ ਆਪ ਕਬੂਲੋਗੇ, ਅੱਗੋਂ ਵਾਸਤੇ ਅਰਦਾਸ ਕਰੋਗੇ, ਮਹਾਰਾਜ ਬਖਸ਼ਿਸ਼ ਕਰੋ। ਇਸੇ ਤਰ੍ਹਾਂ ਆਪ ਸੰਗਤਾਂ ਦੀ ਇਹ ਸੇਵਾ ਕਰਦੇ ਰਹਿਣ। ਸ਼ਬਦ ਗੁਰਬਾਣੀ ਦੀਆਂ ਕੈਸਤਾਂ, ਇਤਿਹਾਸ ਦੀਆਂ ਕੈਸਤਾਂ ਘਰ ਘਰ ਵਿੱਚ ਪਹੁੰਚਾਉਂਦੇ ਰਹਿਣ।

ਦੇਰ ਦੀ ਧਰਤੀ ਹਜ਼ੂਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਦਰਬਾਰ। ਕਿਉਂ ਬਈ ਅੱਜ ਇਸ ਦਰਬਾਰ ਵਿੱਚ ਸੋਗ ਕਿਉਂ ਛਾਇਆ ਹੈ? ਸੰਗਤਾਂ ਨੀਵੀਂ ਪਾ ਕੇ ਬੈਠੀਆਂ ਨੇ, ਅੱਖਾਂ ਵਿੱਚੋਂ ਹੰਝੂ ਘੇਰੀ ਜਾਂਦੀਆਂ ਨੇ। ਕੀ ਗੱਲ, ਗੁਰੂ ਗੋਬਿੰਦ ਸਿੰਘ ਮਹਾਰਾਜ ਕੀ ਆਖ ਰਹੇ ਨੇ? ਅੱਜ ਸਾਨੂੰ ਸਰੀਰ ਕਰਕੇ ਸਦਾ ਵਾਸਤੇ ਵਿਛੋੜਾ ਦੇ ਰਹੇ? ਨਾ ਮਹਾਰਾਜ, ਇੰਜ ਨਾ ਕਰਨਾ। ਅਸੀਂ ਤੁਹਾਡੇ ਦਰਸ਼ਨ ਕਰ ਕਰਕੇ ਦਿੰਦੇ ਹਾਂ। ਤੱਕੋ ਸੰਗਤਾਂ ਵੱਲ ਕਿਵੇਂ ਹੰਝੂਆਂ ਦਾ ਮੀਂਹ ਵਰਸਾ ਰਹੀ? ਨਾ ਮਹਾਰਾਜ, ਅਸੀਂ ਇਹ ਵਿਛੋੜਾ ਸਹਾਰ ਨਹੀਂ ਸਕਾਂਗੇ। ਸੰਗਤਾਂ ਦਾ ਵੈਰਾਗ ਦੇਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ। ਪੰਜਾਂ ਸਿੰਘਾਂ ਨੂੰ ਤਿਆਰ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਖਿਲਾਰਿਆ। ਆਪ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਪ੍ਰਕਰਮਾ ਕੀਤੀਆਂ। ਪੰਜ ਪੈਸੇ ਤੇ ਨਾਰੀਅਲ ਲੈ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਮਸਕਾਰ ਕੀਤੀ। ਸਿੰਘ, ਅੱਜ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਲੜ ਲਾ ਕੇ ਚੱਲਿਆ। ਅੱਜ ਤੋਂ ਬਾਅਦ ਦੇਹਧਾਰੀ ਗੁਰੂ ਨਹੀਂ ਹੋਏਗਾ, ਬਾਣੀ ਗੁਰੂ ਗੁਰੂ ਹੈ ਬਾਣੀ। ਆਤਮਾ ਗ੍ਰੰਥ ਵਿੱਚ, ਸਰੀਰ ਪੰਥ ਵਿੱਚ, ਜਿਹਨੇ ਮੇਰੇ ਸਰੀਰ ਕਰਕੇ ਦਰਸ਼ਨ ਕਰਨੇ, ਹੁਣ ਮੇਰੇ ਖਾਲਸੇ ਦਾ ਦਰਸ਼ਨ ਕਰੇ। ਜਿਹਨੇ ਮੇਰੇ ਨਾਲ ਵਚਨ ਕਰਨੇ ਹੋ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪਿਆਰ ਨਾਲ ਪੜ੍ਹੇ। ਮੇਰਾ ਖਾਲਸਾ ਹਮੇਸ਼ਾ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝਦਾ ਰਹੇਗਾ। ਇਹ ਆਪਣਾ ਧਰਮ ਵੀ ਬਚਾਏਗਾ, ਦੂਜਿਆਂ ਦਾ ਧਰਮ ਵੀ ਰੱਖੇਗਾ। ਹਮੇਸ਼ਾ ਹੀ ਗਰੀਬਾਂ ਤੇ ਮਜ਼ਲੂਮਾਂ ਦੀ ਖਾਤਰ ਜੂਝੇਗਾ, ਸਰਬੱਤ ਦਾ ਭਲਾ ਕਰੇਗਾ। ਅੱਜ ਇਹ ਵਚਨ ਆਖ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹੁਕਮ ਕਰ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਆਗਿਆ ਭਈ ਅਕਾਲ ਕੀ, ਸਭੇ ਚਲਾਇਓ ਪੰਥ। ਅਬਦਾਲੀ ਨੇ ਵਾਰ ਵਾਰ ਹਿੰਦੁਸਤਾਨ ਤੇ ਹਮਲਾ ਕੀਤਾ। ਹਮਲਾ ਕਰਦਾ ਹੈ, ਲੁੱਟ ਮਚਾ ਕੇ ਚਲਾ ਜਾਂਦਾ ਹੈ, ਸਫਾਹੀ ਕਰ ਜਾਂਦਾ ਹੈ। ਤੈਨੂੰ ਕੋਈ ਰੋਕਣ ਵਾਲਾ ਨਹੀਂ? ਹਾਂ ਬਈ, ਹੁਣ ਤੂੰ ਹਿੰਦੁਸਤਾਨ ਵਿੱਚ ਤਬਾਹੀ ਨਹੀਂ ਮਚਾ ਸਕਦਾ, ਕਿਉਂਕਿ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਗੁਰੂ ਦੇ ਲੜ ਲਾਇਆ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਲੜ ਪਕੜਾਇਆ ਤੇ ਸਮਝਾਇਆ ਸੀ, ਸਰਬੱਤ ਦਾ ਭਲਾ ਕਰਨਾ ਹੈ, ਦੂਜਿਆਂ ਦਾ ਧਰਮ ਬਚਾਉਣਾ ਹੈ। ਆ ਇੱਕ ਦਿਨ ਫਿਰ ਚੌਥੀ ਵਾਰ ਅਬਦਾਲੀ ਨੇ ਹਿੰਦੁਸਤਾਨ ਤੇ ਹਮਲਾ ਕੀਤਾ। ਆਗਰਾ ਤੇ ਮਥੁਰਾ ਸ਼ਹਿਰਾਂ ਦੇ ਵਿੱਚ ਇਹਦੇ ਸਿਪਾਹੀਆਂ ਨੇ ਲੁੱਟ ਮਚਾ ਦਿੱਤੀ। ਮੰਦਰਾਂ ਵਿੱਚੋਂ ਕੀਮਤੀ ਜੇਵਰ ਚੁਰਾ ਲਏ। ਕਿੱਡਾ ਪਾਪੀ ਹੈ, ਭਗਵਾਨ ਦੀਆਂ ਮੂਰਤੀਆਂ ਤੋਂ ਵੀ ਮੁਕਤ ਲਾਈ ਜਾਂਦਾ। ਹੋਰ ਵੀ ਘੋਰ ਪਾਪ ਕਰਦਾ, ਘਰਾਂ ਵਿੱਚੋਂ ਕੀਮਤੀ ਸਮਾਨ ਵੀ ਲੁੱਟ ਲਿਆ ਤੇ ਨੌਜਵਾਨ ਬਹੁ ਬੀਬੀਆਂ ਨੂੰ ਵੀ, ਬੇਟੀਆਂ ਨੂੰ ਵੀ ਪਕੜ ਕੇ ਗੱਡੀਆਂ ਵਿੱਚ ਬਿਠਾ ਕੇ ਇਹਦੇ ਸਿਪਾਹੀ ਲੈ ਚੱਲੇ। ਸਤਸੰਗੀਓ, ਬੀਬੀਆਂ ਨੇ ਹਾਲ ਦੁਆਈ ਮਚਾਈ ਹੈ,
ਕਿਸੇ ਨੇ ਭਰਾ ਨੂੰ ਆਖਿਆ, ਵੀਰਾ ਮੈਂ ਤੈਨੂੰ ਲੱਕੜੀ ਵੱਢੇ ਸੀ। ਕਿਸੇ ਨੇ ਬਾਪ ਨੂੰ ਆਖਿਆ, ਬਾਵਲਾ ਮੈਨੂੰ ਰੱਖ ਲੈ। ਪਰ ਅਬਦਾਲੀ ਦੀਆਂ ਫੌਜਾਂ ਅੱਗੇ ਕਿਸੇ ਦਾ ਜ਼ੋਰ ਨਹੀਂ ਚੱਲਦਾ। ਕੀਮਤੀ ਸਮਾਨ ਤੇ ਬੀਬੀਆਂ ਨੂੰ ਬੱਚੀਆਂ ਨੂੰ ਗੱਡਿਆਂ ਤੇ ਲੱਦਿਆ ਤੁਰ ਪਿਆ ਹੈ। ਜਦੋਂ ਪੁੱਜਾ ਮਾਰਕੰਡਾ ਦਰਿਆ ਦੇ ਕੋਲ ਸ਼ਾਹਬਾਗ ਦੇ ਨੇੜੇ, ਇੱਥੇ ਜੰਗਲ ਦੇ ਵਿੱਚ ਬਾਬਾ ਦੀਪ ਸਿੰਘ ਦੀ ਅਗਵਾਈ ਹੇਠ ਕੁਝ ਸਿੰਘ ਜੰਗਲ ਵਿੱਚ ਬੈਠੇ ਪ੍ਰਸ਼ਾਦਾ ਛਕਣ ਲੱਗੇ। ਦੋ ਸਿੰਘ ਪਾਣੀ ਲੈਣ ਵਾਸਤੇ ਗਏ ਨੇ। ਸਿੰਘਾਂ ਨੇ ਕੀ ਤੱਕਿਆ, ਬਈ ਆਹ ਗੱਡੇ ਤੇ ਕੀ ਜਾ ਰਿਹਾ ਹੈ, ਇੰਨੇ ਬੜੇ ਗੱਡੇ ਧੂੜ ਉੱਡਦੀ ਜਾ ਰਹੀ ਹੈ, ਇਹ ਕੀ ਜਾ ਰਿਹਾ ਹੈ। ਇਹਨੇ ਨੂੰ ਇੱਕ ਬੀਬੀ ਨੇ ਸਿਰ ਤਾਂ ਚੁੱਕਿਆ ਤੇ ਸਿੰਘਾਂ ਵੱਲ ਦੇਖ ਕੇ ਹਾਲ ਦੁਆਈ ਮਚਾਈ, ਓਏ ਗੁਰੂ ਦੇ ਸਿੰਘੋ, ਤੁਹਾਨੂੰ ਗੁਰੂ ਦਾ ਵਾਸਤਾ, ਸਾਨੂੰ ਇਹਨਾਂ ਲਟੇਰਿਆਂ ਕੋਲੋਂ ਬਚਾ ਲਓ, ਬਚਾ ਲਓ ਸਾਨੂੰ ਇਹਨਾਂ ਲਟੇਰਿਆਂ ਕੋਲੋਂ। ਸਿੰਘਾਂ ਨੇ ਇਸ ਬੀਬੀ ਦੀ ਆਵਾਜ਼ ਸੁਣੀ, ਸਮਝ ਗਏ ਨੇ, ਜਾ ਕੇ ਸਾਰੀ ਗੱਲ ਬਾਬਾ ਦੀਪ ਸਿੰਘ ਜੀ ਨੂੰ ਦੱਸੀ। ਬਾਬਾ ਜੀ ਨੇ ਆਖਿਆ, ਖਾਲਸਾ ਜੀ, ਪ੍ਰਸ਼ਾਦਾ ਨਹੀਂ ਛਕਣਾ, ਸਾਡੇ ਲਈ ਪ੍ਰਸ਼ਾਦਾ ਛਕਣਾ ਹਰਾਮ। ਹਿੰਦੁਸਤਾਨ ਦੀ ਲਾਜ ਗੱਡਿਆਂ ਤੇ ਲੱਦੀ ਜਾ ਰਹੀ ਹੈ, ਤਾਂ ਪ੍ਰਸ਼ਾਦਾ ਛਕਾਂਗੇ ਜੇ ਅਸੀਂ ਇੱਜ਼ਤ ਬਚਾ ਲਵਾਂ। ਅੱਜ ਸੂਰਮਿਆਂ ਨੇ ਹੱਥਾਂ ਵਿੱਚ ਕਿਰਪਾਨਾਂ ਪਕੜੀਆਂ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਧਿਆਨ ਧਰਿਆ ਤੇ ਜੈਕਾਰਿਆਂ ਦੀ ਬੁਲੰਦ ਆਵਾਜ਼ ਦੇ ਵਿੱਚ ਅਬਦਾਲੀ ਦੀ ਫੌਜ ਤੇ ਹਮਲਾ ਕਰ ਦਿੱਤਾ ਹੈ।

ਇਹ ਮੁਗਲੀ ਫੌਜਾਂ ਨਸ ਗਈਆਂ ਨੇ, ਸਿੰਘਾਂ ਨੇ ਇੱਜਤਾਂ ਬਚਾ ਲਈਆਂ ਨੇ, ਗੁਰੂ ਦਿਆਂ ਸ਼ੇਰਾਂ ਨੇ ਬੀਬੀਆਂ ਨੂੰ ਬੱਚੀਆਂ ਨੂੰ ਘਰੋ ਘਰੀ ਪਹੁੰਚਾ ਦਿੱਤਾ ਹੈ। ਤਾਂਹੀਓ ਤੇ ਕਦੀ ਅਬਦਾਲੀ ਨਾ ਜ਼ਕਰੀਆ ਖਾਨ ਦੇ ਕੋਲ ਗਿਆ। ਜ਼ਕਰੀਆ ਖਾਨ, ਤੇਰਾ ਰਾਜ ਹੋਵੇ, ਤੂੰ ਮੈਨੂੰ ਹਰਦਾਨੇ ਭਰਦਾ ਹੋਵੇ ਕਿ ਤੇਰੇ ਰਾਜ ਵਿੱਚ ਮੈਨੂੰ ਲੋਕ ਲੁੱਟ ਲੈਣ। ਮੈਂ ਪੰਜਾਬ ਦੇ ਵਿੱਚ ਹੀ ਲੰਘਿਆ ਤੇ ਤੇਰੇ ਕੁਝ ਲੋਕਾਂ ਨੇ ਮੈਨੂੰ ਬੇਚੈਨ ਕਰ ਦਿੱਤਾ। ਨਾ ਬਈ, ਉਹ ਮੇਰੇ ਲੋਕ ਨਹੀਂ ਹੋਣੇ, ਉਹ ਸਿੰਘ ਹੋਣੇ ਨੇ। ਸਿੰਘ ਹੋਣੇ ਨੇ।

ਤੁਲੇ ਖਾਂਦੇ ਹੋਣ ਤੇ ਬਦਾਮ ਕਹਿ ਕੇ ਖਾਂਦੇ ਨੇ। ਅਬਦਾਲੀ, ਜੇ ਕਿਤੇ ਤੂੰ ਉਹਨਾਂ ਨੂੰ ਜੰਗ ਵਿੱਚ ਜੂਝਦਾ ਦੇਖ ਲਵੇਂ, ਲੜਦਾ ਦੇਖ ਲਵੇਂ, ਤੋਬਾ ਅੱਲਾ ਦੀ ਕਹਿਰ ਮਚਾ ਦਿੰਦੇ।

ਜ਼ਕਰੀਆ ਖਾਨ ਤੂੰ ਕਿੱਥੇ ਖੋ ਗਿਆ, ਕਿਹਨਾਂ ਖਿਆਲਾਂ ਵਿੱਚ ਚਲਾ ਗਿਆ। ਬਈ ਕੋਈ ਬਹਾਦਰਾਂ ਦੀ ਕੌਮ ਲੱਗਦੀ ਹੈ ਜਿਨ੍ਹਾਂ ਕੋਲੋਂ ਤੂੰ ਵੀ ਡਰਦਾ ਹੈ। ਤੂੰ ਮੈਨੂੰ ਜ਼ਰੂਰ ਇਹੋ ਜਿਹੇ ਲੋਕ ਮਿਲਾ ਨਾ ਬਈ, ਮੈਂ ਤੈਨੂੰ ਅਸਲੀ ਸਿੰਘ ਤੇ ਮਿਲਾ ਨਹੀਂ ਸਕਦਾ। ਉਹਨਾਂ ਦੀ ਨਕਲ ਜ਼ਰੂਰ ਦਿਖਾ ਦੇਣਾ। ਅੱਜ ਜ਼ਕਰੀਆ ਖਾਨ ਨੇ ਆਪਣੀ ਦਰਬਾਰ ਵਿੱਚ ਮਰਾਸੀਆਂ ਨੂੰ ਬੁਲਾਇਆ। ਕਿਉਂ ਬਈ, ਸਿੰਘਾਂ ਦੀ ਨਕਲ ਕਰਕੇ ਦਿਖਾਓਗੇ? ਕਿਉਂ ਨਹੀਂ, ਨਕਲ ਕਰਨਾ ਤੇ ਸਾਡਾ ਕੰਮ ਹੈ। ਲੋੜੀਂਦਾ ਸਮਾਨ ਲੈ ਲਿਆ, ਆਖਣ ਲੱਗੇ ਸਾਡੇ ਉੱਪਰ ਹਮਲਾ ਕਰਵਾ ਦੇਣਾ, ਅਸੀਂ ਸਿੰਘਾਂ ਦੀ ਲੜਾਈ ਯੁੱਧ ਵੀ ਕਰਕੇ ਦਿਖਾਵਾਂਗੇ। ਨਕਲੀਏ ਜਾ ਕੇ ਜੰਗਲ ਵਿੱਚ ਬੈਠ ਗਏ, ਦਰੀਆਂ ਵਿਛਾ ਲਈਆਂ। ਕੋਈ ਵਿਚਾਰਾਂ ਕਰ ਰਹੇ ਨੇ, ਲੱਗਦਾ ਹੈ ਕਿਸੇ ਸੋਚ ਵਿੱਚ ਬੈਠੇ ਨੇ। ਕੋਈ ਚੌਂਕੜੇ ਮਾਰ ਕੇ ਪਾਠ ਕਰ ਰਿਹਾ ਹੈ, ਕੋਈ ਘੋੜਿਆਂ ਨੂੰ ਖਰਖਰਾ ਕਰ ਰਿਹਾ ਹੈ, ਪਰ ਮੁੱਖ ਦੇ ਵਿੱਚ ਕੁਝ ਬੋਲੀ ਜਾਂਦੇ ਨੇ। ਅਬਦਾਲੀ, ਜ਼ਕਰੀਆ ਖਾਨ ਫੌਜਾਂ ਤੱਕ ਰਹੀਆਂ ਨੇ। ਅਬਦਾਲੀ ਨੇ ਪੁੱਛਿਆ ਵੀ ਇਹ ਕੀ ਕਰਦੇ ਨੇ? ਇਹ ਵਿਹਲੇ ਟਾਈਮ ਆਪਣਾ ਕਾਰ ਵਿਹਾਰ ਕਰਦੇ ਨੇ ਤੇ ਨਾਲੇ ਸਿਮਰਨ ਵੀ ਕਰਦੇ ਰਹਿੰਦੇ। ਬਈ ਉਹ ਦਰਖਤ ਤੇ ਕੌਣ ਬੈਠਾ ਹੈ? ਇਹ ਟਾਂਗੂ ਹੈ। ਜਦੋਂ ਕੋਈ ਹਮਲਾ ਕਰਦਾ ਹੈ ਤੇ ਇਹ ਦੱਸ ਦਿੰਦਾ ਹੈ। ਇਹਨੇ ਨੂੰ ਜ਼ਕਰੀਆ ਖਾਨ ਦੀ ਫੌਜ ਨੇ ਹਮਲਾ ਕਰ ਦਿੱਤਾ ਹੈ। ਟਾਂਗੂ ਨੇ ਆਖਿਆ, ਸਿੰਘੋ ਸਾਵਧਾਨ ਹੋ ਜਾਓ, ਟਿੱਡੀ ਦਲ ਆ ਰਿਹਾ ਹੈ। ਅਬਦਾਲੀ ਆਸੇ ਪਾਸੇ ਤੱਕਦਾ ਹੈ ਵੀ ਕਿਹੜਾ ਟਿੱਡੀ ਦਲ? ਬਈ ਆਪਣੀਆਂ ਹੀ ਫੌਜਾਂ ਨੂੰ ਆਪ ਹੈਰਾਨ ਹੋਇਆ। ਇੱਕ ਬੁੱਢੇ ਨਕਲੀਏ ਨੇ ਅਰਦਾਸ ਕਰਨੀ ਸ਼ੁਰੂ ਕੀਤੀ। ਸੁਣੀ ਸੁਣਾਈ ਅਰਦਾਸ ਸਾਰੀ ਕਰ ਦਿੱਤੀ। ਆਖਰ ਵਿੱਚ ਆਖਿਆ, ਹੇ ਗਰੀਬ ਨਵਾਜ ਗੁਰੂ ਗੋਬਿੰਦ ਸਿੰਘ ਮਹਾਰਾਜ, ਹਮਲਾ ਹੋ ਗਿਆ ਹੈ, ਸਾਨੂੰ ਮੈਦਾਨੀ ਜੰਗ ਵਿੱਚ ਜੂਝਣ ਦਾ ਵੱਲ ਬਖਸ਼ੋ। ਚੱਕ ਕੇ ਨਕਲੀਆਂ ਨੇ ਕਿਰਪਾਨਾਂ ਤੇ ਬੁਲਾਇਆ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਜੈਕਾਰਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਜ਼ਕਰੀਆ ਖਾਨ ਦੀ ਫੌਜ ਉੱਤੇ ਹਮਲਾ ਕਰ ਦਿੱਤਾ। ਇਹੋ ਜਿਹਾ ਯੁੱਧ ਕੀਤਾ, ਕਹਿਰ ਮਚਾ ਦਿੱਤਾ। ਜ਼ਕਰੀਆ ਖਾਨ ਦੀ ਫੌਜ ਮਾਰ ਦਿੱਤੀ ਹੈ, ਕੁਝ ਨੱਸ ਗਏ ਨੇ। ਅਬਦਾਲੀ ਤੇ ਜ਼ਕਰੀਆ ਖਾਨ ਵੀ ਨੱਸ ਕੇ ਜਾਨ ਬਚਾਈ। ਬਈ ਕੀ ਹੋ ਗਿਆ ਨਕਲੀਆਂ? ਨਕਲ ਕਰਨ ਵਾਸਤੇ ਆਖਿਆ ਸੀ, ਇਹ ਸੱਚੀ ਮਾਰੀ ਜਾਂਦੀ। ਅਬਦਾਲੀ ਨੇ ਆਪਣੀ ਫੌਜ ਭੇਜੀ ਬਹੁਤ ਸਾਰੀ, ਇਹਨਾਂ ਨਕਲੀਆਂ ਨੂੰ ਕਾਬੂ ਵਿੱਚ ਕੀਤਾ। ਬੁੱਢਾ ਨਕਲੀਆ ਜੋ ਇਹਨਾਂ ਦਾ ਮੁਖੀ ਸੀ ਨਾ, ਉਹਨੂੰ ਕਈ ਸਿਪਾਹੀਆਂ ਨੇ ਪਕੜ ਕੇ ਲਿਆ ਕੇ ਜ਼ਕਰੀਆ ਖਾਨ ਦੇ ਮੂਹਰੇ ਖੜਾ ਕੀਤਾ। ਜਦੋਂ ਜ਼ਕਰੀਆ ਖਾਨ ਨੇ ਇਹਦੀਆਂ ਅੱਖਾਂ ਵੱਲ ਤੱਕਿਆ ਤੇ ਦੇਖਿਆ ਨਹੀਂ ਜਾਂਦਾ, ਭੈ ਆਉਂਦਾ ਹੈ ਬਈ ਇਹ ਉਹ ਮਰਾਸੀ ਤੇ ਨਹੀਂ ਲੱਗਦਾ, ਲੱਗਦਾ ਹੈ ਸਿੰਘ ਹੀ ਆ ਗਏ ਇਹਨਾਂ ਵਿੱਚ। ਕਿਵੇਂ ਘੂਰ ਘੂਰ ਕੇ ਤੱਕਦਾ ਹੈ। ਸਿਪਾਹੀ ਨੇ ਲਿਆ ਕੇ ਪਾਣੀ ਦਾ ਕਟੋਰਾ ਮੁੱਖ ਦੇ ਉੱਤੇ ਪਾਇਆ ਤੇ ਇਹਨੂੰ ਸੁਰਤ ਆਈ। ਆਸੇ ਪਾਸੇ ਦੇਖਦਾ, ਇਹ ਕੀ ਹੋ ਗਿਆ? ਫੌਜਾਂ ਮਰੀਆਂ ਪਈਆਂ ਨੇ, ਸਾਡੇ ਭਾਈ ਭਰਾ ਵੀ ਵਿੱਚ ਮਰੇ ਪਏ ਨੇ, ਬਈ ਇਹ ਕੀ ਹੋ ਗਿਆ? ਜ਼ਕਰੀਆ ਖਾਨ ਆਖਿਆ, ਤੈਨੂੰ ਨਹੀਂ ਪਤਾ

ਇੰਨੀ ਸਾਡੀ ਫੌਜ ਮਾਰ ਦਿੱਤੀ ਹੈ ਤੇ ਹੁਣ ਆਖੀ ਜਾਂਦਾ ਕੀ ਹੋ ਗਿਆ। ਸਤਸੰਗਿਓ, ਇਸ ਤਕਲੀਏ ਨੇ ਆਖਿਆ, ਤੁਸੀਂ ਸਾਨੂੰ ਨਕਲ ਕਰਨ ਵਾਸਤੇ ਕਿਹਾ ਤੇ ਅਸੀਂ ਨਕਲ ਕਰੀ ਗਏ, ਪਰ ਜਦੋਂ ਅਸੀਂ ਅਰਦਾਸ ਕਰਨ ਲੱਗੇ ਅਰਦਾਸ ਅਸਲੀ ਹੋ ਗਈ, ਜਕਾਰਾ ਅਸਲੀ ਵੱਜ ਗਿਆ। ਜਦੋਂ ਅਸੀਂ ਜਕਾਰਾ ਬੁਲਾ ਕੇ ਕੁਰਬਾਨਾ ਚੁੱਕੀਆਂ ਤੇ ਸਾਨੂੰ ਨਹੀਂ ਪਤਾ ਲੱਗਾ ਸਾਡੇ ਵਿੱਚ ਕੌਣ ਆ ਗਿਆ, ਸਾਨੂੰ ਫਿਰ ਕੁਝ ਨਹੀਂ ਪਤਾ। ਸਤਸੰਗਿਓ, ਦੇਖੋ ਜਕਾਰੇ ਵਿੱਚ ਕਿੰਨੀਆਂ ਬਖਸ਼ਾਂ ਨੇ। ਇੱਕ ਨਕਲੀਆ ਜਕਾਰਾ ਬੁਲਾਵੇ ਉਹਨੂੰ ਏਡਾ ਵੱਲ ਮਿਲ ਸਕਦਾ ਹੈ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਸਿੰਘ ਨਿਤਨੇਮੀ ਅਰਦਾਸ ਕਰਕੇ ਜਕਾਰਾ ਬੁਲਾ ਦੇਵੇ ਤੇ ਕਿਹਦੀ ਮਜਾਲ ਹੈ, ਕਿਹੜਾ ਦੁਸ਼ਮਣ ਅੱਗੇ ਖਲੋ ਸਕਦਾ ਹੈ। ਜਦੋਂ ਅਸੀਂ ਮਨ ਕਰਕੇ ਸ਼ਰਧਾ ਤੇ ਪਿਆਰ ਨਾਲ ਅਰਦਾਸ ਕਰਕੇ ਜਕਾਰਾ ਬੁਲਾਉਂਦੇ ਹਾਂ, ਸੱਚ ਜਾਣੋ ਗੁਰੂ ਗੋਬਿੰਦ ਸਿੰਘ ਮਹਾਰਾਜ ਆਪ ਹਾਜ਼ਰ ਹੋ ਜਾਂਦੇ ਨੇ। ਤਾਂਹੀਓ ਤੇ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਆਖਿਆ ਹੈ, ਗਰੀਬ ਤੇ ਮਜ਼ਲੂਮ ਦੀ ਰੱਖਿਆ ਕਰਨੀ ਹੈ, ਸਰਬੱਤ ਦਾ ਭਲਾ ਕਰਨਾ ਹੈ, ਆਪਣਾ ਧਰਮ ਵੀ ਬਚਾਉਣਾ ਹੈ, ਦੂਜੇ ਦਾ ਧਰਮ ਵੀ ਬਚਾਉਣਾ ਹੈ ਤੇ ਗੁਰੂ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣਾ ਹੈ। ਆਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਦਾਰੋ ਰਾਗ ਆਸਾ ਮਹੱਲਾ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਦਾਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਵਾਜੇ ਤੇਰੇ ਨਾਦ ਅਨੇਕ ਅਸੰਖਾ, ਕੀਤੇ ਤੇਰੇ ਬਾਵਣਹਾਰੇ। ਕੀਤੇ ਤੇਰੇ ਰਾਗ ਪਰਿਸੰ ਕਹੀ ਹੈ, ਕੀਤੇ ਤੇਰੇ ਗਾਵਣਹਾਰੇ। ਕੀਤੇ ਤੇਰੇ ਰਾਗ ਪਰਿਸੰ ਕਹੀ ਹੈ, ਕੀਤੇ ਤੇਰੇ ਗਾਵਣਹਾਰੇ। ਗਾਵਣ ਤੁਧਨੋ ਪਵਨ ਪਾਣੀ ਬਸੰਤਰੂ, ਗਾਵੈ ਰਾਜਾ ਧਰਮ ਨਿਵਾਰੀ। ਗਾਵਨ ਤੁਧਨੋ ਚਿਤ ਗੁਪਤ ਲਿਖ ਜਾਣਨ, ਲਿਖ ਲਿਖ ਧਰਮ ਵਿਚਾਰੇ। ਗਾਵਨ ਤੁਧਨੋ ਈਸ਼ਰ ਬ੍ਰਹਮਾ ਦੇਵੀ, ਸੋਹਨ ਤੇਰੇ ਸਦਾ ਸਵਾਰੀ। ਗਾਵਨ ਤੁਧਨੋ ਇੰਦਰ ਇੰਦਰਾ ਸੁਣ ਬੈਠੇ, ਦੇਵ ਧਿਆਨ ਦਰ ਨਾਲੇ। ਗਾਵਨ ਤੁਧਨੋ ਸਿੱਧ ਸਮਾਧੀ ਅੰਦਰ, ਗਾਵਨ ਤੁਧਨੋ ਸਾਧ ਵਿਚਾਰੇ। ਗਾਵਣ ਤੁਧਨੋ ਜਤੀ ਸਤੀ ਸੰਤੋਖੀ, ਗਾਵਣ ਤੁਧਨੋ ਵੀਰ ਕਰਾਰੀ। ਗਾਵਣ ਤੁਧਨੋ ਪੰਡਿਤ ਪੜ੍ਹਨ ਰੱਖੀ ਸਰ, ਜੁਗ ਜੁਗ ਵੇਦਾਂ ਨਾਲੇ। ਗਾਵਣ ਤੁਧਨੋ ਮੋਹਣੀ ਅਮਨ ਮੋਹਨ, ਸੁਰਗ ਮਛ ਪਿਆਲੇ। ਗਾਵਣ ਤੁਧਨੋ ਰਤਨਿਓ ਪਾਏ ਤੇਰੇ, ਅੱਠ ਸੱਠ ਤੀਰਥ ਨਾਲੇ। ਗਾਵਣ ਤੁਧਨੋ ਜੋਧ ਮਹਾਮਲ ਸੂਰਾ, ਗਾਵਣ ਤੁਧਨੋ ਖਾਣੀ ਉਚਾਰੀ। ਗਾਵਣ ਤੁਧਨੋ ਖੰਡ ਮੰਡਲ ਬ੍ਰਹਿਮੰਡਾ, ਕਰ ਕਰ ਰੱਖੇ ਤੇਰੇ ਤਾਰੇ। ਸਹੀ ਤੁਧਨੋ ਗਾਵਨ ਜੋ ਤੁਧ ਭਾਵਨ, ਰਤੇ ਤੇਰੇ ਭਗਤ ਰਸਾਲੇ। ਹੋਰ ਕੇਤੇ ਤੁਧਨੋ ਗਾਵਨ, ਸੇ ਮੈਂ ਚਿਤ ਨ ਆਵਨ, ਨਾਨਕ ਕਿਆ ਵਿਚਾਰੀ। ਸੋਈ ਸੋਈ ਸਦਾ ਸੱਚ, ਸਾਹਿਬ ਸਾਚਾ ਸਾਚੀ ਨਾਈ। ਹੈ ਭੀ ਹੋਸੀ ਜਾਏ ਨਾ ਜਾਸੀ, ਰਚਨਾ ਜਿਨ ਰਚਾਈ। ਰੰਗੀ ਰੰਗੀ ਭਾਤੀ ਕਰ ਕਰ, ਜਿਨਸੀ ਮਾਇਆ ਜਿਨ ਉਪਾਈ। ਕਰ ਕਰ ਦੇਖੈ ਕੀਤਾ ਆਪਣਾ, ਜਿਉਂ ਤਿਸ ਦੀ ਵਡਿਆਈ। ਜੋ ਤਿਸ ਭਾਵੈ ਸੋਈ ਕਰਸੀ, ਫਿਰ ਹੁਕਮ ਨਾ ਕਰਨ ਹੰਜਾਈ। ਸੋ ਪਾਤ ਸ਼ਾਹ ਸ਼ਾਹ ਪਾਤ ਸਾਹਿਬ, ਨਾਨਕ ਰਹਿਣ ਰਜਾਈ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੈ ਸਭ ਕੋਏ, ਕੇਵਡ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ, ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੇ ਤੇਰਾ ਕੇਤਾ ਕੇਵਡ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾ ਪੁਰਖਾਂ ਕੀਆਂ ਵਡਿਆਈਆਂ। ਤੁਧ ਬਿਣ ਸਿੱਧੀ ਗਿਣੈ ਨਾ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਬੇਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹ ਤਸੈ ਕਿਆ ਚਾਰਾ, ਨਾਨਕ ਸੱਚ ਸਵਾਰਣ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ, ਆਖਣੇ ਔਖਾ ਸਾਚਾ ਨਾਓ। ਸਾਚੇ ਨਾਮ ਕੀ ਲਾਗੈ ਭੂਖ, ਉਤ ਭੂਖੈ ਖਾਏ ਚਲੀ ਹੈ ਦੂਖ। ਸੋ ਕਿਉਂ ਵਿਸਰੈ ਮੇਰੀ ਮਾਈ, ਸਾਚਾ ਸਾਹਿਬ ਸਾਚਾ ਨਾਇ ਰਹਾਉ। ਸਾਚੇ ਨਾਮ ਕੀ ਤਲ ਵਡਿਆਈ, ਆਖ ਥੱਕੇ ਕੀਮਤ ਨਹੀਂ ਪਾਈ। ਜੇ ਸਭ ਮਿਲਕੈ ਆਖਣ ਪਾਹੀ, ਵੱਡਾ ਨਾ ਹੋਵੇ ਘਾਟ ਨਾ ਜਾਈ। ਨਾ ਉਹ ਮਰੈ ਨਾ ਹੋਵੈ ਸੋਗ, ਦੇਂਦਾ ਰਹੇ ਨਾ ਚੁੱਕੈ ਭੋਗ। ਗੁਣ ਇਹੋ ਹੋਰ ਨਾਹੀ ਕੋਏ, ਨਾ ਕੋ ਹੋਆ ਨਾ ਕੋ ਹੋਏ। ਜੇਵੜ ਆਪ ਤੇਵੜ ਤੇਰੀ ਦਾਤ, ਜੈਨ ਦੈਨ ਕਰਕੇ ਕੀਤੀ ਰਾਤ। ਖਸਮ ਵਿਸਾਰ ਹੈ ਤੇ ਕਮਜਾਤ, ਨਾਨਕ ਨਾ ਵੈ ਬਾਜ ਸੁਨਾਥ। ਰਾਗ ਗੂਜਰੀ ਮਹੱਲਾ ਚੌਥਾ, ਹਰ ਕੇ ਜਾਨ ਸਤਿਗੁਰ ਸਤਿਪੁਰਖਾ, ਬਿਨੋਂ ਕਰੋਂ ਗੁਰਪਾਸ। ਹਮ ਕੀਰੇ ਕਿਰਮ ਸਤਿਗੁਰ ਸਰਣਾਈ, ਕਰ ਦਇਆ ਨਾਮ ਪ੍ਰਗਾਸ। ਮੇਰੇ ਮੀਤ ਗੁਰਦੇਵ ਮੋਹ ਕੌ ਰਾਮ ਨਾਮ ਪ੍ਰਗਾਸ।
ਗੁਰਮਤ ਨਾਮ ਮੇਰਾ ਪ੍ਰਾਣ ਸਿਖਾਈ, ਹਰ ਕੀਰਤ ਹਮਰੀ ਰਹਿ ਰਾਸ ਰਹਾਉ। ਹਰ ਜਨ ਕੇਵਟ ਭਾਗ ਵਡੇਰੇ, ਜਿਨ ਹਰ ਹਰ ਸ਼ਰਧਾਰ ਪਿਆਸ। ਹਰ ਹਰ ਨਾਮ ਮਿਲੈ ਤ੍ਰਿਪਤਾ ਸਹੈ, ਮਿਲ ਸੰਗਤ ਗੁਣ ਪ੍ਰਗਾਸ। ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ, ਤੇ ਭਾਗਹੀਣ ਜਮ ਪਾਸ। ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ, ਤ੍ਰਿਗ ਜੀਵੇ ਤ੍ਰਿਗ ਜੀਵਾਸ। ਜਿਨ ਹਰ ਜਨ ਸਤਿਗੁਰ ਸੰਗਤ ਪਾਈ, ਤਿੰਨ ਤੁਰ ਮਸਤਕ ਲਿਖਿਆ ਲਿਖਾਸ। ਧਨ ਧਨ ਸਤਸੰਗਤ ਜਿਤ ਹਰ ਰਸ ਪਾਇਆ, ਮਿਲ ਜਨ ਨਾਨਕ ਨਾਮ ਪ੍ਰਗਾਸ। ਰਾਗ ਗੂਜਰੀ ਮਹੱਲਾ ਪੰਜਵਾਂ, ਕਾਹੇ ਰੇ ਮਨ ਚਿਤ ਵਹਿ ਉਦਮ, ਜਾ ਆਹਰ ਹਰ ਜੀਓ ਪਰਿਆ। ਸੈਲ ਪੱਥਰ ਮੈਂ ਜਨ ਤੋਂ ਪਾਈ, ਤਾਂ ਕਾ ਰਿਜ ਕਾ ਗੈ ਕਰ ਤਰਿਆ। ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋ ਤਰਿਆ, ਗੁਰਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸ਼ਟ ਹਰਿਆ ਰਾਉ। ਜਨਨ ਪਿਤਾ ਲੋਕ ਸੁਤ ਬਨਿਤਾ, ਕੋਈ ਨਾ ਕਿਸ ਕੀ ਤਰਿਆ। ਸਿਰ ਸਿਰ ਰਿਜਕ ਸੰਭਾਹੀ ਠਾਕੁਰ, ਕਾਹੀ ਮਨ ਭਉ ਕਰਿਆ। ਊਡੇ ਊਡ ਆਵੈ ਸਹਿ ਕੋਸਾਂ, ਤਿਸ ਪਾਛੈ ਬਚਰੇ ਸ਼ਰਿਆ। ਤਿੰਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਸਭ ਨਿਧਾਨ ਦਸ ਅਸ਼ਟ ਸਿਧਾਨ, ਠਾਕੁਰ ਕਰ ਤਲ ਤਰਿਆ। ਜਨ ਨਾਨਕ ਬਲ ਬਲ ਸਦਬਲ ਜਾਈਐ, ਤੇਰਾ ਅੰਤ ਨ ਪਾਰ ਹੈ ਵਰਿਆ। ਰਾਗ ਆਸਾ ਮਹੱਲਾ ਚੌਥਾ, ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸੋ ਪੁਰਖ ਨਿਰੰਜਨ, ਹਰ ਪੁਰਖ ਨਿਰੰਜਨ, ਹਰ ਅਗਮਾ ਅਗਮੈ ਅਪਾਰਾ। ਸਭ ਧਿਆਵਹਿ ਸਭ ਧਿਆਵਹਿ ਤੁਧ ਜੀ, ਹਰ ਸੱਚੇ ਸਿਰਜਣਹਾਰ। ਸਭ ਜੀ ਤੁਮਾਰੇ ਜੀ, ਤੂੰ ਜੀਆਂ ਕਾ ਦਾਤਾਰ। ਹਰ ਧਿਆਵਹੁ ਸੰਤਵ ਜੀ, ਸਭ ਦੁੱਖ ਵਿਸਾਰਣ ਹਾਰ। ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ, ਕਿਆ ਨਾਨਕ ਜੰਤ ਵਿਚਾਰਾ। ਤੂੰ ਘਟ ਘਟ ਅੰਤਰ ਸਰਬ ਨਿਰੰਤਰ ਜੀ, ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ, ਸਭ ਤੇਰੇ ਚੋਜ ਬਿੜਣ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵ ਹੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵਹਿ ਹਰ ਧਿਆਵਹਿ ਤੁਧ ਜੀ, ਸੇ ਜਾਨ ਜੁਗ ਮਹਿ ਸੁਖਵਾਸੀ। ਸੇ ਮੁਕਤ ਭਈ ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਮੇਰਾ ਹਰ ਜੀ, ਤੇ ਹਰ ਹਰ ਰੂਪ ਸਮਾਸੀ। ਸੇ ਧਨ ਜਿਨ ਹਰ ਧਿਆਇਆ ਜੀ, ਜਨ ਨਾਨਕ ਤਿਨ ਬਲ ਜਾਸੀ। ਤੇਰੀ ਭਗਤ ਭੰਡਾਰ ਜੀ, ਭਰੇ ਬੇਅੰਤ ਬੇਅੰਤਾ। ਤੇਰੇ ਭਗਤ ਸਲਾਹਣ ਤੁਧ ਜੀ, ਹਰ ਅਨਕ ਅਨੇਕ ਅਨੰਤਾ। ਤੇਰੀ ਅਨਕ ਕਰਹਿ ਹਰ ਪੂਜਾ ਜੀ, ਤਪ ਤਪਹਿ ਜਪਹਿ ਬੇਅੰਤਾ। ਤੇਰੇ ਅਨੇਕ ਪੜਹਿ ਬਹੁ ਸਿਮਰਤ ਸਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤਾ। ਸੇ ਭਗਤ ਭਲੇ ਜਨ ਨਾਨਕ ਜੀ, ਜੋ ਭਾਵ ਹੈ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰਖ ਪਰੰਪਰ ਕਰਤਾ ਜੀ, ਤੁਧ ਜੀਵੜ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਰਹਿ ਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰਹਿ ਸੋਈ। ਤੁਧ ਆਪੇ ਸ੍ਰੇਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ। ਜਨ ਨਾਨਕ ਗੁਣ ਗਾਵੈ ਕਰਤੇ ਕਹਿ ਜੀ, ਜੋ ਸਭ ਸਹਿ ਕਾ ਜਾਣ ਹੋਈ। ਆਸਾ ਮਹੱਲਾ ਚੌਥਾ। ਤੂੰ ਕਰਤਾ ਸੁਚਿਆਰ ਮੈਡਾ ਸਾਈ, ਜੋ ਤੂੰ ਪਾਵੈ ਸੋਈ ਥੀਸੀ। ਜੋ ਤੂੰ ਦੇਹੇ ਸੋਈ ਹਉ ਪਾਈ ਰਾਉ, ਸਭ ਤੇਰੀ ਤੂੰ ਸਭਨੀ ਧਿਆਇਆ। ਜਿਸਨੂੰ ਕਿਰਪਾ ਕਰਹੇ ਤਿਨ ਨਾਮ ਰਤਨ ਪਾਇਆ। ਗੁਰਮੁਖ ਲਾਦਾ ਮਨ ਮੁਖ ਗਵਾਇਆ, ਤੁਧ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆਓ ਸਭ ਤੁਝੀ ਮਾਹੇ, ਤੁਝ ਬਿਨ ਦੂਜਾ ਕੋਈ ਨਾਹੇ। ਜੀ ਜੰਤ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਨ ਜਾਣੇ, ਹਰ ਗੁਣ ਸਦ ਹੀ ਆਖ ਵਖਾਣੇ।
ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀ ਆਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ। ਤੂੰ ਕਰ ਕਰ ਵੇਖਹਿ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਥਾ ਮਹੱਲਾ ਪਹਿਲਾ, ਤਿਤ ਸਰਵਰੜੈ ਪਹਿਲੇ ਨਿਵਾਸਾ। ਪਾਣੀ ਪਾਵਕ ਤਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ। ਹਮ ਦੇਖਾ ਤੈ ਡੂਬੀ ਅਲੇ, ਮਨ ਏਕ ਨ ਚੇਤ ਸਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ। ਨਾ ਹੋਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਪਇਆ। ਪ੍ਰਣਵਤ ਨਾਨਕ ਤਿਨ ਕੀ ਸ਼ਰਣਾ, ਜਿਨ ਤੂੰ ਨਾਹੀ ਵਿਸਰਿਆ। ਆਸਥਾ ਮਹੱਲਾ ਪੰਜਵਾਂ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਅਬਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਰੰਜਾ ਮਿਲਾਗ ਭਵ ਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਵਿਓ ਬਾਜ ਬੇਨਤੀ ਚੌਪਈ, ਹਮਰੀ ਕਰੋ ਹਾਥ ਦੈ ਰੱਛਾ, ਪੂਰਨ ਹੋਏ ਚਿਤ ਕੀ ਇੱਛਾ। ਤਬ ਚਰਨਨ ਮਨ ਰਹਿ ਹਮਾਰਾ, ਆਪਣਾ ਜਾਨ ਕਰੋ ਪ੍ਰਤਪਾਰਾ। ਹਮਰੇ ਦੋਸ਼ਟ ਸਭੈ ਤੁਮ ਕਾਵਹੁ, ਆਪ ਹਾਥ ਦੈ ਮੋਹਿ ਬਚਾਵਹੁ। ਸੁਖੀ ਵਸੈ ਮੋਰੋ ਪਰਿਵਾਰਾ, ਸੇਵਕ ਸਿੱਖ ਸਭੈ ਕਰਤਾਰਾ। ਮੋਹ ਰੱਛਾ ਨਿਜ ਕਰਦੈ ਕਰਿਆ, ਸਭ ਬੈਰਨ ਕਉ ਆਜ ਸਿੰਘਰਿਆ। ਪੂਰਨ ਹੋਏ ਹਮਾਰੀ ਆਸਾ, ਤੋਰ ਭਜਨ ਕੀ ਰਹਿ ਪਿਆਸਾ। ਤੁਮ ਹੈ ਸ਼ਾਡ ਕੋਈ ਅਵਰ ਨਾ ਤਿਆਉ, ਜੋ ਬਰ ਚਾਹੋ ਸੋ ਤੁਮ ਤੇ ਪਾਉ। ਸੇਵਕ ਸਿੱਖ ਹਮਾਰੇ ਤਾਰੀ ਹੈ, ਚੁਣ ਚੁਣ ਸਤਰ ਹਮਾਰੇ ਮਾਰੀ ਹੈ। ਆਪ ਹਾਥ ਦੈ ਮੁਝੇ ਉਭਰਿਆ, ਮਰਨ ਕਾਲ ਕਾ ਤਰਾਸ ਨਿਵਰਿਆ। ਹੂ ਜੋ ਸਦਾ ਹਮਾਰੇ ਪੱਛਾ, ਸਰੀਆ ਸਤੁਜੂ ਕਰੇ ਹੋ ਰੱਛਾ। ਰਾਖ ਲੇਹ ਮੋਹਿ ਰਾਖਨ ਹਾਰੀ, ਸਾਹਿਬ ਸੰਤ ਸਹਾਈ ਪਿਆਰੀ। ਦੀਨ ਬੰਦ ਦੁਸ਼ਟਨ ਕੇ ਹੰਤਾ, ਤੁਮਹੋ ਪੁਰੀ ਚਤੁਰਦਸ ਕੰਤਾ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਬਤਰਾ। ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਗਲ ਕਾਲ ਕਾਕੀਆ ਤਮਾਸ਼ਾ। ਜਵਨ ਕਾਲ ਜੋਗੀ ਸਿਵ ਕੀਓ, ਵੇਦ ਰਾਜ ਬ੍ਰਹਮਾ ਜੂ ਥੀਓ। ਜਵਨ ਕਾਲ ਸਭ ਲੋਕ ਸਵਾਰਾ, ਨਮਸਕਾਰ ਹੈ ਤਾਹੀਂ ਹਮਾਰਾ। ਜਵਨ ਕਾਲ ਸਭ ਜਗਤ ਬਣਾਇਓ, ਦੇਵ ਦੈਂਤ ਜਸ਼ਨ ਉਪਜਾਇਓ। ਆਦਿ ਅੰਤ ਕੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ। ਨਮਸਕਾਰ ਤਸੀ ਕੋ ਹਮਾਰੀ, ਸਗਲ ਪ੍ਰਜਾ ਜਨ ਆਪ ਸਵਾਰੀ। ਸਿਵ ਕਨ ਕੋ ਸਿਵ ਗੁਣ ਸੁਖ ਦੀਓ, ਸਦਰਨ ਕੋ ਬਲ ਮੋਹ ਬਦ ਕੀਓ। ਘੜ ਘੜ ਕੇ ਅੰਤਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣਤ। ਚੀਟੀ ਤੇ ਕੂੰਚਰ ਅਸ ਥੂਲਾ, ਸਭ ਪਰ ਕਿਰਪਾ ਦ੍ਰਿਟ ਕਰ ਫੂਲਾ। ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਣੈ, ਘੜ ਘੜ ਕੇ ਪਟ ਪਟ ਕੀ ਜਾਣੈ। ਜਬ ਉਦ ਕਰਖ ਕਰਾ ਕਰ ਤਾਰਾ, ਪ੍ਰਜਾ ਤਰਤ ਤਵ ਦੇਹੀ ਅਪਾਰਾ। ਜਬ ਆ ਕਰਖ ਕਰਤ ਹੋ ਕਬ ਹੂੰ, ਤੁਮ ਮੈਂ ਮਿਲਤ ਦੇਹ ਤਰ ਸਭ ਹੂੰ। ਜੇਤੇ ਬਦਨ ਸ੍ਰੇਸ਼ਟ ਸਭ ਤਾਰੇ, ਆਪ ਆਪਣੀ ਬੂਝ ਉਚਾਰੇ। ਤੁਮ ਸਭ ਹੀ ਤੇ ਰਹਿਤ ਨਿਰਾਲਮ, ਜਾਣਤ ਭੇਦ ਭੇਦ ਅਰਿਆਲਮ। ਨਿਰੰਕਾਰ ਨਿਰਭਕਾਰ ਨਿਰਲੰਬ, ਆਦ ਨੀਲ ਅਨਾਦ ਅਸੰਭ। ਤਾਂ ਕਾ ਮੂੜ ਉਚਾਰਤ ਭੇਦਾ, ਜਾਂ ਕੋ ਭੇਵ ਨ ਪਾਵਤ ਵੇਦਾ। ਤਾਂ ਕੋ ਕਰ ਪਾਹਨ ਅਨੁਮਾਨਤ, ਮਹਾਮੂੜ ਕਛ ਭੇਦ ਨਾ ਜਾਣਤ। ਮਹਾਂਦੇਵ ਕਉ ਕਹਿਤ ਸਦਾ ਸੇਵ, ਨਿਰੰਕਾਰ ਕਾ ਚੀਨਤ ਨਹਿ ਪੇਵ। ਆਪ ਆਪਣੀ ਬੁੱਧ ਹੈ ਜੇਤੀ, ਵਰਨਤ ਭਿੰਨ ਭਿੰਨ ਤੋਹੇ ਤੇਤੀ। ਤੁਮਰਾ ਲਖਾ ਨ ਜਾਏ ਪਸਾਰਾ, ਕਿਹੇ ਬਿਦ ਸਜਾ ਪ੍ਰਥਮ ਸੰਸਾਰਾ। ਏਕੈ ਰੂਪ ਅਨੂਪ ਸਰੂਪਾ, ਰੰਗ ਭਯੋ ਰਵ ਕਹੀ ਭੂਪਾ। ਅੰਡਜ ਜੇਰਜ ਸੇ ਤਿਜ ਕੇਨੀ, ਉਤਪੁਜ ਖਾਨ ਬਹੋਰ ਰਚ ਦੀਨੀ। ਕਹੂੰ ਬੂਲ ਰਾਜਾ ਬੈਠਾ, ਕਹੂੰ ਸਿਮਟ ਭਯੋ ਸੰਕਰ ਕੈਠਾ। ਸਗਰੀ ਸ੍ਰੇਸ਼ਟ ਦਿਖਾਈ ਅਚੰਪਵ, ਆਦਿ ਜੁਗਾਦ ਸਰੂਪ ਸੁਜੰਪਵ। ਅਬ ਰੱਛਾ ਮੇਰੀ ਤੁਮ ਕਰੋ, ਸੇਖੋ ਵਾਰਿਆ ਸਿੱਖ ਸੰਗਰੋ। ਦੋਸ਼ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਕਾਤਾ। ਜੇ ਅਸ ਤੁਜ ਤਬ ਸਰਣੀ ਪਰੇ, ਤਿਨ ਕੇ ਦੋਸ਼ਟ ਦੁਖ ਤੈ ਮਰੇ।
ਪੁਰਖ ਜਵਨ ਪਗ ਪਰੇ ਤਿਹਾਰੀ, ਤਿਨਕੇ ਤੁਮ ਸੰਕਟ ਸਭ ਟਾਰੇ। ਜੋ ਕਲ ਕੋ ਇੱਕ ਵਾਰ ਤੇ ਆਏ ਹੈ, ਤਾਂ ਕਿ ਕਾਲ ਨਿਕਟ ਨਹੀਂ ਆਏ ਹੈ। ਰੱਛਾ ਹੋਏ ਤਾਂ ਹੀ ਸਭ ਕਾਲਾ, ਦੁਸ਼ਟ ਰਿਸ਼ਟ ਟਰੈ ਤਤਕਾਲਾ। ਕਿਰਪਾ ਦ੍ਰਿਸ਼ਟ ਤਨ ਜਹ ਨਿਹਰਿਹੋ, ਤਾਂ ਕਿ ਤਾਪ ਤਨ ਕਮੋ ਹਰਿਹੋ। ਰਿੱਧ ਸਿੱਧ ਕਰਮੋ ਸਭ ਹੋਈ, ਦੁਸ਼ਟ ਸ਼ਾਹ ਆਸ ਸਕੈ ਨ ਕੋਈ। ਏਕ ਵਾਰ ਜਿਨ ਤੁਮੈ ਸੰਭਾਰਾ, ਕਾਲ ਪਾਸ ਦੇ ਤਾਹੇ ਉਬਾਰਾ। ਜਿਨ ਨਰ ਨਾਮ ਤਿਹਾਰੁ ਕਹਾ, ਦਾਰਦ ਦੁਸ਼ਟ ਦੋਖ ਤੇਰਾ। ਖੜਗ ਕੇਤ ਮੈਂ ਸ਼ਰਨ ਤਿਹਾਰੀ, ਆਪ ਹਾਥ ਦੇ ਲਿਹ ਉਬਾਰੀ। ਸਰਬ ਠੌਰ ਮੋਹ ਸਹਾਈ, ਦੁਸ਼ਟ ਦੋਖ ਤੇ ਲਿਹ ਬਚਾਈ। ਸਵਈਆ ਪਾਏਂ ਗਹਿ ਜਬ ਤੇ ਤੁਮਰੇ, ਤਬ ਤੇ ਕਉ ਆਂਖ ਤਰੇ ਨਹੀਂ ਆਨਿਓ। ਰਾਮ ਰਹੀਮ ਪੁਰਾਨ ਕੁਰਾਨ, ਅਨੇਕ ਕਹੇ ਮਤ ਏਕ ਨਾ ਮਾਨਿਓ। ਸਿਮਰਤ ਸ਼ਾਸਤਰ ਵੇਦ ਸਭੈ, ਬਹੁ ਭੇਦ ਕਹੇ ਹਮ ਏਕ ਨਾ ਜਾਣਿਓ। ਸਰੀ ਅਸਪਾਨ ਕਿਰਪਾ ਤੁਮਰੀ ਕਰ, ਮੈਂ ਨਾ ਕਹਿਓ ਸਭ ਤੋਹੇ ਬਖਾਨਿਓ। ਦੋਹਰਾ ਸਗਲ

ਕਰਤਾ ਤੇਰਾ ਸਭ ਕਿਛ ਹੈ ਜਿਸ ਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਾਹੀਂ ਕਰਦੇ ਰਹੇ ਸਾਚਾ ਨਾਮ ਮੇਰਾ ਆਧਾਰ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨਾਇ ਵਸਿਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟਹੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸਭ ਤਰੁ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰ ਸੁਭਾ ਗਏ ਕਰ ਸੁਭਾ ਗਏ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਨ ਕਉ ਸੇ ਨਾਮ ਹਰਿ ਕਹਿ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਆਨੰਦ ਸੁਣੋ ਵੱਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਿਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੇ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਇਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੈ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਇਹ ਵਸਤ ਤਜੀ ਨਹਿ ਜਾਈ ਨਿਤ ਨਿਤ ਰਾਖੁਰ ਤਾਰੋ ਹਮ ਸੰਸਾਰ ਚਰਨ ਲਗ ਤਰੀਐ ਸਭ ਨਾਨਕ ਬ੍ਰਹਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਸਹਿ ਅਰਦਾਸ, ਜੀਉ ਪਿੰਡ ਸਾਹਿਬ। ਕੋਈ ਨਾ ਜਾਣਿਆ ਚਾਹੁੰਦਾ।

ਗੁਰਦੁਆਰਾ ਦੇ ਅੰਦਰ ਕੀ ਬੋਲੋ ਜੀ ਵਾ

ਸ੍ਰੀ ਗੁਰੂ ਨਾਨਕ ਸਾਹਿਬ ਦੇ ਗੁਰਦੁਆਰੇ ਦੇ ਕੰਮਾਂ ਦੇ ਜਿਹੜੇ ਪਹੁੰਚੇ ਜੁੜੇ ਗਏ ਜਿਵੇਂ ਕਾਰਾਂ ਦੇ ਤਾਲ ਵਾਲਿਆਂ ਨੂੰ ਹੋ ਸਕੇ ਤਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਆਪ ਜੀ ਦੇ ਜਨਤਾ ਸਮਾਜ ਦੇ ਹੁਕਮਾਂ ਨੂੰ ਸਿੱਖਣ ਲਈ ਹੋਏ ਆਪ ਜੀ ਦਾ ਵਿਸ਼ਵਾਸ ਕਰਦੇ ਦਾਨ ਕਰਦੇ ਆ ਰਹੇ ਛੋਟੇ ਬਾਣੀ ਕਰਨ ਦਾ ਜਿਵੇਂ ਕਰਨਾ ਹੋਵੇ ਉੱਥੇ ਆਪਣੇ ਚਰਨਾਂ ਦਾ ਦੋਸ਼ ਕਰਾਂ ਉਹ ਸਮਾਜ ਦੇ ਹੁਕਮਾਂ ਨੂੰ ਸਿੱਖਣ ਲਈ ਕਰਨਾ ਵੀ ਦਾਨ ਸਭੀ ਕਿਸਮ ਨੂੰ ਸਾਫ਼ ਕਰਨ ਲਈ ਬਾਣੀਆਂ ਪਾਲ ਸੀ ਸੰਗਤਾਂ ਦੇ ਵਿੱਚ ਸਾਨੂੰ ਵੀ ਗੱਲ ਕਰਨ ਦੀ ਗੱਲ ਕਰਦੇ ਜੀਵਨ ਦਾ

ਸਾਖੀ ਰਹਿਣਾ ਤੋਂ

गुर सतगुर बोलो सब, गुर आख गुरु जी वाइया, गुर सिखा इको प्यार, गुर मिता पुता भाइया, गुर सतगुर बोलो सब, गुर आख गुरु जी वाइया। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹਿਲਾਰਾ ਗੁਰੂ ਜੀ ਕੀ ਮਹੱਲਾ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਰਤਨ ਕੀ ਜੈ ਕਰਤੇ ਗਾਹੇ ਵਿਚਾਰੋ, ਤਿਤ ਗਰ ਗਾਵੋ ਸੋਹਿਲਾ, ਸਿਵਰੇ ਹੋ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ, ਹੋ ਵਾਰੀ ਜਤ ਸੋਹਿਲਾ, ਸਦਾ ਸੁਖ ਕੋਇ ਰਹਾਉ, ਨਿਤ ਨਿਤ ਜੀਅੜੇ ਸੰਭਾਲੀਆਂ ਨਾ ਦੇਖਾ ਗਾ ਦੇਵਣ ਹਾਰੂ, ਤੇਰਾ ਦਾਨੇ ਕੀਮਤ ਨਾ ਪਵੇ ਤਸਦਾਤੀ ਗੁਣ ਸਮਾਰ, ਸੰਬਦ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ, ਦਿਵਸ ਦਿਨ ਸੀਸਰੀਆਂ ਜਹੋ ਵੈ ਸਹਿਬ ਸਮੇਲ, ਕਰ ਕਰ ਇਹੋ ਪਹੁੰਚਾ ਸਦਰੇ ਨਿਤ ਪਵਾਨੋ, ਸਦਨ ਹਰ ਸਿਮਰੀਏ ਨਾਨਕ ਸੇ ਦੀ ਅਵਨ, ਰਾਗ ਆਸਾ ਮਹੱਲਾ ਪਹਿਲਾ, ਛੇ ਘਰ ਛੇ ਗੁਰ ਛੇ ਉਪਦੇਸ਼, ਗੁਰ ਗੁਰ ਏਕੋ ਇਸ ਅਨੇਕ, ਬਾਬਾ ਜੈ ਕਰ ਕਰਤੇ ਕੀਰਤ ਹੋਏ, ਸੁ ਕਰ ਰਾਖ ਬੁਢਾਈ ਤੋਏ ਰਹਾਉ, ਬਿਸੋ ਜਸਿਆਂ ਕੜੀਆਂ ਪਹਿਰਾ, ਸਿੱਤੀ ਵਾਰੀ ਮਾਹੋ ਆ ਸੂਰਜੇ ਪੁਰ ਤਨੇਕ, ਨਾਨਕ ਕਰਤੇ ਕੇ ਕੇਤੇ ਵੇਸ, ਰਾਗ ਤਨਾਸਰੀ ਮਹੱਲਾ ਪਹਿਲਾ, ਗਗਨ ਮੈ ਥਾਲ ਰਵ ਚੰਦ ਦੀਪਕ ਬਣੇ, ਤਾਰਿਕਾ ਮੰਡਲ ਜਨਕ ਮੋਤੀ, ਧੂਪ ਮਲਿਆਨ ਲੋ ਪਵਨ ਚਬਰੂ ਕਰੇ, ਸਗਲ ਬਨਰਾਏ ਫੁਲੰਤ ਜੋਤੀ, ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ, ਅਨਹਤਾ ਸ਼ਬਦ ਵਾ ਜੰਤ ਪੇਰੀ ਰਹਾਉ, ਸਹਿ ਸਭ ਨੈਣ ਨੈਣ ਨੈਣ ਹੈ ਤੋਏ ਕਾਉ, ਸਹਿ ਸਮੂਰਤ ਨਨਾਇਕ ਤੋਈ, ਸਹਿਸ ਪਦ ਬਿਮਲ ਨਾਨੇਕ ਪਦ ਗੰਧ ਵੈਨ, ਸਹਿ ਸਭ ਗੰਧ ਵਿਚਲਤ ਮੋਹੀ, ਸਭ ਮੈਂ ਜੋ ਜੋ ਤੈ ਸੋਏ, ਕਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵ ਐਸੋ ਆਰਤੀ ਹੋਏ, ਹਾਰ ਚਰਨ ਕਵਲ ਮਕਰੰਦ ਲੋਭਿਤ ਮਨੋ, ਅਨ ਦਿਨ ਮੋਹੇ ਆਹੀ ਪਿਆਸਾ, ਕਿਰਪਾ ਜਲ ਦੇ ਨਾਨਕ ਸਾਰਿਨ ਕਹੋਏ, ਜਾ ਤੇ ਤੇਰੇ ਨਾਏ ਵਾਸਾ, ਰਾਗ ਗੌੜੀ ਪੂਰਵੀ ਮਹੱਲਾ ਚੌਥਾ, ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ, ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰ ਲਿਓ ਮੰਡਲ ਮੰਡਾਹੇ, ਕਰ ਸਾਧੂ ਅੰਜਲੀ ਪੁਨ ਵਡਾਹੇ, ਕਰ ਡੰਡਾਓਤ ਪੁਨ ਵਡਾਹੀ ਰਾਉ, ਸਾਕਤ ਹਰ ਦਾ ਸਾਧਨਾ ਜਾਣਿਆ, ਤਨ ਅੰਤਰ ਹੋ ਮੈਂ ਕੰਡਾਹੀ, ਜਿਉ ਜਿਉ ਚਲਹੇ ਚੁਬੈ ਦੁਖ ਪਾਵਹੇ, ਜਮਕਾਲ ਸਹਿਹੇ ਸਿਰ ਡੰਡਾਹੀ, ਹਰ ਜਨ ਹਰ ਹਰ ਨਾਮ ਸਮਾਣੇ, ਦੁਖ ਜਨਮ ਮਰਨ ਬਵ ਖੰਡਾਹੀ, ਅਵਨਾਸੀ ਪੁਰਖ ਪਾ ਪਰਮੇਸ਼ਰੁ, ਬਹੁ ਸੋਭ ਖੰਡ ਬ੍ਰਹਮੰਡਾਹੀ, ਹਮ ਗਰੀਬ ਮਸਕੀਨ ਪ੍ਰਭ ਤੇਰੇ, ਹਰ ਰਾਖ ਰਾਖ ਬਡ ਵਡਾਹੇ, ਜਨ ਨਾਨਕ ਨਾਮ ਉਧਾਰ ਟੇਕ ਹੈ, ਹਰ ਨਾਮ ਹੀ ਸੁਖ ਮੰਡਾਹੀ, ਰਾ ਗੌੜੀ ਪੂਰਵੀ ਮਹੱਲਾ ਪੰਜਵਾਂ, ਕਰੋ ਬੇਨੰਤੀ ਸੁਣੋ ਮੇਰੇ ਮੀਤਾ, ਸੰਤ ਟਹਿਲ ਕੀ ਵੇਲਾ, ਪੀਹਾਂ ਖਾਟ ਚਲੋ ਹਰ ਲਾਹ, ਆ ਗਏ ਬਸਨ ਸੁਹੇਲਾ, ਆਉਦ ਘਟੈ ਦਿਨ ਸਰਹਿਣਾ ਰੇ, ਮਾਨ ਗੁਰਮਿਲ ਕਾਰ ਸੁਵਾਰੇ ਰਹਾਉ, ਇਹ ਸੰਸਾਰ ਵਿਕਾਰ ਸੰਸੇ ਮਹਿ, ਕਰਿਓ ਬ੍ਰਹਮ ਗਿਆਨੀ, ਜਿਸੈ ਜਗਾਈ ਪਿਆ ਵਹਿ ਰਸ, ਅਕਥ ਕਥਾ ਤਿਨ ਜਾਨੀ, ਜਾ ਕੋ ਆਈ ਸੂਈ ਬਿਹਾਜੋ, ਹਰ ਗੁਰ ਤੇ ਮਨੇ ਵਸੇਰਾ, ਨਿਧੀ ਕਰ ਮਹਿਲ ਪਾਵੋ ਸੁਖ ਸਹਿਜੇ, ਬਹੁਰ ਨਾ ਹੋਏਗੋ ਫੇਰਾ, ਅੰਤਰ ਜਾਮੀ ਪੁਰਖ ਵਿਧਾਤੇ, ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ, ਅੰਤਰਯਾਮੀ ਪੁਰਖ ਵਿਧਾਤੇ, ਸ਼ਰਧਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ, ਮੋਹ ਕਉ ਕਰ ਸੰਤਨ ਕੀ ਧੂਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

श्री हरकृष्ण आई है।

0: ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
3: 250-392-3874. Sat Naam Shri Vaheguru Jiyo, Sat Naam Shri Vaheguru Jiyo, Raag Badhans Ek Oankar, Sat Naam Karta Purukh Nirpa Nirvair ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਰਾਗ ਵਿਧਹੰਸ ਮਹੱਲਾ ਪਹਿਲਾ ਘਰ ਪਹਿਲਾ। ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ। ਰਾਗ ਵਿਧਹੰਸ ਹੈ, 557 ਅੰਗ ਤੋਂ ਆਰੰਭ ਹੋ ਰਿਹਾ ਹੈ। ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਰੂਪ ਹਨ, ਤ੍ਰੈ ਕਾਲ ਬਾਅਦ ਹੋਣ ਦੇ ਕਾਰਨ ਸਤਿ ਸਰੂਪ ਹਨ। ਨਾਮ ਪ੍ਰਸਿੱਧ ਹੈ, ਸਾਰੇ ਰੋਗਾਂ ਤੋਂ ਰਹਿਤ ਔਰ ਸਾਰੇ ਸੰਸਾਰ ਨੂੰ ਕਰਨ ਵਾਲੇ ਕਰਤਾ ਪੁਰਖ ਹਨ। ਭੈ ਤੋਂ ਰਹਿਤ, ਵੈਰ ਤੋਂ ਰਹਿਤ, ਕਾਲ ਤੋਂ ਰਹਿਤ ਉਹਨਾਂ ਦਾ ਸਰੂਪ ਹੈ, ਜੋਨੀਆਂ ਤੋਂ ਰਹਿਤ ਹਨ। ਆਪਣੇ ਆਪ ਪ੍ਰਕਾਸ਼ ਰੂਪ ਹਨ, ਸਤਿਗੁਰਾਂ ਦੀ ਪ੍ਰਸਾਦ ਕਿਰਪਾ ਨਾਲ ਪ੍ਰਾਪਤੀ ਹੁੰਦੀ ਹੈ। ਇਹ ਸ਼ਕਤੀ ਅਖਰਾ ਮੰਤਰ ਹੈ, ਇਹਦੇ 9 ਵਿਸ਼ੇਸ਼ਣ ਦੱਸੇ ਹਨ। ਰਾਗ ਵਿਧਹੰਸ ਮਹੱਲਾ ਪਹਿਲਾ ਕਰ ਪਹਿਲਾ। ਰਾਗ ਵਿਧਹੰਸ ਹੈ ਪਹਿਲੇ ਪਾਤਸ਼ਾਹ ਜੀ, ਪਹਿਲੇ ਘਰ 'ਚ ਕਿਰਪਾ ਕਰਦੇ ਹਨ। ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੰਗਤਾਂ ਨੂੰ ਉਤਾਰਦੇ ਹੋਏ ਕਲੋਂਡੀ ਭਾਈ ਬਾਲਾ ਸਾਹਿਬ ਜੀ ਦੇ ਸਤਿਕਾਰਯੋਗ ਪਿਤਾ ਚੰਦਰਪਾਲ ਸੰਧੂ ਦੇ ਕੂਹ 'ਤੇ ਆ ਕੇ ਬਰਾਜੇ। ਮਾਤਾ ਜੀ ਨੂੰ ਦੱਸਿਆ ਕਿ ਤੁਹਾਨੂੰ ਸ਼੍ਰੀ ਗੁਰੂ ਜੀ ਉੱਥੇ ਬਿਰਾਜਮਾਨ ਹਨ। ਮਾਤਾ ਜੀ ਪਿਆਰ ਵਿੱਚ ਆਏ ਅਤੇ ਸਦਕੇ ਜਾਵਾਂ ਗੁਰੂ ਮਹਾਰਾਜ ਕਹਿਣ ਲੱਗੇ। ਉੱਠੇ ਔਰ ਮਾਤਾ ਜੀ ਨੂੰ ਨਮਸਕਾਰ ਕੀਤੀ। ਹੁਣ ਵਾਰੀ ਵਹੀਆਂ ਖਣੀਆਂ ਵਹੀਆਂ ਪਉ ਸਾਹਿਬ ਕੇ ਨਾਵੈ। ਇਹਨਾਂ ਅੰਕਾਰ ਮੈਂ ਤੇਰੇ ਨਾਮ ਤੋਂ ਬਲਿਹਾਰ ਜਾਂਦਾ ਹਾਂ, ਖਣੀਆਂ ਵਹੀਆਂ ਟੁਕੜੇ ਟੁਕੜੇ ਹੋ ਕੇ ਜਾਂਦਾ ਹਾਂ। ਮਾਤਾ ਜੀ ਕਹਿਣ ਲੱਗੇ, ਹੇ ਪੁੱਤਰ, ਤੂੰ 8 ਪੈਰ ਨਾਮ ਜਪਦਾ ਹੈ, ਸਾਡੇ ਨਾਲ ਕੋਈ ਵਚਨ ਨਹੀਂ ਕਰ ਰਿਹਾ, ਕੋਈ ਵਚਨ ਨਹੀਂ ਕਰਦੇ ਹੋ, ਕੀ ਕਾਰਨ ਹੈ? ਪਾਤਸ਼ਾਹ ਜੀ ਕਹਿੰਦੇ, ਮੇਰੇ ਅੰਦਰ ਉਸ ਨਿਰੰਕਾਰ ਦਾ ਐਸਾ ਪਿਆਰ ਹੈ, ਉਹਦੇ ਸਿਮਰਨ ਤੋਂ ਬਿਨਾਂ ਮੈਂ ਰਹਿ ਨਹੀਂ ਸਕਦਾ ਹਾਂ। ਅਮਲੀ ਅਮਲ ਨਾ ਅੰਬੜੈ ਮੱਛੀ ਨੀਰ ਨਾ ਹੋਏ। ਜਿਸ ਪ੍ਰਕਾਰ ਅਮਲੀ ਬੰਦਾ ਜਿਹੜਾ ਉਹਨੂੰ ਅਮਲ ਨਾ ਅੰਬੜੈ, ਅੰਬਲ ਨਾ ਅੰਬੜੈ ਮੈਨੂੰ ਪਹੁੰਚਿਆ, ਅੰਬਲ ਨਾ ਮਿਲੇ, ਅਤੇ ਫਿਰ ਉਹ ਦੁਖੀ ਹੋ ਜਾਂਦਾ ਹੈ, ਕਿਉਂਕਿ ਉਹਦਾ ਸਰੀਰ ਅੰਬਲ ਦੇ ਅਧੀਨ ਹੋ ਜਾਂਦਾ ਹੈ। ਜੋ ਰੱਤੇ ਸਹਿ ਆਪਣ ਤਿੰਨ ਭਾਵ ਹੈ ਸਭ ਕੋਏ। ਇਸ ਤਰ੍ਹਾਂ ਜਿਹੜੇ ਗੁਰਮੁਖ ਆਪਣੇ ਸਹਿ ਮਾਲਕ ਨਿਰੰਕਾਰ ਦੇ ਪ੍ਰੇਮ 'ਚ ਰੰਗੇ ਹੋਏ ਹਨ, ਉਹਨਾਂ ਗੁਰਮੁਖਾਂ ਨੂੰ ਹੋਰ ਹਾਂਜੀ ਭਾਵੈ ਚਾਹੇ ਕਿੰਨੇ ਵੀ ਪਦਾਰਥ ਪ੍ਰਾਪਤ ਹੋ ਜਾਣ, ਲੇਕਿਨ ਪਿਆਰੇ ਨਿਰੰਕਾਰ ਤੋਂ ਬਿਨਾਂ ਉਹਨਾਂ ਨੂੰ ਹੋਰ ਕੋਈ ਵਸਤੂ ਚੰਗੀ ਨਹੀਂ ਲੱਗਦੀ। ਤੇ ਨਾ ਹੀ ਉਹਨਾਂ ਦਾ ਜੀਵਨ ਹੁੰਦਾ ਹੈ। ਹੁਣ ਵਾਰੀ ਵਹੀਆਂ ਕੰਨੀਆਂ ਵਹੀਆਂ ਤੋ ਸਾਹਿਬ ਕੇ ਨਾ ਵਹਿਰਾ। ਬਿਸਰਾਮ ਦੀ ਪੰਕਤੀ ਦੁਆਰਾ ਕਹਿ ਰਿਹਾ, ਪਰਮੇਸ਼ਰ ਦੇ ਨਾਮ ਤੋਂ ਬਲਿਹਾਰ ਜਾਂਦਾ ਹਾਂ, ਖੰਨੀਆਂ ਵਹੀਆਂ ਟੁਕੜੇ ਟੁਕੜੇ ਹੋ ਕੇ ਜਾਂਦਾ ਹਾਂ। ਜਿਵੇਂ ਕਹਿੰਦਾ ਖੰਨੀ ਰੋਟੀ ਭਾਵ ਰੋਟੀ ਦਾ ਚੌਥਾ ਹਿੱਸਾ, ਇਸ ਤਰ੍ਹਾਂ ਮੈਂ ਨਿਰੰਕਾਰ ਤੋਂ ਭਾਵ ਮਨ ਵਾਣੀ ਸਰੀਰ ਕਰਕੇ ਕੁਰਬਾਨ ਜਾਂਦਾ ਹਾਂ। ਰਾਓ ਸਾਹਿਬ ਸਫਲ ਰੁਖੜਾ ਅੰਮ੍ਰਿਤ ਜਾ ਕਾ ਨਾਉ। ਸਾਹਿਬ ਜਿਹੜਾ ਪਰਮੇਸ਼ਰ ਆ, ਸਫਲ ਫਲ ਦੇ ਸਹਿਤ ਉਹ ਰੁਖੜਾ ਮੈਨੇ ਇੱਕ ਬ੍ਰਿਕਸ਼ ਦੀ ਨਿਆਈ ਹੈ, ਔਰ ਉਸ ਪਰਮੇਸ਼ਰ ਦਾ ਜਿਹੜਾ ਨਾਮ ਆ ਉਹ ਅੰਮ੍ਰਿਤ ਸਰੂਪ ਹੈ। ਜਿਨ ਪੀਆ ਤੇ ਤ੍ਰਿਪਤ ਪਏ ਹੋ ਤਿੰਨ ਬਲਿਹਾਰਾ ਜਾਓ। ਜਿਸ ਗੁਰੂ ਪਿਆਰੇ ਨੇ ਵੀ ਉਸ ਨਾਮ ਅੰਮ੍ਰਿਤ ਨੂੰ ਪੀ ਲਿਆ ਉਹ ਤ੍ਰਿਪਤ ਹੋ ਗਿਆ, ਰੱਜ ਗਿਆ। ਪਾਤਸ਼ਾਹ ਦੇ ਹੋਂ ਅਸੀਂ ਉਹਨਾਂ ਤੋਂ ਬਲਿਹਾਰ ਜਾਂਦੇ ਹਾਂ। ਮੈਂ ਕੀ ਨਜ਼ਰ ਨਾਲ ਹੀ ਵਸ ਹੈ ਹੱਬੀਆਂ ਨਾਲ। ਮਾਤਾ ਜੀ ਕਹਿਣ ਲੱਗੇ, ਇਸ ਪੁੱਤਰ ਜੇ ਉਹ ਨਿਰੰਕਾਰ ਹੱਬੀਆਂ ਸਾਰੀਆਂ ਜਿੰਨੇ ਵੀ ਸਖੀ ਹੈ ਉਹਨਾਂ ਨਾਲ ਵਸ ਰਿਹਾ ਤੇ ਸਾਨੂੰ ਉਹ ਨਜ਼ਰ ਕਿਉਂ ਨਹੀਂ ਆ ਰਿਹਾ ਹੈ? ਮੈਂ ਕੀ ਨਜ਼ਰ ਨਾ ਵੀ ਮੈਨੂੰ ਨਜ਼ਰ ਕਿਉਂ ਨਹੀਂ ਆਉਂਦਾ? ਬਸ ਹੈ ਹੱਬੀਆਂ ਨਾਲ ਜੇ ਸਾਰਿਆਂ ਨਾਲ ਵਸ ਰਿਹਾ। ਸਿੱਖਾ ਸਿਹਾਇਆ ਕਿਉਂ ਲਹਿ ਜਾਂ ਸਰ ਭੀਤਰ ਪਾਲ। ਪਾਤਸ਼ਾਹ ਕਹਿੰਦੇ ਇਹ ਸਤਿਕਾਰਯੋਗ ਮਾਤਾ ਜੀ ਜਾਂ ਸਰ, ਜੇ ਸਰੋਵਰ ਦੇ ਵਿੱਚ ਪਾਲ ਨਾਮ ਹੁੰਦਾ ਬੱਟ ਹੋਵੇ ਤਾਂ ਤ੍ਰਿਖਾ ਕਰਕੇ ਜਿਹੜਾ ਪਿਆਸਾ ਬੰਦਾ ਉਹ ਪਾਣੀ ਨੂੰ ਕਿਵੇਂ ਲੈ ਸਕਦਾ? ਇਸੇ ਤਰ੍ਹਾਂ ਸਾਡਾ ਜਿਹੜਾ ਅੰਤਸ਼ਕਰਨ ਰੂਪੀ ਸਰੋਵਰ ਆ ਇਹਦੇ ਵਿੱਚ ਪੰਜਾਂ ਕੋਸ਼ਾਂ ਰੂਪੀ ਬੱਟ ਬਣੀ ਹੋਈ ਹੈ। ਅੰਨਮੈ ਕੋਸ਼ ਹੈ, ਪ੍ਰਾਣਮੈ ਕੋਸ਼ ਹੈ, ਮਨੋਮੈ ਕੋਸ਼ ਹੈ, ਵਿਗਿਆਨਮੈ ਕੋਸ਼ ਹੈ, ਆਨੰਦਮੈ ਕੋਸ਼ ਹੈ। ਕੋਸ਼ ਨਾਮ ਪੜਦੇ ਦਾ ਜਾਂ ਮਿਆਨ ਦਾ, ਕੋਸ਼ ਖਜ਼ਾਨੇ ਦਾ ਵੀ ਨਾਮ ਹੁੰਦਾ। ਖਜ਼ਾਨਾ ਪੜਦੇ 'ਚ ਹੀ ਹੁੰਦਾ ਗੁਲ ਪਾਦਕਾਂ 'ਚ। ਇਸ ਕਰਕੇ ਹਾਂਜੀ ਪਿਆਸੇ ਪੁਰਖਾਂ ਵਾਂਗ ਇਹ ਜਿਹੜਾ ਹਾਂਜੀ ਪਿਆਸੀ ਜੀਵਾਤਮਾ ਰੂਪੀ ਜਲ ਨੂੰ ਕਿਵੇਂ ਲੈ ਸਕਦਾ ਅਥਵਾ ਨਹੀਂ ਲੈ ਸਕਦਾ ਹੈ? ਨਾਨਕ ਤੇਰਾ ਬਾਣੀ ਆ ਤੂੰ ਸਾਹਿਬ ਮੈਂ ਰਾਸ। ਪਾਤਸ਼ਾਹ ਜੀ ਕਹਿੰਦੇ ਆ ਇਸ ਤਰ੍ਹਾਂ ਬੇਨਤੀ ਕਰੋ, ਮੈਂ ਤਾਂ ਤੇਰਾ ਬਾਣੀ ਆ, ਤੇਰਾ ਗੁਮਾਸ਼ਤਾ ਆ, ਮੁਨਸ਼ੀ ਆ ਜਿਵੇਂ ਕੋਈ ਕਲਰਕ ਹੁੰਦਾ। ਮੈਨੂੰ ਤਾਂ ਕਹਿੰਦੇ ਸਵਾਸਾਂ ਰੂਪੀ ਰਾਸ ਪੂੰਜੀ ਬਖਸ਼ਣ ਵਾਲੇ ਆਪ ਹੀ ਮੇਰੇ ਸਾਹਿਬ ਹੋ। ਅੰਨਮੈ ਕੋਸ਼ ਜਿਵੇਂ ਸਰੀਰ ਹੈ, ਪ੍ਰਾਣ ਜਿੱਥੇ ਪ੍ਰਾਣਾਂ ਦੀ ਪ੍ਰਧਾਨਤਾ, ਮਨੋ ਜਿੱਥੇ ਮਨ ਦੀ ਪ੍ਰਧਾਨਤਾ, ਵਿਗਿਆਨ ਜਿੱਥੇ ਬੁੱਧੀ ਦੀ ਪ੍ਰਧਾਨਤਾ, ਆਨੰਦ ਆ ਜਿੱਥੇ ਸੁਸ਼ੁਪਤੀ ਅਵਸਥਾ ਉੱਥੇ ਸਿਰਫ ਆਨੰਦ ਹੀ ਰਹਿ ਜਾਂਦਾ, ਜਿਵੇਂ ਗਾੜੀ ਨੀਚ ਸੁੱਤਾ ਹੁੰਦਾ। ਮਨ ਤੇ ਧੋਖਾ ਤਾਂ ਲਹਿ ਜਾਂ ਸਿਫਤ ਕਰੀ ਅਰਦਾਸ। ਉਹ ਸਿਫਤ ਕਰਨੇ ਯੋਗ ਪਰਮੇਸ਼ਰ ਜਦੋਂ ਉਹਦੇ ਅੱਗੇ ਅਰਦਾਸ ਕਰਨ ਵਾਲਾ ਹੋ ਕੇ ਉਹਦੀ ਸਿਫਤ ਕਰੇ ਤਾਂ ਫਿਰ ਮਨ ਵਿੱਚੋਂ ਜਿਹੜਾ ਧੋਖਾ ਸੰਸਾ। ਪਾਤਸ਼ਾਹ ਕਹਿੰਦੇ ਹੇ ਮਾਤਾ ਜੀ ਫਿਰ ਲੈ ਜਾਂਦਾ ਹੈ, ਉਤਰ ਜਾਂਦਾ ਹੈ। ਵਡਾਂਸ ਮਹੱਲਾ ਪਹਿਲਾ ਗੁਣਵੰਤੀ ਸੁਹਰਾਵਿਆ ਨਿਰਗੁਣ ਕੂਕੇ ਕਾਏ। ਜਿਹੜੇ ਗੁਣਵਾਨ ਮਹਾਤਮਾ ਉਹਨਾਂ ਨੇ ਸਭ ਮਾਲਕ ਨੂੰ ਬੜੇ ਆਨੰਦ ਨਾਲ ਰਾਵਿਆ, ਹਾਂਜੀ ਉਹਨੂੰ ਚੇਤੇ ਕੀਤਾ, ਉਸ ਆਨੰਦ ਨੂੰ ਮਾਣਿਆ ਹੈ। ਅਤੇ ਇਹ ਜਿਹੜਾ ਨਿਰਗੁਣ ਆ ਗੁਣ ਤੋਂ ਹੀਣ ਕਿਹਦੇ ਵਾਸਤੇ ਕੂਕੇ? ਕਾਦਲੇ ਫਿਰ ਪਕਾਰਾਂ ਕਰਨੀਆਂ ਕਾਏ ਕਾਇਆ ਸਰੀਰ ਵਿੱਚ क्योंकि जीवात्मा जी अविद्या विच लग रही है, इस करके कूक रही है। जे मन च शांति आ जाए तो कद लिए कूकना। जे गुणवंती थी रहे तापी सोहरावन जाए, जे जीवात्मा शुभ गुण वाली थी रहे हो के रहे, शुभ गुणों के सहत हो जाए। पातशाह कहते फिर उन्होंने महात्मा के वांगू सौ जड़ा मालक निरंकार है वो राग ने वो आनंद मानने वाली बन जाएगी। मेरा कंतुरी सालू की धन अवरा रावे जी राव। मेरा जरा निरंकार सालू परमेश्वर बड़ा सुंदर है, रसा का आला घर है। ये जीवात्मा इस वास्ते उन्होंने रावे होरना दे नाल आनंद कर ले मानना है, क्योंकि बाकी आनंद फिके है, पदार्थों के है, माया दे है, संसारी जीवों के मोह दे है, ये सारे कच्चे है। अज कि मोह कर दें कल शरीर छड़ गया फिर की करोंगे। एक निरंकार है जदा सदा रहने वाला, उस परमेश्वर नूं छड़ के फिर वो जड़े देवी देवते उन्होंने उपासना क्यों ये लगा रहे, क्योंकि असली तो निरंकार का प्यार जड़ा वो ही सच्चा है। और आहो विश्राम दे के कह रहे हैं फिर उन्होंने रावे जे रमन करन जाती है उन्होंने ये चेते कर दी जीवात्मा देवी देवत्या फिर मन में शांति नहीं आएगी। शांति निरंकार के सिमरन आएगी। करनी कामन जे थी है जे मन धागा हो। जिस तरह प्रतख कई देवियां होनी है वो टूने टामन जहा कर दिया है। अपने पति बस कर लेनी है। इस तरह निष्काम कर्म की जी करनी रूपी पाशाह जी कामन कामन नाम टूने का जा मणका बन जाए तथा जे मन शुद्ध मन रूपी जा मन काबू करने रूप मन नाम नन्न कड़ा मनन करने रूपी धागा नाम वो जो तंत्र हो जाए। एक जंत्र होंगे एक मंत्र एक तंत्र होंगे। ये जो निरंकार परमेश्वर है वो बस विच हो जाता है। मानक मुल ना पाई है लीजा चित परोए प्रगट तौर पर वो मन के मुल करके परमेश्वर नहीं पाया जाता। साधन सपन हो के चित विच परो लेना करे साधना करके चित विच ग्रहण कर लै। राहो दसाई ना जुलां आखां अंबड़ी आस। राहो दसाई रास्ता तो पुछ रहा है लेकिन रास्ते ते ना जुलां ये चलते नहीं ते मुँह ये कहे कि मैं अंबड़ी आस पहुँच गई हूँ पर किवें पहुँचेगी गल्लां नूं। इस तरह ज्ञान वराग रूपी रास्ते नूं तो पुछ रही है जीवात्मा पर उस रास्ते ते जीव तुरदे नहीं। मूह कही जाते अं पहुँच गए पर गला ना किमें पहुँच जाएंगे। पहुँचे ता ही जाएगा जो उस रास्ते तुरंगे। तय सह नाल अकुआना क्यों थी वह कर वास। तय सह उस निरंकार परमात्मा का अकूणा है बाणी पढ़ रूपी बचन बोलती नहीं और उदे नाम नू उचार के उस परमेश्वर की खुशी लै नहीं रही। तो पातशाह कहते इस रूप रूपी घर में किमें बसा इहदा बसना किमें हो सकता। नानक एकी बाहरा दूजा नहीं कोई। पातशाह कहते एक निरंकार तो बहरा बिना इहदा होर कोई रखक है ही नहीं। सहारे तो बहुत पालदा है वो सारे सहारे टुट जाते हैं उहदा सहारा लैंदा नहीं। उहतों बिना फिर रखिया भी कोई नहीं करदा। हुण जिस वेले द्रौपदी ते संकट आया पहला उन्हें सी कि द्रोणाचारी है वो सहायता करेंगे वो भी दुर्योधन तो डरते बोले नहीं। भीष्म पितामह जी वो भी देखते रहे ਫਿਰ ਹੋਰ ਸਵਾ ਸਾਧੂ ਸੀ ਉਹ ਦੁਰਜੋਨ ਦੇ ਪੈਰ 'ਚ ਕੋਈ ਵੀ ਨਹੀਂ ਘੁਸ ਗਿਆ। ਫਿਰ ਅਤੇ ਪੰਜ ਪਾਂਡਵ ਆ ਉਹ ਰੱਖਿਆ ਕਰਨਗੇ, ਉਹ ਹੁਣ ਜੂਏ 'ਚ ਹਾਰ ਚੁੱਕੇ ਆ। ਫਿਰ ਚਲੋ ਮੈਂ ਵੀ ਜਵਾਨ ਆ ਆਪਣੇ ਬਲ ਨਾਲ ਮੁਕਾਬਲਾ ਕਰੂੰ, ਉਹ ਵੀ ਦੋਸ਼ਾਂ ਕੇ ਪੇਸ਼ ਨਾ ਗਈ। ਅਖੀਰੀ ਵੇ ਮਹਾਰਾਜ ਨੇ ਚੇਤੇ ਕੀਤਾ ਕਿ ਅੱਖੀ ਮਿੱਟ ਧਿਆਨ ਧਰ ਹਾ ਹਾ ਕ੍ਰਿਸ਼ਨ ਕਰੇ ਬਿੱਲਾਂ ਦੀ, ਫਿਰ ਕੱਪੜ ਕੋਟਾ ਸਾਰਿਆਂ ਥੱਕੇ ਦੂਤ ਨਾ ਪਾਰ ਉਸਾਉਂਦੀ, ਫਿਰ ਮਾਰੇ ਪ੍ਰਗਟ ਹੋ ਗਏ ਉਹਦੇ ਪੜਦੇ ਕਜੇ। ਪਰ ਜਿੰਨਾ ਚਿਰ ਦੁਨੀਆਂ ਦਾ ਆਸਰਾ ਲੈਂਦਾ ਉਹਨਾਂ ਚਿਰ ਸਹਾਇਤਾ ਮਿਲਦੀ ਨਹੀਂ, ਅਤੇ ਜਦੋਂ ਉਸ ਪਰਮੇਸ਼ਰ ਦਾ ਸਹਾਇਤਾ ਲੈਂਦਾ ਇਹ ਜਾਣ ਲੈਂਦਾ ਕਿ ਉਹ ਤੋਂ ਬਿਨਾਂ ਕੋਈ ਹੋਰ ਰੱਖਿਅਕ ਹੈ ਹੀ ਨਹੀਂ, ਫਿਰ ਉਹ ਰੱਖਿਆ ਕਰਦਾ ਹੈ। ਕੈਸੇ ਲਗੀ ਜੇ ਰਹਿ ਪੀ ਸੋ ਰਾਵੈ ਸੋਏ। ਉਹ ਰੁਕਣੀ ਕਹਿਣ ਲੱਗੀ ਮਹਾਰਾਜ ਤੁਹਾਡੀ ਭਗਤਣੀ ਦੇ ਸੰਕਟ ਹੈ, ਕਹਿੰਦੇ ਮੈਨੂੰ ਤੁਹਾਨੂੰ ਚੇਤੇ ਕੀਤਾ ਹੀ ਨਹੀਂ, ਕਿਉਂਕਿ ਸਾਡੇ ਦੁਨੀਆਂ ਦੇ ਆਸਰਿਆਂ ਵੱਲ ਖਿਆਲ ਸੀ ਨਾ, ਉੱਧਰੋਂ ਫਿਰ ਆਸਰਾ ਕੋਈ ਮਿਲਿਆ ਨਾ, ਮਿਲੇ ਫਿਰ ਸਾਰੇ ਛੱਡ ਕੇ ਅਤੇ ਇੱਕ ਮਹਾਰਾਜ ਦਾ ਲਿਆ, ਅਤੇ ਮਹਾਰਾਜ ਹਾਜ਼ਰ ਹੋ ਗਿਆ। ਇਸ ਵਾਸਤੇ ਕਹਿੰਦੇ ਹੈ ਤੈ ਸਹਿ ਲੱਗੀ ਜੇ ਰਹਿ ਪੀ ਸੋ ਰਾਵੈ ਸੋ। ਜਿਹੜੀ ਜੀਵਾਤਮਾ ਸਹਿ ਉਸ ਨਿਰੰਕਾਰ ਦੇ ਸਿਮਰਨ 'ਚ ਲੱਗੀ ਰਹਿੰਦੀ ਹੈ, ਕਹਿੰਦੇ ਉਹ ਫਿਰ ਸੌ ਨਿਰੰਕਾਰ ਦੇ ਨਾਲ ਆਨੰਦ ਨੂੰ ਰਾਵੇ ਮੈਨੇ ਭੋਗਣਾ ਕਰਦੀ, ਆਤਮਾ ਆਨੰਦ ਜਿਹੜਾ ਉਹਨੂੰ ਭੋਗਦੀ ਹੈ। ਇਸ ਵਾਸਤੇ ਆਤਮਾ ਆਨੰਦ ਦੀ ਉਹਨੂੰ ਪ੍ਰਾਪਤੀ ਹੁੰਦੀ ਹੈ। ਵਡਹੰਸ ਮਹੱਲਾ ਪਹਿਲਾ ਕਰ ਦੂਜਾ ਮੋਰੀ ਰੁਣ ਚੁਣ ਲਾਇਆ ਭੈਣੇ ਸਾਵਣ ਆਇਆ, ਤੇਰੇ ਮੁੰਧ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲਵਾਇਆ। ਹੁਣ ਪਾਤਸ਼ਾਹ ਕਿਰਪਾ ਕਰਦੇ, ਪਹਿਲਾਂ ਅਰਥ ਸ਼ੁਰੂ ਹੋਇਆ, ਸੁਪਨੇ ਆਇਆ ਅਨਵੇ, ਜਦੋਂ ਸੁਪਨੇ ਦੇ ਵਿੱਚ ਪਹਿਲਾਂ ਤੋਂ ਬਾਹਰਲਾ ਦ੍ਰਿਸ਼ਟਾਂਤ ਹੈ ਕਿ ਜਿਹੜਾ ਆਪਣੇ ਅਨਿਰੁੱਧ ਪਤੀ ਦਾ ਦਰਸ਼ਨ ਸੁਪਨੇ 'ਚ ਹੋਇਆ, ਕਿਉਂਕਿ ਕਾਵ ਦੇ ਗ੍ਰੰਥਾਂ ਵਿੱਚ ਚਾਰ ਤਰ੍ਹਾਂ ਦਰਸ਼ਨ ਉਹਨੇ ਇੱਕ ਤੋਂ ਪ੍ਰਤੱਖ ਹੈ, ਇੱਕ ਮੂਰਤੀ ਦਾ, ਇੱਕ ਸਰਵਣ ਗੱਲਾਂ ਦੇ ਨਾਲ ਸੁਣਨੇ, ਸੁਪਨ ਸੁਪਨੇ 'ਚ ਦਰਸ਼ਨ ਵਗੈਰਾ ਹੋਣਾ, ਇਸ ਤਰ੍ਹਾਂ ਦੇ ਚਾਰ ਤਰ੍ਹਾਂ ਦੇ ਮੰਨੇ। ਇਸ ਵਾਸਤੇ ਕਿ ਆਪਣੇ

ਇਹ ਮੈਂ ਸ਼ਿਵਜੀ ਦੀ ਅਰਾਧਨਾ ਕੀਤੀ। ਅਰਾਧਨਾ ਕਰਕੇ ਸ਼ਿਵਜੀ ਖੁਸ਼ ਹੋਏ ਅਤੇ ਬੇਨਤੀ ਕੀਤੀ ਕਿ ਮੈਨੂੰ ਅਤੇ ਜਿਹੜਾ ਇਸ ਤਰ੍ਹਾਂ ਦਾ ਪਤੀ ਜਿਹੜਾ ਉਹ ਪ੍ਰਾਪਤ ਹੋ ਜਾਏ। ਪਾਰਵਤੀ ਦੀ ਪੂਜਾ ਕੀਤੀ ਅਤੇ ਉਸਨੇ ਕਿਹਾ ਵੀ ਸੁਪਨੇ 'ਚ ਤੈਨੂੰ ਉਹਦਾ ਦਰਸ਼ਨ ਹੋਏਗਾ। ਅਖੀਰ ਫਿਰ ਅਤੇ ਜਦੋਂ ਸੁਪਨੇ 'ਚ ਦਰਸ਼ਨ ਹੋਇਆ ਅਤੇ ਹੁਣ ਦੇਖੇ ਵੀ ਹੁਣ ਕਿਵੇਂ ਹੋਵੇ। ਉਹਦੀ ਫਿਰ ਜਿਹੜੀ ਸਹੇਲੀ ਸੀ ਉਹ ਚਿੱਤਰ ਰੇਖਾ ਸੀ, ਉਹਨੂੰ ਸਾਰੀ ਗੱਲ ਦੱਸੀ ਅਤੇ ਉਹ ਫਿਰ ਕਹਿਣ ਲੱਗੀ ਵੀ ਮੈਂ ਫੋਟੋਆਂ ਬਣਾਉਂਦੀ ਹਾਂ ਅਤੇ ਫੋਟੋ ਨੂੰ ਤੂੰ ਦੱਸ ਦੇ ਵੀ ਜਿਹੜਾ ਤੈਨੂੰ ਸੁਪਨੇ ਦਰਸ਼ਨ ਹੋਇਆ ਉਹ ਇਹ ਜਿਹਾ ਸੀ। ਇਹ ਬਾਨਾਸਰ ਦੀ ਲੜਕੀ ਊਖਾ ਸੀ, ਚਿੱਤਰ ਰੇਖਾ ਉਹਦੀ ਸਹੇਲੀ ਸੀ। ਉਹ ਹੁਣ ਜਿਹੜੀ ਫੋਟੋਆਂ ਬਣਾਈ ਕਹਿਣ ਲੱਗੀ ਵੀ ਆਹ ਫੋਟੋ ਸੀ। ਕਹਿਣ ਲੱਗੀ ਵੀ ਇਹ ਤਾਂ ਕ੍ਰਿਸ਼ਨ ਮਹਾਰਾਜ ਦਾ ਲੜਕਾ ਅਨੁਰੋਧ ਆ ਅਤੇ ਹੁਣ ਪਹਿਲਾਂ ਤਾਂ ਬਾਹਰਲਾ ਦ੍ਰਿਸ਼ਟਾਂਤ ਹੋਏਗਾ। ਵੈਸੇ ਤਾਂ ਸਾਰੇ ਅੰਤਰੀ ਵੀ ਦ੍ਰਿਸ਼ਟਾਂਤ ਹੁੰਦੇ, ਸਮਝਾਉਣ ਲਈ ਦ੍ਰਿਸ਼ਟਾਂਤ ਹੁੰਦੇ। ਸੁਪਨੇ ਵਿੱਚ ਜਦੋਂ ਅਨੁਰੋਧ ਦਾ ਦਰਸ਼ਨ ਹੋਇਆ, ਭੈਣੇ ਸਾਵਣ ਆ, ਭੈਣੇ ਤੈਨੂੰ ਚਿੱਤਰ ਰੇਖਾ ਨੂੰ ਕਹਿੰਦੀ, ਕਹਿੰਦੀ ਮੈਨੂੰ ਐਸਾ ਸਾਵਣ ਮੈਨੇ ਆਨੰਦ ਪ੍ਰਾਪਤ ਹੋਇਆ। ਪੋਥੀ ਸਾਹਿਬ ਮੋਹਰੇ ਰੱਖੀ, ਆਪ ਸੁੱਤਾ ਉੱਤੇ ਦੇਖ ਤਾ ਖਾਣਾ, ਤੇਰੇ ਮੁੰਦ ਕਟਾਰੇ ਜੇਵੜਾ ਤੈਨੂੰ ਲੋਭੀ ਲੋਭ ਲਵਾਇਆ। ਕਹਿੰਦੇ ਉਹਦੇ ਜਿਹੜੇ ਅੱਖਾਂ ਦੇ ਕਟਾਖ ਜਿਹੜੇ ਜੇਵੜਾ ਰੱਸੇ ਵਾਂਗੂ ਮੇਰੇ ਰੱਸੇ ਨਾ ਕਿਵੇਂ ਬੰਨ ਲਈਦਾ, ਇਸ ਤਰ੍ਹਾਂ ਇਹਨਾਂ ਲੋਭੀਆਂ ਦੇ ਲੋਭ 'ਚ ਮੈਂ, ਕਹਿੰਦੇ ਮੈਨੂੰ ਮੁੰਦ ਮੈਨੇ ਮੈਨੂੰ ਲਵਾਏ ਮਨ ਕਰ ਲਿਆ। ਮੁੰਦ ਨਾਮ ਇਸਤਰੀ ਆ, ਮੈਂ ਮਾਣ ਕੇ ਕਹਿੰਦੇ ਉਸ ਰੱਬ ਚਿੱਤ 'ਚ ਬੜਾ ਮਾਣ ਕੀਤਾ ਵੀ ਮੈਨੂੰ ਜਿਹੜਾ ਪਤੀ ਚਾਹੁੰਦੀ ਸੀ ਉਹ ਮਿਲ ਗਿਆ, ਪੀ ਗਿਆ ਮੈਂ ਜਲ ਭਰਿਆ ਰੋਏ। ਉਹ ਜਿਹੜਾ ਮਾਣ ਕੀਤਾ ਉਹਦੇ ਕਰਕੇ ਪੀ ਮੈਨੇ ਪੁਨਾ ਉਹ ਚਲੇ ਗਿਆ। ਸਾਰੀ ਰਾਤ ਕੇ ਅੱਖਾਂ ਦੇ ਵਿੱਚ ਪਾਣੀ ਆਉਂਦਾ ਰਿਹਾ, ਅੱਖਾਂ ਭਰ ਕੇ ਰੋਂਦੀ ਰਹੀ। ਇਹ ਗੱਲ ਉਹਦੀ ਚਿੱਤਰ ਰੇਖਾ ਉਹਦੀ ਸਹੇਲੀ ਸੀ ਉਹਨੂੰ ਸੁਣਾਉਂਦੀ ਸੁਣਾਉਂਦੀ, ਉਹ ਫਿਰ ਅਨੁਰੋਧ ਦੇ ਧਿਆਨ 'ਚ ਮਸਤ ਹੋ ਗਈ ਅਤੇ ਉਹਨੂੰ ਐਵੇਂ ਵੀ ਜਿਵੇਂ ਆਕਾਰ ਬਣ ਜਾਂਦਾ ਮੇਰੇ ਸਾਹਮਣੇ ਪਤੀ ਜਿਵੇਂ ਖੜ੍ਹਾ ਹੋਵੇ, ਕਥਨ ਕਰਦੀ ਤੇਰੇ ਦਰਸ਼ਨ ਬਿਠਾਉਂ ਖੰਨੀਆਂ ਵਹੀਆਂ। ਇਹ ਪਤੀ ਤੁਹਾਡੇ ਦਰਸ਼ਨ ਖੰਨੀਆਂ ਮੈਨੇ ਵਹੀਆਂ, ਟੁਕੜੇ ਹੋ ਕੇ ਜਾਂਦੇ ਨੇ ਟੁਕੜੇ ਟੁਕੜੇ ਹੋ ਕੇ, ਤੇਰੇ ਨਾਮ ਬਿਠਾਉਂ ਕਰਾਉਣ ਤੁਹਾਡੇ ਨਾਂ ਤੋਂ ਮਿਲਿਆ ਹਾਰ ਜਾਂਦੇ ਨੇ। ਜਾਣ ਤੂੰ ਤਾਂ ਮੈਂ ਮਾਣ ਕੀ ਆ, ਜੇ ਤੁਸੀਂ ਪ੍ਰਾਪਤ ਹੋਏ ਤਾਂ ਮੈਂ ਮਾਣ ਹੰਕਾਰ ਕਰ ਲਿਆ। ਤੁਹਾਡੇ ਬਿਨਾਂ ਕਿਹਾ ਮੇਰਾ ਮਨ, ਤੁਹਾਡੇ ਮੈਨੂੰ ਮਾਣ ਕਾਹਦਾ, ਕਿਉਂਕਿ ਪਤੀ ਬਿਨਾਂ ਪਤ ਨਹੀਂ, ਗੁਰੂ ਬਿਨਾਂ ਗਤ ਨਹੀਂ। ਕਿਉਂਕਿ ਇਸਤਰੀ ਦਾ ਮਾਣ ਉਹਦੇ ਪਤੀ ਨਾਲ ਹੀ ਹੈ। ਚਿੱਤਰ ਰੇਖਾ ਕਹਿ ਰਹੀ ਹੈ, ਕਹਿੰਦੇ ਮੈਂ ਤਾਂ ਉਹਦੇ ਵਾਸਤੇ ਬੜਾ ਆ ਜਿਵੇਂ ਚੂੜੇ ਜਾੜੇ ਜਿਹਾ ਪਾਉਂਦੇ ਪਾਇਆ ਅਤੇ ਜਿਹੜਾ ਪ੍ਰਾਂਗ ਸੀ ਉਹ ਬੜਾ ਸੁੰਦਰ ਵਿਛਾਇਆ, ਫਿਰ ਕਿਉਂ ਚਲੇ ਗਿਆ। ਅੱਗੋਂ ਚਿੱਤਰ ਰੇਖਾ ਜਿਹੜਾ ਉਹ ਚਿੱਤਰ ਰੇਖਾ ਉਹਨੂੰ ਜਵਾਬ ਦਿੰਦੀ ਹੈ, ਚੂੜਾ ਭੰਨ ਪਲਾਂਗ ਸਿਓ ਮੁੰਦੇ ਸਣ ਵਾਹੀ ਸਣ ਵਾਹ। ਇਹ ਮੁੰਦੇ ਮੈਨੇ ਊਖਾ, ਇਹੜੀਆਂ ਬਾਹਾਂ ਬਾਹਾਂ ਦੇ ਸਾਥ ਇਹ ਚੂੜਾ ਇਹਨੂੰ ਭੰਨ ਦੇ, ਜਾਂ ਬਾਹੀਆਂ ਜਿਹੜੀਆਂ ਪਲਾਂਗ ਨੇ ਇਹਨਾਂ ਨੂੰ ਤੋੜ ਸੁੱਟ। ਇਹਤੇ ਵੇਸ ਕਰੀਦੀਏ ਮੁੰਦੇ ਸੋਹਰਾ ਤੋਵਰਾ। ਇਹ ਮੁੰਦੇ ਸਖੀ ਇੰਨੇ ਜਿਹੜੇ ਲਵਾਸ ਕਰਨੇ ਨਾ, ਜੇ ਸੌ ਪਤੀ ਅਬਰਾਹਾ ਹੋਰਨਾਂ ਵਿੱਚ ਰੱਤਾ ਅਤੇ ਪਤੀ ਹੋਵੇ ਨਾ, ਇਸਤਰੀ ਦੇ ਸ਼ਿੰਗਾਰ ਜਿਹੜੇ ਆ ਉਹ ਕਹਿੰਦੀ ਕਿਸੇ ਵੀ ਲੇਖੇ ਵਿੱਚ ਨਹੀਂ ਹੁੰਦੇ ਹਨ। ਨਾ ਮਨਿਆਰ ਨਾ ਚੂੜੀਆ ਨਾ ਸੇ ਬੰਗੂੜੀ ਆਹਾ। ਮੈਨੂੰ ਕਹਿੰਦੇ ਉਹ ਮਨਿਆਰ ਨਹੀਂ ਮਿਲਣਾ,
ایک تو سنیارے ہوں، ایک منیارے ہوں، منیارے ہوں جا منیاری کا کام کرتے جی اپنے وہ کردا چوڑیاں جڑیاں جی بیچتے بنگا شنگا جی انہوں نے منیار کہہ دیں سنیارے جی سونے کا کام کرتے کہ مینو وہ منیار نہیں ملتا پھر آج جب سوپنا ہے تو سوپنے سے وہ بنگا چوڑیاں پائیا تو نہ رات والی چوڑیاں کا پتا لگتا بھی گئی کتنے ہوں سوپنے سے جڑا ہوں وہ کتوں لے جانا تو رات کچ دیا بنگا سی ہاں وہ بھی نہیں ڈل دیا جو سکن لگے جلن سے باہر گیا وہ باہاں گل نہیں لگتی باہاں جلن سڑ جان سب سہی ہے سورا بن گئی ہے ہوں دادی کا درجہ ہوں دادی سارا سخیاں آپو اپنے جڑے پتی ہے نال راون جڑا پتی دے گھر کا آنند ہے وہ بھوگن واسطے پتی گھر گئی ہیں ہاں کہندے میں بچھوڑے کی اگ بچ دادی میں نے سڑ رہی ہیں ہوں کہ در سے کہے بوہے تے جانا امالی ہوں خری سچے جی تیسا ایک نہ پاوا یہ امالی اما تو امالی بنے اما اما ماں کہندے ماں دی پیاری سخی چتر ریکھا کہندے میں اپنے والوں تو بہت چنگے چنگے سچا جپنے کیتے لیکن پتی نو میرے چنگے چنگے سچا جاں جو کہندے ایک بھی جڑا سچا جا کام سی وہ چنگا نہیں لگیا وہ چتر چتر تہڑے سچے کم کیتے اوکھاں کہندی مان گندائی پٹیا پریے مانگ سدورے ماٹھ چاہیے ماٹھ گندائی ماٹھ میں نے بنا کے پاو کی ہے وہ کنگھی کے نال جڑے بال سکے نا وہ ایکو جہے کیتے ہے کر کے پھر کیتا پٹیاں انہوں نے گندیا اور مانگ مانگ ہوں جڑا سر چیڑ جہا پایا ہوں اس سندور پاؤدے ہے دیوی بھی نہیں پوجا سمجھو کرتے اس سندور بھی پڑیا ہوں گرمت کئی چیزوں کی پابندی ہے تو آم سناتن مت یہ کرتے فرا وہ چیرنی جی پا کے کیس دو پاس کر لیں وہ بچالے پھر سر تھوڑا جہا وہ چمڑی جی دستی ہے وہ جڑی ریکھا جی بنا مانگ کہندے مانگی وہ شوبھا واسطے وہ جڑی ریکھا اتنے سندور جہا بھر دیں پر گرمت چیزاں ساری بورجت ہے اس واسطے کہندے ہے پھر سندور بھی بھریا اگے کہنے منیا مارو بسور بسورے جس ویلے میں اپنے پتی دے اگے سامنے ہوئی تو وہ منظور نہیں ہویا میرا شہار شگار تو جی منظور ہو جاتا پھر چڑھ کے جانا نا اس واسطے چور چور کے مر رہی ہے میں روبندی سب جگ رونا رونڑے بن ہوں پنکھے کو جس ویلے میرا پتی چلے گیا اِن کہ روئی کہ مینو دیکھ کے مینو تو ایو نظر آتا ہے کہ سارا سنسار رو رہا اور کہتے کی کہنا بن ہوں بن دے سارے جڑے پنکھیرو پنچھی بھی رو رہے مینو ایوں لگتا سی ایک نہ رونا میرے تن کا برہا جن ہوں پھر ہوں بچھوڑی پر میرے تن کا برہا جڑا بچھوڑا یہ نہیں رویا جن مینو پتی نال بچھوڑ دتا سپنے آیا پی گیا میں جل بھریا روئے کہندے سپنے چایا چلے گیا ہوں اکھا جل بھر کے رونا ہی باقی رہ گیا آئے نہ سکا تو جن پیارے بھیج نہ سکا کوئی ہوں تھان ٹکانے کا بھی کوئی پتا نہیں اس کر کے یہ پیارے پتی تو جی کن کن میں نے بل تیرے بل آ نہیں سکتی اس واسطے کسی ہور نو ہاں جی تواڈے ول بھیج سکتی ہیں نہ ہور نو بھیج سکتی ہوں جڑی سپنے چیز آ اتے کی دسو دساؤ آؤ سپاگی نیدڑیے ہاں جی مت سو دیکھا سو ہوں کہندی یہ پاگ والی نیند تو مڑ کے آ جا بھی شاید مینو پھر سپنا آئے سپنے دے آنا مت مت ہاں شاید میں اپنے پتی نو پھر دیکھ لوں وہ چتر ریکھا کہن لگی تین سارے کی بات جا کر کہ نانک کا تیجا
ਕਹਿੰਦੇ ਜੇ ਤੇਰੇ ਪਤੀ ਦੀ ਤੈਨੂੰ ਕੋਈ ਗੱਲ ਕਹੇ ਉਹਨੂੰ ਭੇਟਾ ਕੀ ਦੇਵੇਂਗੀ। ਤੇ ਊਖਾਂ ਕਹਿੰਦੀ ਹੈ ਸੀਸ ਵੱਢੇ ਕਰ ਬੈਸਣ ਦੀ ਜੇ ਵਿਣ ਸਿਰ ਤੇ ਵਿਕਰੀ। ਕਹਿੰਦੇ ਮੈਂ ਆਪਣਾ ਜਿਹੜਾ ਸਿਰ ਵੱਢ ਕੇ ਨਾ ਹਾਂਜੀ ਉਹਨੂੰ ਬੈਠਣ ਲਈ ਦੇ ਦਿਆਂਗੀ, ਸਿਰ ਤੋਂ ਬਿਨਾਂ ਉਹਦੀ ਸੇਵਾ ਕਰਾਂਗੀ। ਕਿਉਂ ਨਾ ਮਰੀਜਾ ਜੇੜਾ ਨਾ ਦੀਜਿਆ ਜਾ ਸੋ ਪੈ ਵਡਾਉਣਾ। ਕਹਿੰਦੀ ਉਹਦੇ ਕਿਉਂ ਨਾ ਮਰ ਜਾਈਏ, ਉਹਦੇ ਅੱਗੇ ਆਪਣਾ ਜੀ ਜਿਹੜਾ ਜੀਵ ਆ ਕਿਉਂ ਨਾ ਅਰਪਣ ਕਰ ਦਈਏ, ਆਪਣਾ ਮਨ ਕਿਉਂ ਨਾ ਅਰਪਣ ਕਰ ਦਈਏ ਜਾਂ ਵਡਾਉਣਾ। ਪਰਾਇਆ ਹੋਇਆ ਪਤੀ ਜੀ ਆਪਣਾ ਹੋਇਆ। ਊਖਾ ਦਾ ਸਾਰਾ ਹਾਲ ਸੁਣ ਕੇ ਚਿੱਤਰ ਰੇਖਾ ਨੇ ਫਿਰ ਉਹ ਜਿਹੜਾ ਨਾ ਫੋਟੋ ਬਣਾਉਣ ਵਾਸਤੇ ਸਿਆਹੀ ਸੂਹੀ ਸੀ ਕਾਗਜ਼ ਰੰਗ ਰੁੰਗ ਸਾਰੇ ਮੰਗਾ ਲਏ। ਫਿਰ ਹੁਣ ਹਾਂਜੀ ਆਪਣੇ ਗੁਰੂ ਦਾ ਧਿਆਨ ਕਰਕੇ ਸਾਰੇ ਸ਼ਹਿਰਾਂ ਦੇ ਜਿਹੜੇ ਚਿੱਤਰ ਲਿਖ ਕੇ ਨਾ ਉਹ ਦਿਖਾਉਣੇ ਸ਼ੁਰੂ ਕਰਦੇ। ਅਤੇ ਜਿਹੜੇ ਕਿਸੇ ਚਿੱਤਰ 'ਤੇ ਉਹਦਾ ਮਨ ਨਾ ਧਿਜਿਆ ਅਤੇ ਦੁਆਰਕਾ ਦਾ ਚਿੱਤਰ ਲਿਖਿਆ ਕ੍ਰਿਸ਼ਨ ਬਲਭੱਦਰ, ਕਈ ਫੋਟੋਆਂ ਦੇਖੀਆਂ, ਥੋੜ੍ਹੀ ਜਿਹੀ ਪ੍ਰਸੰਨਤਾ ਆਉਣ ਲੱਗੀ। ਅਤੇ ਜਿਹਨੂੰ ਅਨਿਰੁੱਧ ਕ੍ਰਿਸ਼ਨ ਦਾ ਲੜਕਾ ਸੀ ਉਹਦੀ ਮੂਰਤੀ ਦੇਖੀ, ਫਿਰ ਥੋੜ੍ਹਾ ਜਿਹਾ ਸ਼ਰਮਸਾਰ ਹੋ ਕੇ ਬੋਲੀ ਇਹ ਗੱਲ ਚੁੱਤਣਾ ਹੋਵੇ ਤੂੰ ਇਹਨੂੰ ਜਾਣਦੀ ਨਹੀਂ, ਇਹਦਾ ਸਮੁੰਦਰ ਦੇ ਕਿਨਾਰੇ ਜਿਹੜੀ ਦੁਆਰਕਾ ਨਗੀ ਉੱਥੇ ਰਹਿ ਰਿਹਾ, ਇਹ ਜਾਦਵ ਵੰਸ਼ ਵਿੱਚ ਕ੍ਰਿਸ਼ਨ ਦਾ ਪੋਤਾ ਪ੍ਰਦੁਮਨ ਦਾ ਪੋਤਿਆ। ਇਹ ਗੱਲ ਸੁਣ ਕੇ ਚਿੱਤਰ ਰੇਖਾ ਜਿਹੜੀ ਸੀ ਉਹ ਜੋਗਣੀ ਇਲ ਦਾ ਰੂਪ ਧਾਰ ਕੇ ਉੱਡ ਗਈ, ਉਹ ਦੁਆਰਕਾ ਚਲੇ ਗਈ। ਕ੍ਰਿਸ਼ਨ ਦਾ ਜਿੱਥੇ ਮੰਦਰ ਸੀ ਉੱਥੇ ਚਲੇ ਗਈ। ਅਨਿਰੁੱਧ ਨੂੰ ਸੁੱਤਾ ਦੇਖ ਕੇ ਉਹ ਪਲੰਘ ਦੇ ਸਰ ਉਠਾ ਕੇ ਆਪਣੇ ਰਾਸਤੇ ਲੈ ਕੇ ਤੁਰ ਪਈ। ਊਖਾ ਦੇ ਮੰਦਰ ਲਿਆ ਕੇ ਉਹ ਜਿਹੜੀ ਵਿਯੋਗ ਵਿੱਚ ਦੁਖੀ ਸੀ ਉਹਨੂੰ ਦੂਰ ਕਰ ਦਿੱਤਾ। ਇਹ ਸਾਰੀ ਕਥਾ ਦਸਵੇਂ ਸਕੰਧ ਦਾ ਜਿਹੜਾ 63ਵਾਂ ਅਧਿਆਇ ਆ ਉਹਦੇ 'ਚ ਲਿਖੀ ਹੈ। ਅਤੇ ਦਸਵੇਂ ਪਾਤਸ਼ਾਹ ਦਸਵੇਂ ਕ੍ਰਿਸ਼ਨ ਅਵਤਾਰ ਦੇ ਪੰਨੇ 530 ਦੇ ਉੱਤੇ ਲਿਖੀ ਹੈ ਸਾਖੀ। ਇਹ ਤਾਂ ਇੱਕ ਬਾਹਰਲਾ ਦ੍ਰਿਸ਼ਟਾਂਤ ਹੈ। ਵੈਸੇ ਹੁਣ ਜਿਹੜਾ ਅੰਤਰੀਵੀ ਦ੍ਰਿਸ਼ਟਾਂਤ ਗੁਰਬਾਣੀ ਦੇ ਮੁਤਾਬਕ ਉਹ ਇਸ ਪ੍ਰਕਾਰ ਹੈ ਜਿਹੜੀ ਅਸੂ ਰੂਪੀ ਜਿਹੜੀ ਸਖੀ ਨੂੰ ਜਦੋਂ ਪਾਤਸ਼ਾਹਵੇਂ ਨੇ ਪੂਜਾ ਕਰਦਿਆਂ ਕਰਦਿਆਂ ਚਿੱਤ ਦੀ ਬਿਰਤੀ ਜਿਹੜੀ ਇਕਾਗਰ ਹੋ ਗਈ, ਫਿਰ ਐਸਾ ਚਮਤਕਾਰ ਹੋਇਆ ਕਿ ਸੁਪਨੇ ਪਰਮੇਸ਼ਰ ਦਰਸ਼ਨ ਹੋਇਆ। ਪਰ ਥੋੜ੍ਹੇ ਸਮੇਂ ਬਾਅਦ ਉਹ ਦਰਸ਼ਨ ਰਿਹਾ ਨਾ, ਅਤੇ ਫਿਰ ਬੜਾ ਵਿਛੋੜੇ ਦਾ ਦੁੱਖ ਕਰਕੇ ਜਿਹੜੀ ਅਸੂਰੂਪੀ ਸਾਖੀ ਜਿਹੜੀ ਹੈ ਉਹ ਆਪਣੀ ਜਿਹੜੀ ਮਨ ਦੀ ਅਵਸਥਾ ਉਹ ਮਹਾਤਮਾ ਨੂੰ ਸੁਣਾ ਰਹੀ ਹੈ। ਸੁਪਨੇ ਆਇਆ ਇਹ ਸੰਤ ਜਨੂੰ ਸਮਾਧੀ ਰੂਪੀ ਨੀਂਦ ਦੇ ਵਿੱਚ, ਜਦੋਂ ਚੇਤ ਦੀ ਵਿਅਕਤੀ ਇਕਾਗਰ ਹੋਈ ਉਹ ਇਕਾਗਰਤਾ ਰੂਪ ਜਿਹੜੇ ਸੁਪਨਾ ਆਇਆ ਅਤੇ ਫਿਰ ਉਸ ਪਰਮੇਸ਼ਰ ਦਾ ਚਮਤਕਾਰ ਹੋਇਆ, ਸੁਪਨੇ 'ਚ ਦਰਸ਼ਨ ਹੋਇਆ। ਭੈਣੇ ਸਾਵਣਾ ਇਹ ਭੈਣੇ ਮਤਲਬ ਇਹ ਸੰਤ ਜਨੂੰ ਮਹਾਤਮਾ ਜਨੂੰ ਮੈਨੂੰ ਬੜਾ ਸਾਵਣ ਆਨੰਦ ਆ ਕੇ ਬੜਾ ਆਨੰਦ ਪ੍ਰਾਪਤ ਹੋਇਆ। ਮੋਰੀ ਰੁਣ ਚੁਣ ਲਾਇਆ ਅਤੇ ਮੋਰੀ ਇਹ ਜਿਹੜੀਆਂ ਗੋਲਕਾਂ 'ਚ ਰਹਿਣ ਵਾਲੀਆਂ ਇੰਦਰੀਆਂ ਰੁਣ ਚੁਣ ਲਾਇਆ, ਇਹ ਤਾਂ ਫਿਰ ਨਿਰੰਕਾਰ ਦੇ ਪਰਾਇਣ ਆਸਰੇ ਹੋ ਗਈਆਂ। ਅਤੇ ਜਿਵੇਂ ਮਹਾਰਾਜ ਉਸ ਸਟੇਸ਼ਨ 'ਤੇ ਉਤਰੇ ਅਤੇ ਬਾਬੂ ਕਾਹਨ ਸਿੰਘ ਜੀ ਉਹ ਜਿਹੜੇ TT ਟਿਕਟ ਲੈਂਦੇ ਹੁੰਦੇ ਅਤੇ ਰੇਲਵੇ ਮਹਿਕਮੇ ਸੀਗੇ, ਅਤੇ ਇਹਨਾਂ ਦੇ ਜਿਹੜੇ ਭਰਾ ਸੀਗੇ ਮਨੀ ਰਾਮ ਜੀ ਫਰੀਦਕੋਟ ਉਹ ਵੀ ਰੇਲਵੇ ਮਹਿਕਮੇ ਸੀਗੇ, ਉਹ ਟਿਕਟ ਲੈ ਰਹੇ ਸੀ। ਮਹਾਰਾਜ ਨੂੰ ਟਿਕਟ ਪੁੱਛਿਆ, ਮਹਾਰਾਜ ਕਹਿੰਦੇ ਵੀ ਉਹ ਸੇਵਾਦਾਰ ਤੋਂ ਟਿਕਟ ਫੜ ਲਾਂ, ਸੇਵਾਦਾਰ ਕੋਈ ਟਿਕਟ ਫੜ ਲਾਂ। ਉਹ ਜਿਹੜੇ ਮਹਾਰਾਜ ਨੇ ਦ੍ਰਿਸ਼ਟੀ ਕੀਤੀ ਉਹ ਪਿਛਲਾ ਕਰਮ ਫਿਰ ਜਾਗ ਪਿਆ। ਬਸ ਫਿਰ ਉਹ ਸਮਾਂ ਇਹੋ ਜਿਹਾ ਬਣਿਆ ਫਿਰ ਉਹ ਮਹਾਰਾਜ ਦੇ ਚਰਨਾਂ 'ਚ ਪੱਕੇ ਆ ਗਏ। ਮਹਾਰਾਜ ਨੇ ਫਿਰ ਬੜੀ ਕਿਰਪਾ ਕੀਤੀ ਅਤੇ ਯੋਗ ਵਿਸ਼ੇਸ਼ ਦੀ ਕਥਾ ਵੀ ਉਹਨੇ ਪੜ੍ਹਨੀ ਅਤੇ ਮਹਾਰਾਜ ਦੀ ਸੇਵਾ 'ਚ ਬਾਬੂ ਕਾਹਨ ਸਿੰਘ ਜੀ ਫਿਰ ਰਹੇ। ਬੜਾ ਜਪ ਤਪ ਕੀਤਾ, 18-18 ਘੰਟੇ ਸਮਾਧੀ ਲਾਉਣੀ ਭਜਨ ਕਰਨ,
ਤੇ ਅਸੀਂ ਵੀ ਕਈ ਵਾਰ ਮਾਲਿਸ਼ ਕਰਨੀ ਤੇ ਸਾਥੋਂ ਵੱਡੇ ਸੀ ਉਹ ਤੇ ਬੜਾ ਜਪ ਤਪ ਕੀਤਾ ਸੰਗਤ ਨੂੰ ਬੜਾ ਜੋੜਿਆ ਇੰਗਲਿਸ਼ ਬੜੀ ਹਾਈ ਸੀ ਅਤੇ ਔਸ਼ਧੀਆਂ ਦਾ ਵੀ ਕਾਫੀ ਗਿਆਨ ਰੱਖਦੇ ਉਰਦੂ ਵੀ ਬੜਾ ਕੁਛ ਕੱਤ ਲਿਖਦੇ ਸੀ ਅਤੇ ਕਥਾ ਵੀ ਆਪਣੇ ਨਾਨਕ ਪ੍ਰਕਾਸ਼ ਸੂਰ ਪ੍ਰਕਾਸ਼ ਦੀ ਕਰ ਲੈਣੀ ਅਤੇ ਇਸ ਤਰ੍ਹਾਂ ਬੜਾ ਸੋਹਣਾ ਸੁਭਾਅ ਸੀ ਉਹਨਾਂ ਦੇ ਭਰਾ ਮਨੀ ਰਾਮ ਜੀ ਉਹਨਾਂ ਨੇ ਵੀ ਬੜੀ ਬੰਦਗੀ ਕੀਤੀ ਇੱਕ ਲੱਖ ਵੇਰੀ ਗੁਰਮੰਤਰ ਦਾ ਜਾਪ ਕਰਦੇ ਸੀ ਰੋਜ਼ ਇੰਨਾ ਅਭਿਆਸ ਬਣ ਗਿਆ ਇੱਕ ਦਿਨ ਫਿਰ ਫੁਰਨਾ ਬਣ ਗਿਆ ਕਿ ਮਹਾਰਾਜ ਮੈਨੂੰ ਦਰਸ਼ਨ ਦੇਣ ਅਤੇ ਆਪਣਾ ਚਰਨ ਮੇਰੇ ਮੱਥੇ ਨੂੰ ਛੁਆ ਦੇਣ ਉਹ ਕੁਦਰਤੀ ਪਾਠ ਕਰਦਿਆਂ ਨਿੰਦਰ ਆ ਗਈ ਸੁਪਨਾ ਜਿਹਾ ਆ ਗਿਆ ਸੁਪਨੇ ਮਹਾਰਾਜ ਦਰਸ਼ਨ ਹੋ ਗਏ ਉੱਧਰ ਹੁਣ ਡਿਊਟੀ 'ਤੇ ਜਾਣਾ ਸੀ ਥੋੜ੍ਹਾ ਲੇਟ ਹੋ ਰਿਹਾ ਸੀ ਅਤੇ ਮਹਾਰਾਜ ਨੇ ਉਹ ਮੱਥੇ ਨੂੰ ਚਰਨ ਚਾਹਿਆ ਮਨੀ ਰਾਮ ਉੱਠ ਪਾਈ ਡਿਊਟੀ ਵੀ ਇੱਕ ਧਰਮ ਆ ਉਹ ਜਿਹੜੇ ਜਾ ਖੁੱਲ੍ਹੀ ਅਤੇ ਆਪਣੇ ਲਈ ਹੱਥ ਪਸਾਰੇ ਅਤੇ ਮਹਾਰਾਜ ਚਰਨ ਨੂੰ ਫੜਾਂ ਅਤੇ ਮੱਥਾ ਉੱਤੇ ਰੱਖਾਂ ਫਿਰ ਜਾ ਖੁੱਲ੍ਹ ਗਈ ਅਤੇ ਫਿਰ ਇਸ ਤਰ੍ਹਾਂ ਮਤਲਬ ਸੁਪਨੇ 'ਚ ਦਰਸ਼ਨ ਹੁੰਦੇ ਆ ਭੈਣੇ ਸਾਵਣ ਆਇਆ ਹੇ ਸੰਤ ਜੀ ਨੂੰ ਮੈਨੂੰ ਬੜਾ ਸਾਵਣ ਆਨੰਦ ਹੋਇਆ ਮੋਰੀ ਰੁਣ ਚੁਣ ਲਾਇਆ ਗੋਲਕਾਂ 'ਚ ਰਹਿਣ ਵਾਲੀਆਂ ਇੰਦਰੀਆਂ ਨੇ ਰੁਣ ਚੁਣ ਲਾਇਆ ਰੁਣ ਚੁਣ ਸ਼ਬਦ ਹੁੰਦਾ ਜਿਵੇਂ ਘੁੰਗਰੂ ਖੜਤਾਲਾਂ ਖੜਕਦੀਆਂ ਤੇਰੇ ਮੁੰਡ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲਾਇਆ ਉਸ ਨਿਰੰਕਾਰ ਦੀ ਕਿਰਪਾ ਨਾਲ ਕਟਾਕਸ਼ ਕਟਾਕਸ਼ ਹੁੰਦਾ ਜਿਹੜਾ ਤੇਰੀ ਛੀਏ ਨਿਗਾਹ ਨਾਲ ਪ੍ਰੇਮੀ ਵੱਲ ਦੇਖਣਾ ਕਿਰਪਾ ਦੀ ਦ੍ਰਿਸ਼ਟੀ ਨੂੰ ਕਿਰਪਾ ਕਟਾਕ ਅਵਲੋਕਨ ਕਿਨੂੰ ਦਾਸ ਕਾ ਦੁੱਖ ਵਧਾਰਿਓ ਜੇਵੜਾ ਕਹਿੰਦੇ ਤਾਂ ਰੱਸੇ ਵਾਂਗ ਜਾਲ 'ਚ ਫਸਾਉਣ ਵਾਲੇ ਕਹਿੰਦੇ ਉਹਨਾਂ ਲੋਭੀਆਂ ਦੇ ਲੋਭ ਉਹਨਾਂ ਲੋਭੀਆਂ ਲੋਭ ਦੇ ਕੇ ਮੈਨੂੰ ਆਪਣੇ ਵਿੱਚ ਫਸਾ ਲਿਆ ਹੈ ਜਾਲ 'ਚ ਫਸਾ ਲਿਆ ਮਹਾਤਮਾ ਕਹਿਣ ਲੱਗੇ ਇਹ ਗੁਰਮੁਖੋ ਉਹ ਆਨੰਦ ਹੁਣ ਕਿੱਥੇ ਹੈ ਕਿ ਜਗਿਆਸੂ ਟੁੱਪੀ ਸਖੀ ਕਹਿ ਰਹੀ ਹੈ ਮੈਂ ਮਾਣ ਕੀਆ ਕਹਿੰਦੇ ਮੈਂ ਤਾਂ ਆਪਣੇ 'ਚ ਮਾਣ ਕਰ ਲਿਆ ਫਿਰ ਮੈਨੂੰ ਦਰਸ਼ਨ ਹੋ ਗਿਆ ਤਾਂ ਹੀ ਕਹਿੰਦੇ ਵੀ ਇਹ ਗੱਲ ਗਾਂ ਦੱਸਣੀ ਨਹੀਂ ਚਾਹੀਦੀ ਮਾਣ ਹੋ ਜਾਂਦਾ ਅਹੰਕਾਰ ਫਿਰ ਉਹ ਚੀਜ਼ ਰਹਿੰਦੀ ਨਹੀਂ ਮੈਂ ਇੰਨਾ ਨਿਤਨਿਮ ਕਰਦਾ ਮੈਨੂੰ ਆਹ ਦ੍ਰਿਸ਼ਟਾਂਤ ਹੋਇਆ ਸਿਆਣੇ ਕਹਿੰਦੇ ਵੀ ਜਜ਼ਬ ਕਰਨਾ ਚਾਹੀਦਾ ਪੀ ਗਿਆ ਮੈਂ ਜਲ ਭਰਿਆ ਰੋਇਆ ਮੈਂ ਆਪਣੇ ਜਦ ਮਾਣ ਕਰ ਲਿਆ ਅਹੰਕਾਰ ਕਰ ਲਿਆ ਅਤੇ ਮੇਰੇ ਆਇਆ ਕੌਣ ਆ ਮੈਨੂੰ ਮਾਰਨ ਦਰਸ਼ਨ ਦਿੱਤੇ ਅਤੇ ਉਹ ਰੋਪੜੋ ਨਿਹੰਗ ਸਿੰਘ ਹੁੰਦਾ ਸੀ ਕਹਿੰਦੇ ਮੈਨੂੰ ਦਸ ਪਾਸੇ ਦਰਸ਼ਨ ਹੋਏ ਅਤੇ ਮੈਂ ਕਿਹੋ ਜਿਹਾ ਸੀ ਬੜਾ ਆਉਣ ਰੌਲਾ ਪਾਇਆ ਮੈਨੂੰ ਪਤਾ ਸੀ ਕਿ ਕੱਲ੍ਹ ਮਾਰੇ ਹਜ਼ੂਰੀ ਬੈਠਾ ਸੀ ਅਤੇ ਉਹ ਰਮਾਲੇ ਅਤੇ ਦਸਮ ਪਾਤਸ਼ਾਹ ਦੀ ਫੋਟੋ ਸੀ ਬੜੀ ਸੁੰਦਰ ਅਤੇ ਹੈ ਕਾਗਰ ਵਿਰਤੀ ਵਾਲਾ ਸੀ ਸੇਵਾ ਬੜੀ ਕਰਦਾ ਸੀ ਲੰਗਰ 'ਚ ਅਤੇ ਮੈਂ ਕਿਹਾ ਵੀ ਗੁਰਮੁਖਾ ਕਿਹੋ ਜਿਹਾ ਮਹਾਰਾਜ ਜੀ ਮੇਰੇ ਮਾਲੇ 'ਤੇ ਕਹਿੰਦਾ ਹਾਂ ਜੀ ਮੈਂ ਕਿਹਾ ਤੂੰ ਬੈਠਾ ਸੀ ਉਹ ਅਕਸ 'ਤੇ ਬਣ ਗਿਆ ਕਿਤੇ ਉਹ ਸੁਪਨੇ 'ਚ ਦਿਸ ਪਿਆ ਸੋ ਇਸ ਵਾਸਤੇ ਹੈ ਤਾਂ ਸ਼ੁੱਧ ਮਨ ਦਾ ਹੀ ਪ੍ਰਤੀਕ ਆ ਕਹਿੰਦੇ ਹੰਕਾਰ ਕਰਦੇ ਆ ਪੀ ਗਿਆ ਮੈਂ ਜਲ ਭਰਿਆ ਰੋ ਇਸ ਵਾਸਤੇ ਉਹਨਾਂ ਕਹਿੰਦੇ ਉਹਨਾਂ ਦੇ ਚਲੇ ਗਿਆ ਫਿਰ ਕਹਿੰਦੇ ਮੈਂ ਆਪਣੇ ਇਹ ਬੁੱਧੀ ਮਨ ਬੁੱਧੀ ਰੂਪੀ ਅੱਖਾਂ 'ਚ ਬਰਾਗ ਜੋ ਰੂਪੀ ਜਲ ਜਿਹੜਾ ਭਰ ਕੇ ਰੋਣਾ ਕੀਤਾ ਕਿਉਂਕਿ ਮੇਰੇ 'ਚ ਘਾਟਾ ਸੀ ਘਾਟ ਸਮਝ ਕੇ ਮੈਂ ਬਰਾਗ ਧਾਰਨ ਕੀਤਾ ਇਸ ਤਰ੍ਹਾਂ ਬੇਨਤੀ ਕੀਤੀ ਤੇਰੇ ਦਰਸ਼ਨ ਬਿੱਠੋਂ ਖਨੀਆਂ ਵਹੀਆਂ ਤੇਰੇ ਨਾਮ ਬਿੱਠੋਂ ਕੁਰਬਾਨਾ ਇਹ ਨਿਰੰਕਾਰ ਅਸੀਂ ਆਪ ਜੀ ਦਰਸ਼ਨ ਦੇ ਉੱਪਰੋਂ ਖਨੀਆਂ ਵਹੀਆਂ ਨਾਮ ਬਿੱਠੋਂ ਕੁਰਬਾਨਾ ਇਹ ਨਿਰੰਕਾਰ ਤੁਹਾਡੇ ਦਰਸ਼ਨ ਤੋਂ ਟੁਕੜੇ ਟੁਕੜੇ ਹੋ ਕੇ ਜਾਂਦੇ ਆਪ ਦੇ ਨਾਮ ਤੋਂ ਵੀ ਬਲਿਹਾਰ ਕੁਰਬਾਨ ਜਾਂਦੇ ਜਾ ਤੂੰ ਤਾਂ ਮੈਂ ਮਨ ਕੀਆ ਹੈ ਤੁਧ ਬਿਨ ਕਿਹਾ ਮੇਰਾ ਮਨ ਇਹ ਨਿਰੰਕਾਰ ਜੇ ਤੁਸੀਂ ਪ੍ਰਾਪਤ ਹੋਏ ਤਾਂ ਮਨ ਕੀਤਾ ਤੁਹਾਤੋਂ ਮਨ ਸਾਡਾ ਕਾਹਦਾ
महापुरुष कहन लगे सु परमेश्वर की प्राप्ति वास्ते तेन कोई साधन किते कि नहीं। उत्तर की कहते मैं कर्म रूपी साधन बहुत किते। महापुरुष कहन लगे चूड़ा भन पलंग स्यो मुंदे सनवा ही सुनवा। ये मुंदे है जिज्ञासु इस काम कर्मा रूपी जड़ा ना चूड़े न जड़े चतुष्टे साधन रूपी पलंग दे सहत भन दे क्यों ये दिखावे माता जे कर्म किते है ना ये नहीं निरंकार की दरगाह थां पैंदे ये नहीं कबूल होंगे इन्हों कि भन्ना। ये जरा सकाम कर्म रूपी चूड़ा है ना इनू बिधियां रूपी बाहां सद भन दे और चतुष्टे साधन रूपी पलंग जड़ियां दिरतियां रूपी बाहियां इन्हों दे सद भन दे तोड़ सुट किते वेस करे दिए मुंदे सोहरातो अबराह। क्यों ये मुंदे जिज्ञासु इन्ने बेस साधन करना है जे निरंकार फिर होरना ना जाके मिलिया कि उन्होंने साधना के फिकर की लोड़ की है। जिज्ञासु कहता है महापुरखो ना मनियार ना चूड़िया ना से बंगड़िया मनियार मैंने इतने मनियार लेना श्रेष्ठ गुरु जड़े है ब्रह्म निष्ठी ब्रह्म स्रोत्री वो तो मैं मिले पर मैं इस काम कारण रूप चूड़िया भी नहीं मिली करना मैत्री मुता उपेख्या रूपी हाँ जी जड़िया पवित्र बंगा भी नहीं मिली और जो सह कंठ लगिया जलन से बाहरी महापुरख कहते जोड़े विधियां रूपी बाहां ये भी निरंकार के गल नहीं लगियां केड़ियां विधियां परमात्मा प्राप्ति नहीं कर सकदियां वो विधियां रूपी बाहां सड़ जान उन्हां विधियां का की फायदा जड़िया परमात्मा नहीं मिलाउंदियां। सब सही आ सौ रावण गई आहदा धी कह दर जावा वो जिज्ञासु रूपी सखियां कह रही वो सारे महात्मा।

ਫਿਰੋ ਜਿਹੜੇ ਅਸੂ ਦੱਸ ਰਿਹਾ ਮਾਠ ਗੁੰਦਾਈ ਪੱਟੀਆ ਜਿਹੜੀਆਂ ਅੱਖਾਂ ਮੀਟ ਲੈਣੀਆਂ ਕੰਨੀ ਬੂਝੇ ਦੇ ਲੈਣੇ ਖੜਾਵਾਂ ਦੇ ਤੁਰਨਾ ਇਹੋ ਜਿਹੀਆਂ ਗੱਲਾਂ ਸਿੱਖ ਲਈਆਂ ਭਰੀਏ ਮੰਗ ਸੰਧੂਰੇ ਪੂਜਾ ਕਰਨੀ ਸਿੱਖ ਲਈ ਦੁਆਰਕਾ ਦਾ ਤਿਲਕ ਛਾਪਾ ਲਾ ਲਿਆ ਮਾਠ ਗੁੰਦਾਈ ਪੱਟੀਆ ਪੱਟੀਆਂ ਮੈਨੂੰ ਪੱਟ ਦੇਣ ਵਾਲੀਆਂ ਇਹ ਜਿਹੜੇ ਇੰਦਰ ਨੂੰ ਮਾਠ ਮੈਨੇ ਸਵਾਰ ਕੇ ਗੁੰਦਾਈ ਮੈਨੇ ਗੁੰਦਣਾ ਭਾਵ ਦਮਨ ਕੀਤਾ ਪੱਟੀਆਂ ਮੈਨੇ ਜੜਾਵਾਂ ਨੂੰ ਮਾਠ ਮੈਨੇ ਸਵਾਰ ਕੇ ਗੁੰਦਣਾ ਕੀਤਾ ਭਰੀਆ ਮੰਗ ਸੰਧੂਰ ਅਤੇ ਮੰਗ ਜੜਾਵਾਂ ਵਿੱਚ ਸੰਗ ਮੈਨੇ ਭਲੀ ਪ੍ਰਕਾਰ ਧੂਰੇ ਮੈਨੇ ਧੂੜ ਭਰਨਾ ਕੀਤੀ ਆ ਜਿਹੜੇ ਨਾਂਗੇ ਸਾਧ ਆ ਉਹ ਧੂੜ ਮਲਦੇ ਨੇ ਫਿਰ ਵੀ ਪਾ ਲੈਂਦੇ ਪਿੰਡੇ ਨੂੰ ਮਲ ਲੈਂਦੇ ਅੱਗੇ ਗਈ ਨੂੰ ਮੰਨੀਆਂ ਮਰੋ ਵਸੂਰ ਵਸੂਰੇ ਕਹਿੰਦੇ ਅੱਗੇ ਜਦੋਂ ਪਰਮਾਤਮਾ ਨੂੰ ਬਿਰਤੀ ਨੂੰ ਜੋੜਿਆ ਅਤੇ ਪਰ ਨਾ ਮੰਨੀਆ ਬਿਰਤੀ ਤਾਂ ਲੱਗੀ ਹੀ ਨਹੀਂ ਇਹਦੇ ਬਾਹਰ ਹੀ ਭਟਕਦੀ ਰਹੀ ਬ੍ਰਹਮਾ ਘਰ ਬਿਰਤੀ ਹੋਈ ਨਾ ਇਹਦਾ ਵਿਸ਼ਿਆਕਾਰ ਹੀ ਬਣੀ ਰਹੀ ਇਸ ਵਾਰ ਕਹਿੰਦੇ ਮੈਂ ਝੁਰ ਝੁਰ ਕੇ ਮਰ ਰਹੀ ਹਾਂ ਝੂਰ ਝੂਰ ਕੇ ਅਤੇ ਇੰਨੇ ਸਾਧਨ ਵੀ ਕੀਤੇ ਸੁਰਤੀ ਬਿਰਤੀ ਵੀ ਨਹੀਂ ਟਿਕੀ ਪਰਮਾਤਮਾ ਨਾ ਮਿਲਿਆ ਮੈਂ ਰੁਗੰਦੀ ਸਭ ਜਗ ਰੁਨਾ ਰੁਨੜੇ ਬਣ ਹੂੰ ਪੰਖੇ ਕਹਿੰਦੇ ਇੰਨੇ ਸਾਧਨ ਕਰਨੇ ਨਾ ਜੇ ਨਿਰੰਕਾਰ ਨਾ ਮਿਲਿਆ ਮੈਂ ਫਿਰ ਕਹਿੰਦੇ ਬਹੁਤ ਸਾਰਾ ਪਰਬੰਦੀ ਮੈਨੇ ਰੋਈ ਬਹੁਤ ਰੋਈ ਕਹਿੰਦੇ ਮੇਰਾ ਨਾ ਸਾਰਾ ਸੰਸਾਰ ਵੀ ਉਹਨਾਂ ਨਾਲ ਰੋਇਆ ਹਾਂ ਬਣ ਜੰਗਲ ਦੇ ਜਿਹੜੇ ਪੰਛੀ ਬਣ ਪ੍ਰਸਤੀ ਸੀਗੇ ਹੈਂ ਉਹ ਵੀ ਰੋਏ ਇੰਨੇ ਸਾਧਨ ਇਹਨਾਂ ਕੀਤੇ ਉਹ ਪਰਮਾਤਮਾ ਦਾ ਮਿਲਿਆ ਹੀ ਨਹੀਂ ਇੱਕ ਨਾਲ ਉਹਨਾਂ ਮੇਰੇ ਤਨ ਕਾ ਬਿਰਹਾ ਜਿਹਨੂੰ ਉਤਰੋਂ ਵਿਛੋੜੀ ਇੱਕ ਮੇਰੇ ਤਨ ਦਾ ਵਿਛੋੜਾ ਹੈਂ ਉਹ ਇੱਕ ਨਾਲ ਉਹਨਾਂ ਉਹ ਨਹੀਂ ਰੋਇਆ ਜਿਹਨ ਨਿਰੰਕਾਰ ਨਾਲੋਂ ਮੈਨੂੰ ਵਿਛੋੜਤਾ ਵਿਛੋੜਾ ਪਾਤਾ ਉਹ ਨਾ ਕੌਣ ਵਿਛੋੜਾ ਪਾਉਣ ਵਾਲੇ ਕੌਣ ਆ ਇਹ ਜਿਹੜੇ ਕਾਮ ਕਰੋ ਲੂੰਘੋ ਹੰਕਾਰ ਇਹਨਾਂ ਦਾ ਪੁੰਜ ਜਿਹੜਾ ਸੰਭੂਹ ਆ ਸਮੁਦਾਏ ਆ ਕੱਠ ਆ ਹਾਂਜੀ ਉਹ ਇੱਕ ਨਾ ਰੋਨਾ ਉਹ ਨਹੀਂ ਰੋਇਆ ਕਿਉਂ ਜਿਹਨਾਂ ਇਹਨਾਂ ਕਾਮ ਕ੍ਰੋਧਾਂ ਨੇ ਮੈਨੂੰ ਨਿਰੰਕਾਰ ਨਾਲੋਂ ਵਿਛੋੜ ਦਿੱਤਾ ਕਿਉਂਕਿ ਜਿਹੜੇ ਸੁਰਤੀ ਇੱਧਰ ਚੱਲ ਜਾ ਫਿਰ ਬਿਰਤੀ ਕਾਹਨੂੰ ਟਿਕਦੀ ਪਾ ਨਾ ਸਕਾ ਤੂੰ ਜਿਹਨੂੰ ਪਿਆਰੇ ਭੇਜ ਨਾ ਸਕਾ ਕੋਈ ਇਸ ਵਾਸਤੇ ਇਹ ਨਿਰੰਕਾਰ ਤੇਰੇ ਵੱਲ ਹੁਣ ਮੈਂ ਆ ਨਹੀਂ ਸਕਦੀ ਕਿਉਂਕਿ ਕਪਟ ਤੋਂ ਰਹਿ ਤਾਂ ਕੋਈ ਸਾਧਨ ਕੀਤਾ ਨਹੀਂ ਅਤੇ ਨਾ ਕੋਈ ਇੰਦਰੀ ਨੂੰ ਆਪ ਵੱਲ ਭੇਜ ਸਕਦੀ ਹਾਂ ਕਿਉਂਕਿ ਇੰਦਰੀਆਂ ਸਾਰੀਆਂ ਵਿਛੇ ਪ੍ਰਾਣ ਮਾੜੇ ਪਾਸੇ ਦੌੜਦੀਆਂ ਹੈਂ ਇਹਨਾਂ ਇੰਦਰੀਆਂ ਦੇ ਤੁਸੀਂ ਵਿਛੇ ਨਹੀਂ ਆਉਸ ਭਾਗੀ ਨਿਦੜੀ ਹੈ ਮਤ ਸੌ ਦੇਖਾ ਸੋਏ ਜੇ ਸੁਪਾ ਸਮਾਧੀ ਰੂਪੀ ਸਮਾਧੀ ਲੱਗ ਜਾ ਭਾਗਾਂ ਵਾਲੀ ਨੀਂਦ ਤੂੰ ਆ ਕੇ ਪ੍ਰਾਪਤ ਹੋ ਜਾ ਹੈਂ ਚਿੱਤ ਦੀ ਵਿਅਕਤੀ ਇਕਾਗਰ ਹੋ ਜਾਏ ਅਤੇ ਸੁਪਨਾ ਆ ਜਾਏ ਅਤੇ ਮੈਂ ਆਪਣੇ ਨਿਰੰਕਾਰ ਪਰਮੇਸ਼ੁਰ ਨੂੰ ਦੇਖ ਲਵਾਂ ਅਤੇ ਮਹਾਂਪੁਰਖ ਬੋਲੇ ਤੈਂ ਸਾਹਿਬ ਕੀ ਬਾਤ ਆਖਿਆ ਕੋ ਨਾਨਕ ਕਿਆ ਦੀਜਾ ਉਸ ਪਰਮਾਤਮਾ ਦੀ ਗੱਲਬਾਤ ਜੇ ਤੈਨੂੰ ਕੋਈ ਕਹੇ ਸੁਣਾਵੇ ਉਹਨੂੰ ਕੀ ਭੇਟਾ ਦੇਵੇਂਗੀ ਜੇ ਜੇ ਗਿਆ ਸਰੂਪ ਸਾਖੀ ਕਹਿਣ ਲੱਗੀ ਤੀਸ ਵੱਡੇ ਘਰ ਬੈਸਣ ਦੀਜਿਆ ਬਿਨ ਸਿਰ ਸਿਵ ਕਰੀਜਿਆ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜਿਹੜੇ ਸਾਂਝੇ ਵਾਰ ਨੂੰ ਸੀਸ ਕੱਟਿਆ ਗਿਆ ਪਰ ਤਗਿਆ ਸੀ ਮਹਾਰਾਜ ਚਰਨਾਂ ਚੜਾਵਾਂਗੇ ਅਭਿਆਸ ਦੀ ਤਲੀ ਰੱਖ ਕੇ ਸੱਜਾ ਨੇ ਖੰਡਾ ਫੜ ਕੇ ਧਰਮ ਯੁੱਧ ਲੜਦੇ ਹੋਏ ਫਿਰ ਆਪਣਾ ਸੀਸ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੂੰ ਚੜਾ ਦਿੱਤਾ ਇਹ ਜੇ ਮਹਾਰਾਜ ਨੇ ਬਾਣੀ ਲਿਖੀ ਹੈ ਸਿੱਧ ਕਰਕੇ ਦਿਖਾ ਦਿੱਤੀ ਵੀ ਇਹ ਹੋ ਜਾਂਦਾ ਔਰ ਸੀਸ ਮੈਨੇ ਹੰਕਾਰ ਨੂੰ ਵੱਢ ਕੇ ਬੈਠਣ ਨੂੰ ਜਗ੍ਹਾ ਦੇਵਾਂਗੀ ਬਿਨ ਸਿਰ ਨਿਰਹੰਕਾਰ ਹੋ ਕੇ ਤੇਰੀ ਸੇਵਾ ਕਰਾਂਗੇ ਜਿਵੇਂ ਪੰਜਾਂ ਪਿਆਰਿਆਂ ਨੇ ਆਪਣੇ ਸੀਸ ਭੇਟ ਕਰਕੇ ਖੰਡੇ ਵਾਲੇ ਅੰਮ੍ਰਿਤ ਦੀ ਦਾਤ ਪ੍ਰਾਪਤ ਕੀਤੀ ਹੈ ਕਿਉਂ ਨਾ ਮਰੀਜਿਆ ਜੀੜਾ ਨਾ ਦੀਜਿਆ ਜਾ ਸੋ ਪੈ ਬੁਢਾਣਾ ਕਹਿੰਦੇ ਜੀਵਤ ਭਾਵਨਾ ਕਿਉਂ ਨਾ ਮਰਾਂਗੇ ਆਪਣੇ ਜੀਵ ਨੂੰ ਕਿਉਂ ਨਾ ਦੇਵਾਂਗੇ ਆਪਣਾ ਮਨ ਕਿਉਂ ਨਹੀਂ ਅਰਪਾਂਗੇ ਜ਼ਰੂਰ ਆਪਾਂ ਅਰਪਾਂਗੇ ਜਿਨ੍ਹਾਂ ਦੀ ਕਿਰਪਾ ਨਾਲ ਸੌ ਨਿਰੰਕਾਰ ਪਰਮਾਤਮਾ ਬਡਾਉਣਾ ਪਰਾਇਆ ਹੋਇਆ ਸੀ ਹੁਣ ਸਾਡਾ ਆਪਣਾ ਬਣ ਗਿਆ ਹੈਗਾ ਸਤਿਗੁਰੂ ਸੱਚੇ ਪਾਤਸ਼ਾਹ ਅੱਗੇ ਪ੍ਰੇਮ 'ਚ ਮਸਤ ਹੋ ਗਏ ਜਦੋਂ ਸ਼ਬਦ ਕਿਹਾ ਰਾਹ ਲਿਖਣਾ ਵੀ ਰਹਿ ਗਿਆ ਕਿਉਂਕਿ ਇਸ ਸ਼ਬਦ ਵਿੱਚ ਅੰਕ ਕੋਈ ਨਹੀਂ ਲਿਖਿਆ ਹੈ ਸੋ ਇਸ ਵਾਸਤੇ ਇਹ ਪਾਤਸ਼ਾਹ ਦੀ ਮੌਜ ਉਸ ਆਨੰਦ ਸਰੂਪ 'ਚ ਇੰਨੇ ਮਹਾਰਾਜ ਬਲੀਨ ਹੋ ਗਏ ਸੋ ਇਸ ਕਰਕੇ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਐਸਾ ਜਿਹੜਾ ਵਿਚਾਰ ਹੈ
ਪ੍ਰਗਟ ਕੀਤਾ।

0: ਕਿਉਂਕਿ ਜਦੋਂ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਆਨੰਦ ਚਾਹੁੰਦੇ ਆ ਕਿ ਜਗਿਆਸੂ ਦੀ ਜਿਹੜੀ ਅੰਦਰਲੀ ਅਵਸਥਾ ਆ ਉਹਦੇ ਵਾਸਤੇ ਸਾਰੇ ਜਿਹੜੇ ਵਿਚਾਰ ਆ ਉਹ ਮਹਾਰਾਜ ਦੱਸਦੇ ਹਨ। ਅਤੇ ਇਸ ਤਰ੍ਹਾਂ ਪ੍ਰੇਮੀਆਂ ਨੂੰ ਕਈ ਵੀ ਹੁੰਦਾ ਜਿਵੇਂ ਉਹ ਇੱਕ ਮਹਾਂਪੁਰਖ ਸੀਗੇ, ਬਹੁਤ ਬੰਦਗੀ ਕੀਤੀ, ਫਿਰ ਅਰਦਾਸ ਹੋ ਗਿਆ ਕਿ ਇੰਨਾ ਚਿਰ ਹੋ ਗਿਆ ਕਿ ਅੰਦਰ ਬਰਾਗ ਹੈ ਨਹੀਂ ਨਾ, ਜੇ ਤਾਂ ਅੰਦਰ ਬਰਾਗ ਹੋਵੇ, ਕੋਈ ਦਰਸ਼ਨ ਦੀ ਇੱਛਾ ਹੋਵੇ, ਕਿ ਤਾਂ ਬਾਣੀ ਤੁਹਾਡੀ ਸੁਰਤ ਲੱਗੇ, ਉਹ ਪਿਛਲੇ ਮਾੜੇ ਕਰਮ ਕੀਤੇ ਆ ਉਹ ਸੁਣਨ ਨਹੀਂ ਨਾ ਦਿੰਦੇ, ਪਿਛਲੇ ਪਾਪਨ ਕਾਰਨ ਹਰ ਜਗ੍ਹਾ ਸੁਣਿਓ ਨਾ ਜਾਏ, ਕਹਿ ਉਂਗਾ ਕਹਿ ਲੜ ਪਰੇ ਕਹਿ ਘਰ ਕੋਠ ਜਾਏ, ਜਾਂ ਤਾਂ ਉਂਗਣ ਲੱਗ ਪੈਣਾ, ਹਾਂਜੀ, ਜਾਂ ਕਿਸੇ ਨਾਲ ਲੜ ਪੈਣਾ ਜਿਹਦੇ ਹੁਣ ਭੋਗ ਹੀ ਨਹੀਂ ਪਾਉਂਦੇ, ਜਾਂ ਗੁੱਸੇ 'ਚ ਉੱਠ ਘਰ ਚਲ ਜਾਣਾ। ਇਹ ਜੀ ਆਲਸ ਦਲਿੱਦਰਤਾ, ਇਹ ਫਿਰ ਅੰਦਰ ਬਾਣੀ ਜਾਣ ਨਹੀਂ ਨਾ ਦਿੰਦੀ। ਅੰਦਰ ਬਰਾਗ ਤਿਆਗ ਹੋਵੇ, ਲਾਲਸਾ ਹੋਵੇ ਕਿ ਗੁਰੂ ਦਾ ਦਰਸ਼ਨ ਕਰਨ, ਫਿਰ ਨੀਂਦ ਕਿਵੇਂ ਆਜੂਗੀ? ਹੈਂ, ਹੁਣ ਏਅਰਪੋਰਟ ਤੋਂ ਆਪਣਾ ਆਉਣਾ ਹੋਵੇ, ਸਾਰੀ ਰਾਤ ਨਹੀਂ ਨੀ, ਜੇ ਲੈ ਕੇ ਆਓ ਏਅਰਪੋਰਟੋਂ ਤਾਂ ਸਾਰੀ ਰਾਤ ਗੱਲਾਂ ਕਰੀ ਜਾਣਗੇ, ਨੀਂਦ ਨਹੀਂ ਆਏਗੀ। ਅਤੇ ਜਿਹੜੇ ਬਾਣੀ ਪੜ੍ਹਦੇ ਹਾਂ, ਨਾਮ ਜਪਦੇ ਹਾਂ, ਫਿਰ ਇੱਕਦਮ, ਕਿਉਂਕਿ ਉਹ ਕਰਮ ਜਿਹੜੇ ਇਹੋ ਜਿਹੇ ਆਉਂਦੇ ਨੇ ਉਹ ਅੰਦਰ ਜਾਣ ਨਹੀਂ ਦਿੰਦੇ ਇਹਨੂੰ। ਬੜਾ ਹੰਸ ਮਹਲਾ ਤੀਜਾ ਕਰ ਪਹਿਲਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਬੜਾ ਹੰਸ ਰਾਗ ਹੈ ਤੀਜੇ ਸਤਿਗੁਰੂ ਜੀ, ਪਹਿਲੇ ਘਰ 'ਚ ਕਿਰਪਾ ਕਰਦੇ, ਵਾਹਿਗੁਰੂ ਜੀ ਇੱਕ ਹਨ, ਓਅੰਕਾਰ ਪ੍ਰਕਾਸ਼ ਮੰਗਲ ਸਰੂਪ, ਸਤਿਗੁਰੂ ਜੀ ਦੀ ਪ੍ਰਸਾਦ ਕਿਰਪਾ ਨਾਲ ਮਿਲਦੇ, ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਿਆ ਮਨ ਅੱਛਾ ਨੂੰ। ਉਹ ਫਿਰ ਮਹਾਂਪੁਰਖ ਬੜੇ ਅਰਦਾਸ ਇੱਕ ਸੰਤਾਂ ਨੂੰ ਗਏ, ਉਹ ਕਹਿੰਦੇ ਕੀ ਗੱਲ? ਕਹਿੰਦੇ ਮਹਾਰਾਜ ਇੰਨੇ ਸਾਧਨ ਕੀਤੇ, ਰੱਬ ਤਾਂ ਮਿਲਦਾ ਨਹੀਂ। ਕਹਿੰਦੇ ਅਰਦਾਸ ਨਾ ਉਹ ਫਲਾਣੇ ਮਹਾਂਪੁਰਖ ਹੋ ਜਾ। ਜਿਹੜੇ ਉਹਨਾਂ ਮਹਾਂਪੁਰਖ ਗਏ, ਉਹ ਕਹਿੰਦੇ ਪਿਛਲੇ ਜਨਮਾਂ 'ਚ ਤੇਤੋ 100 ਕਤਲ ਹੋਇਆ ਸੀ, ਭਜਨ ਕਰਕੇ 99 ਕਤਲਾਂ ਦਾ ਪਾਪ ਮਿਟ ਗਿਆ, ਇੱਕ ਦਾ ਰਹਿ ਗਿਆ। ਹੁਣ ਤਾਂ ਤੂੰ ਬਹੁਤ ਕਿਨਾਰੇ ਪਹੁੰਚਣ ਵਾਲਾ, ਬੇੜੀ ਜਿਹੜੇ ਕਿਨਾਰੇ 'ਚ ਛਾਲ ਮਾਰ ਕੇ ਕੰਢੇ 'ਤੇ ਚੱਲ ਜਾਂਦਾ, ਹੁਣ ਦਿਲ ਨਾ ਛੱਡ, ਹੁਣ ਤਾਂ ਹੱਥ ਹੀ ਲੰਘ ਗਿਆ, ਪੂਛ ਰਹਿ ਗਈ। ਜਿਹੜੇ ਜਪ ਤਪ ਕੀਤਾ ਫਿਰ ਸੁਰਤੀ ਖੁੱਲ੍ਹ ਗਈ। ਇਸ ਤਰ੍ਹਾਂ ਕਈ ਵੀਰ ਬੰਦਾ ਅਰਦਾਸ ਹੋ ਜਾਂਦਾ ਕਿ ਇੰਨਾ ਚਿਰ ਹੋ ਗਿਆ, ਹੈਂਜੀ, ਰਾਮ ਮਿਲਦਾ ਹੀ ਨਹੀਂ, ਆਪਾਂ ਤਾਂ ਕਰਦੇ ਹੀ ਨਹੀਂ ਉਹਦੇ ਵਾਸਤੇ ਕੁਛ ਵੀ, ਹੈਂਜੀ। ਆ ਜਿਹੜਾ ਪੰਜ ਬਾਣੀਆਂ ਪੜ੍ਹ ਲਈਆਂ ਜਾਂ ਸ਼ਾਮ ਨੂੰ ਰਹਿ ਰਿਹਾ ਕੀਰਤਨ ਸੋਲਾ, ਇੰਨੇ ਨਾਲ ਗੱਲ ਨਹੀਂ ਬਣਦੀ, ਇਹ ਤਾਂ ਬਹੁਤ ਕਮਾਈ ਕਰਨੀ ਪੈਂਦੀ ਹੈ। ਸੋ ਇਸ ਵਾਸਤੇ ਮਨ ਮੈਲਾ ਸਭ ਕੁਛ ਮੈਲਾ, ਤਨ ਧੋਤਿਆ ਮਨ ਅੱਛਾ ਨੂੰ। ਮਨ ਦੇ ਮੈਲੇ ਹੋਣ, ਇਹ ਜੀਵ ਦੇ ਜਿੰਨੇ ਕਰਮ ਕਰਦਾ ਉਹ ਵੀ ਮੈਲੇ ਹੈ। ਤਨ ਸਰੀਰ ਦੇ ਧੋਣ ਮਨ ਪਵਿੱਤਰ ਨਹੀਂ ਹੁੰਦਾ, ਭਾਵੇਂ ਜਿੰਨਾ ਮਰਜ਼ੀ ਸਾਬਣ ਲਾ ਲਓ, ਮਨ ਤਾਂ ਸਾਫ ਨਹੀਂ ਹੁੰਦਾ ਨਾ, ਇਹਦਾ ਗੰਦ ਨਾ ਭਰਿਆ। ਇਹ ਜਗਤ ਭਰਮ ਭੁਲਾਇਆ, ਬਿਰਲਾ ਬੂਝ ਹੈ ਕੋਈ, ਇਸ ਸੰਸਾਰ ਨੂੰ ਭਰਮ ਨੇ ਭੁਲਾਇਆ। ਲੈ ਹੁਣੇ ਅੰਮ੍ਰਿਤ ਛਕ ਲਈਏ, ਘੁੰਮਾਂ ਪੇ ਵੀ ਕਹੀ ਜਾਣਗੇ ਰਿਸ਼ਤੇਦਾਰ ਵੀ, ਲੈ ਤੇਰੀ ਕਿਹੜੀ ਉਮਰ ਸੀ, ਹੁਣ ਖਾਣ ਪੀਣ ਦੀ ਉਮਰ ਸੀ, ਤੂੰ ਹੁਣੇ ਕਿਰਪਾਨ ਪਾ ਲਈਏ, ਤੂੰ ਹੁਣੇ ਸੰਤਾਂ ਕੋਲ ਜਾਣ ਲੱਗ ਪਿਆ। ਇਹ ਸਮਝਦੇ ਵੀ ਤਾਂ ਬੁੱਢੇ ਠੇਰਿਆਂ ਦਾ ਕੰਮ ਹੈ, ਹੈਂ, ਇਹ ਤਾਂ ਭਜਨ ਸਿਮਰਨ ਕਰਨ ਵਾਸਤੇ ਨਾ ਬਾਰਕ ਨੇ ਯੋਗ ਨੇ ਨਾ ਬਿਰਦੀ ਕਛ ਬੰਧ, ਉਹ ਬੇਰਾ ਨਾ ਬੁਝੇ ਜੋ ਆਜ ਪਰ ਜਮ ਫੰਦ, ਕੀ ਪਤਾ ਕਦੋਂ ਆ ਜਾਣਾ। ਇਸ ਵਾਸਤੇ ਸਿਮਰਨ ਕਰਨ ਦਾ ਹਰ ਇੱਕ ਵੇਲਾ ਹੀ ਹੈ। ਬਿਰਲਾ ਬੁਝਿਆ ਕੋਈ, ਇਸ ਗੱਲ ਨੂੰ ਕਹਿੰਦੇ ਬਿਰਲਾ ਹੀ ਬੁਝਦਾ, ਬਿਰਲਾ ਹੀ ਸਮਝਦਾ ਕਿ ਭਜਨ ਕਰਨ ਦੀ ਗੱਲ ਨੂੰ ਬਿਰਲਾ ਸਮਝਦਾ, ਨਹੀਂ ਲੋਕ ਇਹਨੂੰ ਵਾਧੂ ਜਿਹਾ ਧੰਦਾ ਹੀ ਦੱਸਦੇ ਆ। ਕਹਿੰਦੇ ਤਾਂ ਵਿਹਲਿਆਂ ਦਾ ਕੰਮ ਹੈ, ਜਪ ਮਨ ਮੇਰੇ ਤੂੰ ਏਕੋ ਨਾਮ, ਮਨ ਨੂੰ ਸੰਬੋਧਨ ਕਰ ਕਹਿੰਦੇ ਇਹ ਮਨਾ ਇੱਕ ਪਰਮੇਸ਼ਰ ਦਾ ਨਾਮ ਜਪ ਕਰ, ਲੋਕ ਲਾਜ ਤਿਆਗ ਦੇ, ਦੁਨੀਆ ਦੀਆਂ ਗੱਲਾਂ ਨਾ ਸੁਣ, ਤਗੜਾ ਹੋ ਕੇ ਸਿਮਰਨ ਕਰ, ਸਤਿਗੁਰ ਦੀ ਜਾ ਮੋਕਾ ਇਹੋ ਨਿਧਾਨ ਰਹੋ, ਇਹ ਨਾਮ ਰੂਪੀ ਨਿਧਾਨ ਖਜ਼ਾਨਾ ਕਿਰਪਾ ਕਰਕੇ ਮੈਨੂੰ ਸਤਿਗੁਰਾਂ ਨੇ ਬਖਸ਼ਿਆ ਹੈ। ਰਹੋ ਸਿੱਧਾ ਕੇ ਆਸਣ ਜੇ ਸਿੱਖੇ ਇੰਦਰੀ ਬਸ ਕਰ ਕਰਮ ਪਾਏ, ਜੇ ਕੋਈ ਗੁਰਮੁਖ ਸਿੱਧਾਂ ਵਾਲੇ ਪਦਮ ਆਸਣ ਲਾ ਲਿਆ, ਹਾਂਜੀ ਕਪਾਲੀ ਆਸਣ ਲਾ ਲਿਆ, ਅਤੇ ਇਸ ਤਰ੍ਹਾਂ ਸਿੱਧ ਆਸਣ ਲਾ ਲਿਆ, 84 ਤਰ੍ਹਾਂ ਆਸਣ, ਇਹ ਆਸਣ ਲਾਉਣੇ ਵੀ ਸਿੱਖ ਲੈ, ਹੈਂ, ਇੰਦਰੀਆਂ ਨੂੰ ਕਾਬੂ ਕਰਕੇ ਵੀ ਕੋਈ ਕਰਮ ਕਮਾਉਣਾ ਕਰੇ। ਪਾਤਸ਼ਾਹ ਕਹਿੰਦੇ ਆ ਜੇ ਗੁਰੂ ਦੀ ਬਖਸ਼ਿਸ਼ ਤੋਂ ਖਾਲੀ ਆ ਨਾ, ਮਨ ਕੀ ਮੈਲ ਨਾ ਉਤਰਿਆ ਹੁਣ ਮੈਂ ਮਿਲਣਾ ਜਾਏ। ਇਹ ਮਨ ਨੂੰ ਜਿਹੜੀ ਰਾਗ ਦੁਵੇਸ਼ ਦੀ ਮੈਲ ਲੱਗੀ ਹੈ ਨਾ, ਇਹ ਨਹੀਂ ਲੈਂਦੀ, ਇਹ ਨਹੀਂ ਉਤਰਦੀ, ਭਾਵੇਂ ਕਿੰਨੇ ਹੋਮੇ ਹੰਕਾਰ ਨਾਲ ਹਾਂਜੀ ਕਰਮ ਕਮਾਈ ਜਾਏ। ਸੋ ਉਲਟਾ ਉਹ ਕਰਮ ਕਰਕੇ ਹਾਂਜੀ ਹੰਕਾਰ ਦੀ ਮੈਲ ਲੱਗਦੀ। ਅਸੀਂ ਇੰਨੀ ਵਾਰੀ ਜੀ ਫਲਾਨੇ ਤੀਰਥ 'ਤੇ ਗਏ ਹਾਂ, ਹਰ ਸਾਲ ਜਾਂਦੇ ਹਾਂ, ਹੈਂ ਉਹ ਹੰਕਾਰ ਦੀ ਪੰਡ ਹੋਰ ਜੋ ਪਸੰਦ ਆ। ਉਹ ਹਾਲਤ ਇਹ ਹੋ ਜਾਂਦੀ ਜਿਵੇਂ ਇੱਕ ਗਧਾ ਸੀ ਨਾ, ਉਹ ਨਦੀ 'ਚ ਲੰਘਿਆ ਕਰੇ। ਇੱਕ ਦਿਨ ਲੂਣ ਲੱਗਿਆ ਸੀ, ਉਹ ਪੈਰ ਉਖੜ ਗਿਆ ਅਤੇ ਡਿੱਪਿਆ, ਉਹ ਲੂਣ ਵਿੱਚ ਖੁਰ ਗਿਆ। ਗਧੇ ਨੇ ਸਮਝਿਆ ਕਿ ਆਹਦਾ ਵਧੀਆ ਭਾਰ ਵਾਲਾ ਹੋ ਗਿਆ। ਦੂਏ ਦਿਨ ਸਪੰਜ ਲੱਦੇ ਸੀ ਅਤੇ ਜਾਣ ਕੇ ਬਹਿ ਗਿਆ, ਅਤੇ ਉਹ ਪਾਣੀ ਨਾਲ ਭਰ ਗਿਆ। ਹੁਣ ਹਿੱਲਣਾ ਹੋਵੇ ਤਾਂ ਠਾਠਾ ਡੰਡੇ ਪੈਂਦੇ ਉਹਦੇ। ਇਸ ਤਰ੍ਹਾਂ ਇਹਦੀ ਹਾਲਤ ਹੈ। ਮਨ ਕੀ ਮੈਲ ਨਾ ਉਤਰਿਆ, ਇਉਂ ਮਨ ਦੀ ਮੈਲ ਨਹੀਂ ਉਤਰਦੀ, ਹੋਮੇ ਮੈਲ ਨਾ ਜਾ, ਹੋਮੇ ਦੀ ਮੈਲ ਨਹੀਂ ਜਾਂਦੀ। ਇਹ ਮਨ ਕੋ ਹੋਰ ਸੰਜਮ ਕੋ ਨਾਹੀ, ਬਿਨ ਸਤਿਗੁਰੂ ਕੀ ਸੁਣਨਾ ਹੈ। ਪਾਤਸ਼ਾਹ ਕਹਿੰਦੇ ਆ ਇੱਕ ਗੁਰੂ ਦੀ ਸ਼ਰਨ ਪ੍ਰਾਪਤ ਕੀਤੇ ਤੋਂ ਬਿਨਾਂ ਮਨ ਨੂੰ ਪਵਿੱਤਰ ਕਰਨ ਦਾ ਹੋਰ ਕੋਈ ਸੰਜਮ ਨੇ ਸਾਧਨ ਨਹੀਂ। ਸਤਿਗੁਰੂ ਦੇ ਬਚਨ ਵਿੱਚ ਜਿਹੜਾ ਕੀਤਾ ਕਰਮ ਹੈ ਉਹ ਸਫਲ ਹੁੰਦਾ। ਸਤਿਗੁਰ ਮਿਲਿਆ ਉਲਟੀ ਪਈ ਕਹਿਣਾ ਕਿਛ ਨਾ ਜਾਏ, ਗੁਰੂ ਨਾਲ ਜਦੋਂ ਮਿਲ ਗਿਆ ਔਰ ਫਿਰ ਬਿਰਤੀ ਜਿਹੜੀ ਸੰਸਾਰ ਵੱਲੋਂ ਉਲਟ ਗਈ, ਉਹਨਾਂ ਦਾ ਕਹਿਣਾ ਉਹਨਾਂ ਦਾ ਜਸ ਫਿਰ ਕਿਹਾ ਨਹੀਂ ਜਾਂਦਾ, ਉਹ ਤਾਂ ਫਿਰ ਨਿਰੰਕਾਰ ਦੇ ਹੁਕਮ ਵਿੱਚ ਜੁੜ ਜਾਂਦੇ ਆ। ਹਾਂਜੀ ਪੰਡਤ ਨਾਨਕ ਸਾਧੂ ਕਰੋ ਮਿਲ ਦੋ ਮਰਿਆ ਗੁਰਕਾ ਸ਼ਬਦ ਫਿਰ ਜੀਵੇ ਕੋਈ। ਪਾਤਸ਼ਾਹ ਪੰਡਤ ਮੈਂ ਕਥਨ ਕਰਦੇ ਗੁਰੂ ਸਾਹਿਬ ਨੂੰ ਮਿਲਣ ਦਾ ਫਲ ਕੀ ਹੈ, ਜੀਵਤ ਭਾਵ ਹੰਕਾਰ ਤੋਂ ਮਰ ਜਾਏ, ਫਿਰ ਸਤਿਗੁਰੂ ਦੇ ਉਪਦੇਸ਼ ਨੂੰ ਗ੍ਰਹਿਣ ਕਰਕੇ ਉਹ ਸੰਸਾਰ ਵਿੱਚ ਸਫਲਤਾ ਨਾਲ ਜੀਂਦੇ ਆ। ਮਮਤਾ ਕੀ ਮਲ ਉਤਰਿਆ, ਇਹ ਮਨ ਹੱਛਾ ਹੋਏ, ਇਹ ਜਿਹੜੀ ਮਮਤਾ ਦੀ ਮੈਲ ਲੱਗੀ ਹੈ ਨਾ ਇਹ ਲੈ ਜਾਂਦੀ ਹੈ। ਮਨ ਵੀ ਹੱਛਾ ਮੈਨੇ ਸ਼ੁੱਧ ਹੋ ਜਾਂਦਾ, ਪਵਿੱਤਰ ਹੋ ਜਾਂਦਾ। ਬੜਾ ਹੰਸ ਮੱਲਾ ਤੀਜਾ ਨਦਰੀ ਸਤਿਗੁਰ ਸੇਵਿਆ, ਨਦਰੀ ਸੇਵਾ ਹੋਏ, ਨਦਰੀ ਜੇ ਉਹਦੀ ਮਿਹਰ ਹੋ ਜਾਏ ਹਾਂਜੀ ਫਿਰ ਗਿਆਨ ਬਰਾਗ ਰੂਪੀ ਨਜ਼ਰ ਵਾਲੇ ਜਿਹੜੇ ਸਤਿਗੁਰ ਉਹਨਾਂ ਦੀ ਸੇਵਾ ਕਰੀਏ, ਫਿਰ ਕੀ ਹੈ ਨਦਰੀ ਪਰਮਾਤਮਾ ਦੀ ਵੀ ਸੇਵਾ ਹੋ ਜਾਂਦੀ ਹੈ। ਨਦਰੀ ਇਹ ਮਨ ਵਸਾ ਹੋਇਆ, ਨਦਰੀ ਮਨ ਨਿਰਮਲ ਹੋਏ, ਸਤਿਗੁਰੂ ਦੀ ਮਿਹਰ ਦ੍ਰਿਸ਼ਟੀ ਨਾਲ ਇਹ ਮਨ ਕਾਬੂ ਵਿੱਚ ਆ ਜਾਂਦਾ, ਸਤਿਗੁਰਾਂ ਦੀ ਕਿਰਪਾ ਨਾਲ ਮਨ ਸ਼ੁੱਧ ਹੋ ਜਾਂਦਾ। ਇੱਕ ਵਾਰੀ ਮਹਾਰਾਜ ਨੂੰ ਪ੍ਰਸ਼ਨ ਕਰਨ ਲੱਗੇ, ਮਹਾਰਾਜ ਪਿਆ ਬਕਾਰ ਨਹੀਂ ਜਿੱਤੇ ਜਾਂਦੇ, ਮਨ ਨਹੀਂ ਜਿੱਤਿਆ ਜਾਂਦਾ। ਮਹਾਰਾਜ ਕਹਿੰਦੇ ਭਾਈ ਆ ਪੜ੍ਹੇ ਲਿਖੇ ਬੈਠੇ ਪੁੱਛੋ। ਇਹ ਕਹਿੰਦਾ ਜੀ ਇੰਨੇ ਪਾਠ ਕਰੇ, ਜਲ ਤਾਰਾ ਕਰੇ, ਚੂਣੀ ਤਪਾਏ, ਵਰਤ ਫਾਕਾ ਰੱਖੇ, ਤੀਰਥਾਂ ਦੇ ਵਿਚਰਦਾ ਰਹੇ, ਹਾਂਜੀ ਅਤੇ ਇੰਨਾ ਪਾਠ ਕਰੇ। ਮਹਾਰਾਜ ਕਹਿੰਦੇ ਜਿਲੇ ਪੂਤਨੇ ਸਵਾਰ ਹੁੰਦੇ ਤੇਰਾ ਆਪੇ ਪਾਠ ਵੀ ਕੁਛ ਨਹੀਂ ਕਰਦਾ। ਕਹਿੰਦੇ ਫਿਰ ਕਹਿੰਦੇ ਮਨ ਬਸ ਆ ਗਿਆ ਨਾਨਕਾ ਜੇ ਪੂਰਨ ਕਿਰਪਾ ਹੋਵੇ, ਜੇ ਗੁਰੂ ਦੀ ਕਿਰਪਾ ਹੋਵੇ ਫਿਰ ਮਨ ਬਸ ਵਿੱਚ ਆਉਂਦਾ ਹੈ। ਨਦਰੀ ਮਨ ਬਸ ਆ ਗਿਆ, ਉਹਦੀ ਮਿਹਰ ਦੀ ਨਜ਼ਰ ਹੋਇਆ ਫਿਰ ਮਨ ਬਸ ਆਉਂਦਾ। ਨਦਰੀ ਮਨ ਨਿਰਮਲ ਹੋਏ, ਉਹਦੀ ਮਿਹਰ ਨਾਲ ਮਨ ਨਿਰਮਲ ਹੋ ਜਾਂਦਾ। ਮੇਰੇ ਮਨ ਚੇਤ ਸਚਾ ਸੋਏ, ਖੁਸ਼ੀ ਮਨ ਸੰਦਵਾ ਹੈ ਜਨਕ ਸਿੰਘ ਜਹੇਦਾਰ ਸਾਹਿਬ। ਮਹਾਰਾਜ ਨੂੰ ਕਹਿੰਦੇ ਮਹਾਰਾਜ ਬਕਾਰ ਬੜਾ ਸਤਾਉਂਦੇ ਹਨ। ਮਹਾਰਾਜ ਕਹਿੰਦੇ ਚੰਗਾ ਫਿਰ 40 ਦਿਨ ਆਹ ਜਿਹੜਾ ਸ਼ਬਦ ਹੈ ਨਾ ਇਹਦਾ ਜਾਪ ਕਰਨਾ। ਇਹ ਸੰਤਾਂ ਨੇ ਸਾਨੂੰ ਦੱਸਿਆ ਜਹੇਦਾਰ ਜੀ ਨੇ ਕਿ ਮਹਾਰਾਜ ਨੇ ਹੁਕਮ ਕੀਤਾ ਅਤੇ ਫਿਰ ਉਹ ਸ੍ਰੀ ਜਪੁ ਜੀ ਸਾਹਿਬ ਦੀ ਪੌੜੀ ਸੀ ਉਹਦਾ ਕਹਿੰਦੇ ਫਿਰ ਅਸੀਂ ਜਾਪ ਮਹਾਰਾਜ ਦੇ ਹੁਕਮ ਨਾਲ ਕੀਤਾ। ਕਹਿੰਦੇ ਉਸ ਦਿਨ ਤੋਂ ਫਿਰ ਮਨ ਦੇ ਵਿੱਚ ਕੋਈ ਵਿਕਾਰ ਭੈੜਾ ਫੁਰਨਾ ਨਹੀਂ ਫੁਰਦਾ ਹੈ। ਅਤੇ ਇਸੇ ਤਰ੍ਹਾਂ ਬਾਬਾ ਸਾਹਿਬ ਸਿੰਘ ਜੀ ਸੀ ਮਹਾਰਾਜ ਲੰਘ ਰਹੀ ਸੀ ਅਤੇ ਉਹਨਾਂ ਦੀ ਭੈਣ ਆਈ ਅਤੇ ਬਾਬਾ ਜੀ ਸ੍ਰੀ ਰਾਸ਼ਟਾ ਬਕਰਮ ਅਤੇ ਬਾਬਾ ਜੀ ਸਿਰਫ ਮਹਾਰਾਜ ਕਹਿਣ ਲੱਗੇ ਬਤਾਲੇ ਵਾਲੇ ਕਹਿਣ ਲੱਗੇ ਤੇਰੇ ਭਰਾ ਦਾ ਵਿਆਹ ਕਰ ਦੇਈਏ। ਉਹ ਬੜੀ ਖੁਸ਼ ਹੋਈ ਕਿ ਸਰੀਰ ਇਹਦਾ ਬੇਟਾ ਵਾਜਿਆ ਹੈਗਾ, ਇਹਦਾ ਵਿਆਹ ਕਿਵੇਂ ਹੋਊਗਾ। ਹਾਂਜੀ ਉਹ ਬੜੀ ਖੁਸ਼ ਹੋਈ, ਕਹਿੰਦੇ ਬਾਬਾ ਜੀ ਭੈਣਾਂ ਨੂੰ ਹੁੰਦਾ ਮੇਰਾ ਭਰਾ ਵਿਆਹ ਹੈ। ਕਹਿੰਦੇ ਮਹਾਰਾਜ ਕਰ ਦਿਓ। ਬਾਬਾ ਜੀ ਚਲੇ ਕਹਿੰਦੇ ਆਪ ਜੀ ਸਾਹਿਬ ਹੈ, ਕਹਿੰਦੇ ਮੇਰੇ ਦੁਆਲੇ 4 ਗੇੜੇ ਦੇ ਦੇ। ਹੁਣ 4 ਗੇੜੇ ਦੇ ਉੱਤੇ ਦਿਵ ਦ੍ਰਿਸ਼ਟੀ ਪਾਈ, ਕਿਰਪਾ ਕਰਤੀ। ਅਸੀਂ ਵੀ ਪੁੱਛਣਾ ਉਹ ਤਾਂ ਵੱਡੇ ਬਹੁਤ ਸੀ ਸਾਥੋਂ। ਕਹਿੰਦੇ ਬਾਬਾ ਜੀ ਮਹਾਰਾਜ ਦੱਸੋ ਹੈਂ, ਅਤੇ ਜਵਾਨ ਉਮਰ ਵਿੱਚ ਮਨ ਵਿੱਚ ਕਈ ਤਰ੍ਹਾਂ ਦੀਆਂ ਤਰੰਗਾਂ ਆਉਣੀਆਂ, ਤੁਹਾਡੇ ਮਨ ਦੀ ਕੀ ਦਸ਼ਾ। ਕਹਿੰਦੇ ਜਦੋਂ ਆਪ ਬਚਨ ਸੁਣਾਇਆ ਤੇ ਮਾਰਨ ਨਹੀਂ ਕਹਿੰਦੇ ਸਾਨੂੰ। ਬਾਬਾ ਈਸ਼ਰ ਸਿੰਘ ਨੇ ਆਪਣੇ ਦੁਆਲੇ ਚਾਰ ਗੇੜੇ ਦਵਾ ਕੇ ਸਿਰ ਤੇ ਹੱਥ ਰੱਖਤਾ, ਕਹਿੰਦੇ ਉਸ ਦਿਨ ਤੋਂ ਪੰਜ ਵਕਾਰੇ ਖਤਮ ਹੋ ਗਏ, ਫੁਰਨਾ ਹੀ ਨਹੀਂ ਕਦੀ ਫੁਰਿਆ, ਇੰਨੀ ਕਿਰਪਾ ਕਰ ਦਿੰਦੇ। ਇਸ ਵਾਸਤੇ ਮਹਾਰਾਜ ਕਹਿੰਦੇ ਆ ਮੇਰੇ ਮਨ ਚੇਤ ਸੱਚਾ ਸੋ, ਇਹ ਮਨ ਵਸ ਆ ਜਾਂਦਾ, ਪਵਿੱਤਰ ਹੋ ਜਾਂਦਾ। ਸੰਬੋਧਨ ਕਹਿੰਦੇ ਇਹ ਮਨਾ ਉਹ ਸੱਚੇ ਨਿਰੰਕਾਰ ਨੂੰ ਚੇਤੇ ਕਰ, ਇੱਕੋ ਚੇਤ ਹੈ ਤਾਂ ਸੁਖ ਪਾਵੇ, ਫਿਰ ਦੁੱਖ ਨਾ ਮੂਲੇ ਹੋਏ ਰਹੋ। ਜਾਂਦੇ ਇੱਕ ਨਿਰੰਕਾਰ ਨੂੰ ਯਾਦ ਕਰੇਗਾ ਸੁਖ ਪਾ ਲਏਗਾ, ਇਹ ਤੈਨੂੰ ਕਦਾ ਚਿੱਤ ਦੁੱਖ ਨਹੀਂ ਹੋਏਗਾ, ਕਲੇਸ਼ ਨਹੀਂ, ਇਹ ਵਿਕਾਰ ਤੈਨੂੰ ਤੰਗ ਨਹੀਂ ਕਰਨਗੇ ਰਹੋ। ਇਸ ਤਰ੍ਹਾਂ ਸ਼੍ਰੀ ਮਾਨ ਬਾਬਾ ਬਹਾਲ ਸਿੰਘ ਜੀ ਹੈਡ ਲੰਗਰੀ ਸੀਗੇ ਤੇ ਮਹਾਰਾਜ ਕੋਲ ਆ ਗਏ। ਮਹਾਰਾਜ ਘੋੜੇ ਦੇ ਸਵਾਰ ਸੀ, ਮਹਾਰਾਜ ਦੇ ਘੋੜੇ ਦੀ ਲਗਾਮ ਫੜ ਲਈ, ਕਹਿੰਦੇ ਮਹਾਰਾਜ ਮੈਨੂੰ ਛੁੱਟੀ ਦੇ ਦਿਓ। ਮਹਾਰਾਜ ਕਹਿੰਦੇ ਕੀ ਗੱਲ, ਤੈਨੂੰ ਕਿਸੇ ਨੇ ਕਿਹਾ ਕੁਛ, ਕੀ ਹੋਇਆ? ਕਹਿੰਦੇ ਮਹਾਰਾਜ ਮਨ ਦੇ ਵਿੱਚ ਬਹੁਤ ਭੈੜੇ ਫੁਰਨੇ ਆਉਂਦੇ ਆ, ਕੋਈ ਗਲਤ ਕੰਮ ਨਾ ਹੋ ਜਾਵੇ, ਬਦਨਾਮੀ ਨਾ ਹੋਵੇ, ਮੈਂ ਹੁਣ ਚਲੇ ਜਾਣਾ। ਮਹਾਰਾਜ ਕਹਿੰਦੇ ਕਿੱਥੇ ਜਾਏਗਾ? ਕਹਿੰਦੇ ਜੀ ਪਹਾੜਾਂ 'ਚ। ਕਹਿੰਦੇ ਜਿਹੜੇ ਪਹਾੜਾਂ ਕੰਦਰਾਂ 'ਚ ਰਹਿੰਦੇ ਸੀ ਉਹਨਾਂ ਦਾ ਸ੍ਰਿੰਗੀਰੀ ਸੀ ਆਦਿਕਾਂ ਦਾ ਹਾਲ ਨਹੀਂ ਸੁਣਿਆ, ਕੀ ਹੋਇਆ? ਕਹਿੰਦੇ ਮਹਾਰਾਜ ਮੇਰੀ ਲੰਗਰ 'ਚੋਂ ਡਿਊਟੀ ਬਦਲ ਦਿਓ ਬਾਹਰ ਖੇਤੀ ਵਾਲਿਆਂ 'ਚ। ਮਹਾਰਾਜ ਕਹਿੰਦੇ ਨੇ ਤੇਰੀ ਡਿਊਟੀ ਇੱਥੇ ਰੱਖਣੀ, ਜਿਹੜਾ ਦੁਸ਼ਮਣ ਤੋਂ ਡਰਦਾ ਭੱਜਦਾ ਉਹ ਤਾਂ ਫਿਰ ਕਹਿਰ ਹੋ ਗਿਆ। ਕਹਿੰਦੇ ਮਹਾਰਾਜ ਫਿਰ ਕਿਰਪਾ ਕਰੋ। ਮਹਾਰਾਜ ਨੇ ਫਿਰ ਘੋੜੇ 'ਤੇ ਸਵਾਰ ਸੀ, ਮਹਾਰਾਜ ਦੇ ਘੋੜੇ ਨਾਲ ਦੇਵਰਾਜ ਸੀ, ਛਾਤੀ ਦੇ ਹੱਥ ਮਾਰਿਆ, ਕਹਿੰਦੇ ਮੈਂ ਤੈਨੂੰ ਬਚਾਊਂਗਾ। ਅਤੇ ਬਾਬੇ ਬਹਾਲ ਸਿੰਘ ਬਚਨ ਸੁਣਾਉਣਾ ਕਿ ਮਹਾਰਾਜ ਨੇ ਅਸੀਂ ਕਿਰਪਾ ਕੀਤੀ ਵਿੱਚ ਇਹ ਮਾਇਆ ਪਾਇਆ। ਇਸ ਕਰਕੇ ਜਦੋਂ ਕਿਰਪਾ ਕਰ ਦਿੰਦੇ ਆ ਇਹ ਫਿਰ ਸਾਰੀਆਂ ਬਿਮਾਰੀਆਂ ਜਿਹੜੀਆਂ ਖਤਮ ਕਰਦੇ ਆ। ਜੇ ਸਹੀ ਹਕੀਮ ਮਿਲ ਜਾਏ ਬਿਮਾਰੀ ਨਹੀਂ ਨਾ ਰਹਿਣ ਦਿੰਦਾ। ਇਸ ਤਰ੍ਹਾਂ ਪੂਰਾ ਗੁਰੂ ਮਿਲ ਜਾਏ, ਪੂਰੇ ਮਹਾਂਪੁਰਖ ਮਿਲ ਜਾਣ, ਉਹ ਸਾਰੀਆਂ ਬਿਮਾਰੀਆਂ ਵੀ ਖਤਮ ਕਰਦੇ। ਪਰ ਇਹ ਆ ਉਹਨਾਂ ਦੇ ਹੁਕਮ 'ਚ ਹੁਕਮੀ ਬੰਦਾ ਬਣ ਕੇ ਸੇਵਾ ਕਰੇ। 70-70 ਸਾਲ ਸੇਵਾ ਕੀਤੀ ਆ ਹੁਕਮ ਵਿੱਚ, ਨਿਸ਼ਕਾਮ, ਕੋਈ ਫੁਰਨਾ ਹੀ ਨਹੀਂ, ਹੁਕਮ ਪਾਲਣਾ, ਬਚਨ ਮੰਨਣਾ। ਇਹ ਕੋਈ ਚਿੱਤ ਹੈ ਤਾਂ ਸੁਖ ਪਾਵੇ, ਫਿਰ ਦੁੱਖ ਨਾ ਮੂਲੇ ਹੋਏ ਰਹੋ। ਇੱਕ ਨਾਂਕ ਨੂੰ ਜੇ ਤੂੰ ਚੇਤੇ ਕਰੇਗਾ ਸੁੱਖ ਪਾ ਲਏਗਾ, ਫਿਰ ਤੈਨੂੰ ਕਦਾਚਿਤ ਕਿਸੇ ਪ੍ਰਕਾਰ ਦਾ ਦੁੱਖ ਨਹੀਂ ਹੋਵੇਗਾ। ਨਦਰੀ ਮਰ ਕੇ ਜੀਵਿਆ, ਨਦਰੀ ਸ਼ਬਦ ਸਾਹਮਣੇ ਆਏ, ਜਦੋਂ ਮਾਰੀ ਕਿਰਪਾ ਹੋ ਜਾਏ ਜੀਵਤ ਅਹੰਕਾਰ ਤੋਂ ਮਰ ਜਾਏ, ਫਿਰ ਕਹਿੰਦੇ ਨਿਰੰਕਾਰ ਵੱਲ ਜੀਂਦਾ, ਦੁਨੀਆਂ ਵੱਲੋਂ ਮਰਦਾ, ਸੰਸਾਰ ਵੱਲੋਂ ਮਰਨਾ ਅਤੇ ਕਰਤਾਰ ਵੱਲ ਜੀਂਦੇ। ਹੁਣ ਅਸੀਂ ਕਰਤਾਰ ਵੱਲੋਂ ਮਰੇ ਹਾਂ ਅਤੇ ਸੰਸਾਰ ਵੱਲ ਜੀਂਦੇ ਹਾਂ, ਉੱਧਰ ਨੂੰ ਦੌੜ ਦੌੜ ਜਾਂਦੇ ਹਾਂ, ਲਾਲਾਂ ਜਾ ਜਾ ਚੱਟਦੇ ਹਾਂ। ਇਸ ਵਾਸਤੇ ਪਾਤਸ਼ਾਹ ਕਹਿੰਦੇ ਸ਼ਬਦ ਵਸੈ ਮਨੇ ਆਏ, ਫਿਰ ਗੁਰੂ ਦੀ ਕਿਰਪਾ ਨਾਲ ਜਦੋਂ ਮਿਹਰ ਕਰਦੇ ਆ ਸ਼ਬਦ, ਜਿਹੜਾ ਬ੍ਰਹਮ ਨਿਰੰਕਾਰ ਆ ਉਹ ਮਨ 'ਚ ਆ ਕੇ ਵਸ ਜਾਂਦਾ। ਜਦੋਂ ਉਹ ਵਸ ਗਿਆ ਤਾਂ ਦੁਨੀਆਂ ਆਪੇ ਭੁੱਲ ਜਾਂਦੀ ਹੈ। ਪਰ ਦੁਨੀਆਂ ਨਾਲ ਸਲਾਹੇ ਜੋ ਮਰ ਬਣ ਸੀ, ਲੋਕਾਂ ਨਾਲ ਸਲਾਹੇ ਜੋ ਮਰ ਖਾਕ ਸੀ, ਪਰ ਸਾਡੀ ਆਲ ਤੇ ਦੀਨ ਗਵਾਇਆ ਦੁਨੀਆਂ ਤੋਂ, ਦੁਨੀਆਂ ਚਾਲੀ ਸਾਥ ਪਾਏ, ਕੁਹਾੜਾ ਮਾਰਿਆ ਗਾਫਲ ਆਪਣੇ ਹੱਥ, ਨਦਰੀ ਹੁਕਮ ਬੁਝੀ ਹੈ ਹੁਕਮੇ ਰਹਿ ਸਮਾਏ। ਪਾਤਸ਼ਾਹ ਕਹਿੰਦੇ ਜਿਹੜੇ ਮਿਹਰ ਕਰਨ ਵਾਲੇ ਗੁਰੂ ਆ ਉਹਨਾਂ ਦੇ ਹੁਕਮ ਨੂੰ ਬੁਝੇ, ਵੀ ਬਰਕਤਾਂ ਸਾਰੀਆਂ ਹੁਕਮ ਵਿੱਚ, ਹੁਕਮ ਕਰਨ ਵਾਲੇ ਨਿਰੰਕਾਰ ਵਿੱਚ ਫਿਰ ਉਹ ਸਮਾ ਕੇ ਰਹਿੰਦਾ, ਜਿਵੇਂ ਪੰਜੇ ਪਿਆਰੇ ਚਾਰ ਸਾਹਿਬਜ਼ਾਦੇ 40 ਮੁਕਤੇ ਹੁਕਮ 'ਚ ਸਮਾ ਕੇ ਰਹੇ। ਜਿਨ ਜਿਹਵਾ ਹਰ ਰਸਨ ਚੱਖਿਓ ਸਾ ਜਿਹਵਾ ਜਲ ਜਾਓ, ਜਿਨ੍ਹਾਂ ਨੇ ਇਸ ਜ਼ਬਾਨ ਦੇ ਨਾਲ ਪਰਮਾਤਮਾ ਦੇ ਨਾਮ ਦਾ ਸਵਾਦ ਨਹੀਂ ਨਾ ਚੱਖਿਆ, ਪਾਤਸ਼ਾਹ ਕਹਿੰਦੇ ਉਹ ਜਿਹੜੀ ਜ਼ਬਾਨ ਉਹ ਤਾਂ ਸੜ ਬਲ ਜਾਏ ਅਤੇ ਸਾਰੇ ਨਿੰਦਿਆ ਚੁਗਲੀ ਕਰੀ ਜਾਣੀ, ਅਖੁੰਡ ਪਾਲਟੀ ਜੀ ਬਹਿ ਕੇ। ਅੰਨ ਰਸ ਸਾਦੇ ਲੱਗ ਰਹੀ, ਦੁੱਖ ਪਾਇਆ ਦੂਜਾ ਪਾਏ, ਇਹ ਰਸਨਾ ਜਿਹੜੀ ਹੋਰ ਸਵਾਦਾਂ 'ਚ ਲੱਗੀ ਨਿੰਦਿਆ ਚੁਗਲੀ 'ਚ। ਕਹਿੰਦੇ ਉਹਨੇ ਫਿਰ ਦਵੈਸ਼ ਭਾਵ ਕਰਕੇ ਦੁੱਖ ਵੀ ਬੜਾ ਪਾਇਆ ਹੈ, ਸਭ ਨਾਲ ਨਜ਼ਰ ਏਕ ਹੈ ਆਪੇ ਫਰਕ ਕਰੇ, ਜਿੰਨੇ ਵੀ ਜੀਵ ਜੰਤੂ ਸਾਰਿਆਂ ਦੇ ਪਰਮੇਸ਼ਰ ਦੀ ਦ੍ਰਿਸ਼ਟੀ ਤਾਂ ਇੱਕੋ ਹੀ ਆ, ਪਰ ਕਰਮਾਂ ਦੇ ਮੁਤਾਬਕ ਕਹਿੰਦੇ ਆਪ ਜੀਵਨ 'ਚ ਫਰਕ ਭੇਦ ਪਾਇਆ ਹੋਇਆ। ਨਜ਼ਰ ਤਾਂ ਆਕਾਸ਼ ਤਾਂ ਸਾਰਿਆਂ 'ਤੇ ਕੋਈ ਹੀ ਆ, ਫਰਕ ਥੋੜ੍ਹੀ ਆ, ਹਵਾ ਵੀ ਕੋਈ ਹੀ ਲੱਗਦੀ ਹੈ, ਨਹੀਂ ਪਾਣੀ ਵੀ ਸਭ ਦੀ ਪਿਆਸ ਹੀ ਕੋਈ ਹੀ ਬੁਝਾਉਂਦਾ, ਪਰ ਹੁਣ ਨੇਚਰ ਸਾਰਿਆਂ ਦੀ ਵੱਖਰੀ ਵੱਖਰੀ, ਮਨਮੁੱਖਾਂ ਦਾ ਸੁਭਾਅ ਵੱਖਰਾ ਆ, ਗੁਰਮੁੱਖਾਂ ਦਾ ਵੱਖਰਾ। ਮਨਮੁੱਖ ਮਨੁੱਖਤਾ ਹੀ ਕਰਦੇ ਆ, ਗੁਰਮੁਖ ਗੁਰਮੁਖਤਾ ਹੀ ਕਰਦੇ ਆ, ਇਹ ਉਹਦੀ ਮਾਇਆ ਨੇ ਇਹੋ ਜਿਹਾ ਭੇਦ ਪਾਇਆ ਹੋਇਆ। ਰੱਬ ਨਹੀਂ ਭੇਦ ਪਾਉਂਦਾ, ਸਾਡੇ ਕਰਮਾਂ ਕਰਕੇ ਭੇਦ ਪੈਂਦਾ। ਨਾਨਕ ਸਤਿਗੁਰ ਮਿਲਿਆ ਫਲ ਪਾਇਆ, ਨਾਮ ਬੜਾਈ ਦੇ, ਪਾਤਸ਼ਾਹ ਕਿਰਪਾ ਕਰਦੇ ਆ। ਜਿਹਨੇ ਸਤਿਗੁਰੂ ਜੀ ਨਾਲ ਮਿਲ ਕੇ ਨਾ نام دی برکت نو پا لیا، انہاں نو پرماتما اپنے نام دی بڑیائی بھی دے دیندا ہے، اور جنہاں نو ستگوراں نے نام دی بڑیائی دے دتی ہے وہ پھر گرو نہ مل کے گیان پھل نو پا لیندے ہیں۔ بڑا ہنس ملا تیجا مایا موہ گوارا ہے، گرگن گیان نہ ہوئی، یہ مایا جڑا موہ یہ تو بڑا گوار ہے، گاڑا ہنیرا ہے، یہ دور کرنے والی کہڑی چیز ہے؟ یہ نہیں بجلیاں ہنیرا دور کر دیا، جڑا اندر دا ہنیرا، یہ تو گیان روپی چاننا ہے، گیان روپی دیوے بنا نہیں اندر دا ہنیرا جانا، کتابی گیان بھی ہنیرا نہیں دور ہوندا، یہ تو گرو مہارا آتما دا گیان دین پھر ہوندا، وہ ستگراں تو بنا پراپت ہی نہیں ہوندا۔ کہ مہاراج ہونی تو دھولپور گئے ہو سی، اتنے لاہوریوں کی سنگت سی، سردار ایشر سنگھ لے گئے نال، وہ جنگل پہاڑ آ، کہتے مہاراج کدھر لے گئے؟ اتنے تو شیر بگلے بکتے کوئی لائٹ بھی ہے نہیں، مہاراج کہتے تریا مہاراج نے اپنے شریر چو پرکاش پیدا کر لیا، کیونکہ ہے پرکاش سروپ سی، تو سارا جنگل پہاڑ لنگ گیا۔ کہتے سنا اچھے نہیں رات نہیں لگا، کہتے مہاراج یہ پرکاش کی سی؟ کہتے بس یہ ہی پرکاش ہوں آتما کا۔ اس کر کے جڑے سمرتھ پرش آ انہاں وچ ساریاں کلا ہوندیاں، ہن جنہاں نے اکھاں نال نظارے دیکھے آ انہاں دی تے شردا پھر پکی ہے، تے جڑے مورخ ہیں انہاں دے پلے نندیا ہی ہوندی، منمک ناستک لوکاں دی وہ نندیا کری جاندے، پر جنہاں نے مہاپرکھاں دے جلوے دیکھے آ وہ تو پھر پوری پوری کٹی جائے، انہاں دی شردا نوں نہیں کوئی کٹ سکدا۔ نانک ستگرو ملیا پھل پایا، نام بڑائی دے، پھر پاتشاہ کہندے ستگرو نے مل کے انہوں نے گیان روپی پھل نو پا لیا ہے۔ بڑا ہنس ملا تیجا مایا موہ گوار ہے، گربن گیان نہ ہوئی، یہ مایا کا موہ گوار بڑا گاڑا ہنیرا ہے، یہ دور کیویں ہوئے؟ یہ گرو کا جڑا گیان دور کرتا، ستگرو بنا یہ آتما گیان کی پراپتی ہوندی نہیں، سکولاں کالجاں یونیورسٹیاں کتابی گیان مل سکتا، آتما دا گیان پورے ستگراں تو مہاپرکھاں تو ملتا ہے۔ سبد لگے تن بجھیا دوجے پر جگوئی، جڑے گرو دے شبد ابھیاس تے لگ گئے نا انہاں گرمکھاں نے پھر اپنے سوئے سروپ آتما نوں بجھ لیا، جلے میل کٹی گئی آتما دے دیو درشن ہو گئے، پھر ساری جڑی ہاں جی اپنے پر جایا، یہ تاں دویش پا بج بگوئی میں نے خراب کیتی ہوئی ہے، جڑے شبد وچ لگ گئے نام دی کمائی چ لگ گیا انہیں تو بجھ لیا، دوجی جڑی پر جایا بس وہ خراب ہو رہی ہے، وہ تندیاں دے پھسے ہوئے ہیں، کتے بیلے ہی نہیں، کوئی سنسنگت کرنی ہے، کوئی سیوا کرنی ہے، کوئی سمرن کرنا، من میرے گرمت کرنی سار پاتشاہ دے من، جڑا ستگرو کی سکھیا اپدیش دھارن کرنا ساڈے واسطے یہ کرنی جڑی ہے، سارے سارمے نے سریشٹ پوتر ہے، سدا سدا ہر پرب رو ہے تا پاو ہے موکھ دوار رہو، جے کہندے سدا پرماتما دے ناماں نوں سدا روے میں نے اچارن کرے گا، پھر توں مکتی دا دروازہ کی ہے گیان، اینوں پراپت کر لویں گا۔ گیان دا میان کی ہے سنتوک ہے، جتھے سنتوک ہے اتھے گیان رہندا، لوبھی دے ہردے گیان نہیں ٹکدا ہے، گنا کا ندان ایک ہے آپے دے تا کو پائے، یہ جڑے پوتر گنا ندان خزانہ پرمیشر نام ہے، جنہوں ساتگر دے وہ پاؤں ہے، بے ناوے سب بچھڑی گرکا سب ملائے، پرمیشر نام ساری دنیا بچھڑی ہوئی ہے، ایک گرو کا اپدیش ہے جہد کر کے ملاپ ہوں، تو ہوں سکول چ پڑھیا کمیں پڑھتا ہوئے گا، ایون ٹولدا ہوں سی پڑھتا ہوں سی، ہوں ایک جنا تو تینوں جگاؤن تے رہے، کوئی نیا تو ہے نہیں، تو میری میری کر دے گھٹ گیا تین ہاتھ کیوں نہ آیا۔ پاتشاہ کہندے ہن نام تو بنا ساری دنیا بچھڑی ہے، گرو دے اپدیش کر کے ملاپ ہوں ہے، یہ جڑے لوگ میری میری کر دے گھٹ گئے، کٹ گئے میں نے مر گئے، انہوں کے ہاتھ وچ کچھ بھی نہیں آتا، میری میری کر دے انہوں کے شبھ گن گھٹ گئے، انہوں کے ہاتھ وچ آنا کی ہے کچھ بھی نہیں، تو نہ کوئی سکھ کی پراپتی ہوں ہے۔ ستگر ملیا سچ ملے سچ نام سمایا، ستگر سچے پاس مل کے اس سچے نام وچ پھر ملتا ہے، اور سچا جڑا نمی پرمیشر آ وہ پھر سما گیا، وہ بھید ہو جاتا، تن تن بابا ندھان سنگھ ہزور صاحب والے مہاپرکھ ملے ہم سمایا، کے چھوٹے سنتا نے بلایا بابا ہرنام سنگھ جی، میں ہاتھ پڑھ کے اتنے رکھ لیا، کہندے لے نکیا تین سب کچھ دے دیتا یہ بچن شری من بابا ہرنام سنگھ جی نے، اسی یاترا نو گیا سی آپ اپنے مکار دن تو سنایا سی، مہاپرکھ نے بڑے مہاپرکھ سے کہندے تھے کی ہوا آکاش تو ایک نا چٹی دو دنوں چٹی ڈور اتری وہ بابا جی کے مخاربن سے پی، وہ جی آتما سی وہ مل کے واپس لوٹ گئی، مہاراج آپ لینا ہے وہ چوں سما جاتے آتما پرماتما چوں سمائی، اکھان نظارے کہندے دیکھے اوگنوانتی کامنی دکھ لاگا بل لائے، جڑے اوگن والے منمکھ لوگ منمکھ کامنی استری جدوں پھر جمع کا دکھ لگتا پھر ورلاپ کرتے، پہلے تو چیڈا کرتے نام جپن والے جی پھر پہنتی ہے پھر دیکھتے سبنا کا پتا ہر ایک ہے سوامی کہنا کچھ نہ جائے، وہ جڑے دہاگنا تو سواگنا یہاں سارا پتار پتی نرنکار پرمیشور کا ایک ہی ہے، لیکن اس واسطے کچھ کہا نہیں جاتا کہ جڑا ہوں سہاگن ہے وہ تو بخشا تیری دعاگن ہے چھٹڑیا وہ نرادری ہوں، جڑے منمکھ ہے انہوں کی حالت یہ ہے گرمکھان جے جاکار ہوں ہر منتن وسیا سوئی جے جاکار کرے سب کچھ، تو جڑے گرمنتر ہیں جو پرانی ترگنت جن پرس نے لکھا نانک آپے ویگ کی نامے لین لائے، پاتشاہ کہندے انہوں نے آپ منوش پرش نام تو بےک میں نے پن کر دیتے بکھرے کر دیتے ہیں، تو گرمکھان نام سمرن لا دتا وہ ہر ویلے جپتے سمرن کرتے، بڑا ہنس ملا تیجا امرت نام سد میٹھا لگا گرسب دی سال آیا، یہ نام روپی امر کا سواد بڑا میٹھا لگا انہوں پر ستگڑا کے اپدیش کر کے نام کا سواد آ گیا، تین گرا سواد کی لوگ جنہوں نے گرو کے شبد کمایا انہوں اپدیش کا آنند بھی آ گیا، پیور جڑے گرمکھ ہے پرمیشر کا نام جڑا امرت روپ ہے سدا واسطے میٹھا لگتا، سچی بانی سہ سمنی ہر جو من وسایا سات گنا بانی سچی ہے، جدو یہ کمائی کریے برتی بھی سہج پل سما جاتی، اس واسطے پرماتما منچ آ کے وس گیا گرو کی بانی سچی ہے، جدو منچ وسا لیا برتی سہج سمانی پھر شانتی دے سما جاتی، گڈیاں گڈیاں لنگ جان شانت پہنتے ایک مہاراج گھوڑے کی سیوا کرنے والے، پہلے سنت گروچن سنگھ ہوں کرم سنگھ ہوں کرم سنگھ کی تو فوٹو ہے مہاراج گھوڑے سے سوار ہے کہ لگام فڑی ہوئی ہے، کہ پہلے گروچن سنے ہوں ایک بھائی ایسا کل جو آیا کہ مہاراج بیٹھے سنگت بہت جیون لگے تو سانو گھروں پٹ دتا کی دتا سانو لوگوں کے جیون خراب کری جانا بہت اول جرول بولے، تو شری من بابا ترلو پائے کھڑ گئے کہتے مہاراج تھی اس طرح مہاراج کہتے چپ رہو خموش ہو جاؤ، جی بول ہٹیا مہاراج کہتے کی دے تے روس کرے یا گھر چھڈ کے میرے کو میرے تے روس کرنا، تو مہاراج مت تھاپی دیتی ادو شانت کر دیتی، تو انہوں کی اوستھا بہت ودیا بن گئی سی، ہاں جی بڑی کمائی کی انہوں نے، پھر سو اس واسطے پر مہاراج شانت رہے، اس طرح بی بی دیا کور سی ایک بار بڑا بکڑواد کیتا، تو بابا جی بہت گرم ہو گیا بھائی کھڑکڑے شری من بابا ترلوک سنگھ کہتے مہاراج کی بدوت یہ رکھی ہے ہیں سنگت نہیں دے دی کن بکواس کر رہی، ہاں جی مہاراج کہتے تھی وہ گھمرائی جانے ووٹ پڑ لیا بابا ترلوک سنگھ مہاراج گرپائی سے، انہوں کا شریر 6 فٹ 3 انچ سی وزندار بھی سی مہاراج کا 6 فٹ 2 انچ سی، مہاراج کہتے کیوں گھبرائی جانے کہتے تو پچھلے جن کی ماں ہے میری جو مرضی مینو کہی جائے لیکن این گل نہیں شانت گل، کیونکہ انہیں سہج ہوں شانتی ہوں گھبرا نہیں کیونکہ اندروں آنند آ گیا نا، این ٹھنڈ اندر آ جاتی ہے گھبراہٹ ہوں، تن تن صاحب سچے پاتشاہ تن گرو ارجن سب تتیاں تویاں دے بیٹھے آ ریتا پوایا کن شانت شانتی دے پہنچیا تے اپنے گرسکھاں مہاپرکھاں تے وی او کرپا کر دندے، اس کر کے مہاراج سچے پاتشاہ کہندے ہے شانتی چ اپید ہو جاندے ہر کر کرپا ستگرو ملایا ਜਿਹਨਾਂ ਦੇ ਮਹਾਰਾਜ ਕਿਰਪਾ ਕਰਦੇ ਆ ਉਹਨਾਂ ਨੂੰ ਪੂਰੇ ਗੁਰਾਂ ਨਾਲ ਮਿਲਾ ਦਿੰਦੇ। ਪੂਰੇ ਸਤਿਗੁਰ ਹਰ ਨਾਮ 'ਤੇ ਆਇਆ ਉਹਨਾਂ ਨੇ ਫਿਰ ਪੂਰੇ ਸਤਿਗੁਰਾਂ ਨੇ ਕਿਰਪਾ ਕਰਕੇ ਕਹਿੰਦੇ ਮੇਰੇ ਤੋਂ ਆਪਣਾ ਨਾਮ ਜਪਾ ਲਿਆ। ਨਹੀਂ ਜਪ ਨਹੀਂ ਹੁੰਦਾ, ਬੰਦਾ ਆਲਸੀ ਦਲਿੱਦਰੀ ਹੈ, ਡਰ ਵਿੱਚ ਹੀ ਆ, ਨਹੀਂ ਤਾਂ ਸਵੇਰੇ ਉੱਠਦਾ ਕਿਹੜਾ, ਡਰ 'ਚ ਉੱਠਾਉਂਦਾ, ਡਰ 'ਚ ਨਾ ਹੁੰਦਾ, ਡਰ 'ਚ ਨਿਤਨੇਮ ਹੁੰਦਾ, ਹੈਂ, ਨਹੀਂ ਤਾਂ ਇਨਸਾਨ ਦਲਿੱਦਰਤਾ ਧਾਰ ਛੱਡਦਾ। ਇਸ ਤਰ੍ਹਾਂ ਬਾਬਾ ਅਵਤਾਰ ਸਿੰਘ ਸਾਹਿਬ ਉਹਨਾਂ ਨੂੰ ਵੀ ਕਿਸੇ ਨੇ ਇੱਕ ਵਾਰੀ ਬੜੇ ਕੌੜੇ ਸ਼ਬਦ ਬੋਲੇ ਅਤੇ ਸੇਵਾਰ ਕਹਿੰਦੇ ਮਹਾਰਾਜ ਹੁਕਮ ਦਿਓ। ਕਹਿੰਦੇ ਨਹੀਂ, ਘੁੰਮੋ ਸ਼ੁਰੂ। ਕਹਿੰਦੇ ਸਾਤੋਂ ਕਲਯੁਗ ਅੱਗ ਲੈਣ ਆਇਆ ਸੀ, ਅੱਗ ਮਿਲੀ ਨਹੀਂ। ਕਹਿੰਦੇ ਕਲਯੁਗ ਆਇਆ ਸੀ ਅੱਗ ਲੈਣ, ਸਾਤੋਂ ਅੱਗ ਨਹੀਂ ਮਿਲੀ। ਇੰਨੀ ਠੰਡ ਉਹਨਾਂ ਵਿੱਚ ਪੈਦਾ ਹੋ ਜਾਂਦੀ ਅਤੇ ਆਮ ਦੁਨੀਆ ਭੁੜਕਦੀ ਫਿਰਦੀ ਹੈ। ਪੂਰਾ ਸਤਿਗੁਰ ਹਰ ਨਾਮ 'ਤੇ ਆਇਆ, ਪੂਰੇ ਸਤਿਗੁਰੂ ਦੀ ਕਿਰਪਾ ਕਰਕੇ ਮਹਾਰਾਜ ਨੇ ਸਾਤੋਂ ਨਾਮ ਜਪਾਇਆ ਹੈ। ਬ੍ਰਹਮ ਬੇਦਬਾਣੀ ਪ੍ਰਗਾਸੀ ਮਾਇਆ ਮੋਹ ਪਸਾਰਾ, ਬ੍ਰਹਮਾ ਨੇ ਜਿਹੜੀ ਵੇਦਾਂ ਦੀ ਬਾਣੀ ਹੈ ਪ੍ਰਗਾਸ਼ ਕੀ ਮੈਂ ਪ੍ਰਗਟ ਕੀਤੀ ਹੈ। ਚਾਰ ਵੇਦ ਆ, ਰੇਗਿਆ ਜੁਜਰਿਆ ਸ਼ਾਮ ਅਥਰਵਿਆ, ਇਹ ਤ੍ਰੈ ਗੁਣ ਪਿੱਛਾ ਵੇਦਾ, ਇਸ ਕਰਕੇ ਉਹਨਾਂ ਦੇ ਅੰਦਰ ਮਾਇਆ ਦਾ ਪਸਾਰਾ ਹੋ ਰਿਹਾ। ਇਸ ਵਾਸਤੇ ਜਿਹੜਾ ਬ੍ਰਹਮਾ ਸੀ ਉਹ ਵੀ ਕਹਿੰਦੇ ਇਸ ਤਰ੍ਹਾਂ ਵਿਚਲਿਤ ਹੋ ਗਿਆ ਸੀ, ਮਾਇਆ ਨੂੰ ਉਹਨੂੰ ਵੀ ਭਰਮਾ ਲਿਆ ਸੀ। ਮਹਾਂ ਜੋ ਗਿਆਨੀ ਵਰਤਿਆ ਕਰ ਆਪਣੇ ਤਾਮਸ ਬਹੁਤ ਅਹੰਕਾਰਾਂ, ਕਹਿੰਦੇ ਜਿਹੜਾ ਮਹਾਂ ਦੇ ਸਾਰਿਆਂ ਨੂੰ ਵੱਡਾ ਦੇਵਤਾ ਕਹਿੰਦੇ ਸ਼ਿਵ ਜੀ, ਕਹਿੰਦੇ ਗਿਆਨੀ ਹੋ ਗਏ, ਆਪਣੇ ਘਰ ਸਰੂਪ ਦੇ ਵਿੱਚ ਵਰਤ ਰਿਹਾ, ਪਰ ਕੀ ਕਹਿੰਦੇ ਉਹਨੂੰ ਆਪਣੇ ਘਰ ਹਿਰਦੇ 'ਚ ਤਾਮਸ ਤਮੋ ਗੁਣ ਹੰਕਾਰ ਬਹੁਤ ਸਾਰਾ, ਜੇ ਲਿਓ ਪਰਿਗਿਰੀ ਕੀ ਆ ਨਾ ਪਰਖ ਲੈਣ ਵਾਸਤੇ। ਸ਼ਿਵ ਜੀ ਬੈਠਾ, ਸੱਪਾਂ ਦੀਆਂ ਵਾਲਾਂ ਪਾਈਆਂ, ਸਵਾਹ ਮਲੀ ਹੋਈ, ਕਹਿੰਦੇ ਇਹ ਪਖੰਡ ਕਿਉਂ ਕਰਨਾ, ਹੈ ਸਵਾਹ ਮਲੀ ਬੈਠਣਾ, ਅੱਗ ਤੋਂ ਧੂਰੇ ਪੀ ਖਾਈ ਜਾਂਦਾ, ਸੱਪ ਪਾਈ ਫਿਰਦਾ, ਤੂੰ ਕਹਦਾ ਦੇ ਉਤਾਂ ਜਿਉਂ ਤੁਰ ਸੂਰ ਲੈ ਕੇ ਦੌੜ ਦੌੜੇ ਮਾਰੇ, ਠਹਿਰ ਜਾ, ਹੈਂ ਤੂੰ ਨਿੰਦਿਆ ਕਰਦਾ, ਬਸ ਉੱਥੋਂ ਦੌੜਿਆ। ਅੱਗੇ ਬ੍ਰਹਮਾ ਵੇਦ ਪੜ੍ਹੇ, ਕਹਿੰਦੇ ਤੈਨੂੰ ਇਹੀ ਕੰਮ ਹੈ ਵਿਹਲੇ ਨੂੰ, ਦੁਨੀਆ ਬਣਾ ਕੇ ਲੋਕਾਂ ਨੂੰ ਜਬ ਪਾਇਆ, ਹੈਂ ਉਹ ਕਮਰਾ ਲੈ ਕੇ ਦੌੜਾ, ਮੇਰਾ ਹੀ ਪੁੱਤ ਹੋ ਗਿਆ ਤੂੰ ਮੈਨੂੰ ਘੂਰੀ ਜਾਂਦਾ, ਹੈਂ ਭੱਜਾ ਕਮੰਡਲ ਲੈ ਕੇ। ਕਹਿੰਦੇ ਹਾਂ ਇਹ ਦੇਖਣ ਆਇਆ ਸੀ, ਅਤੇ ਅੱਗੇ ਬਿਜਨੂ ਜੀ ਲੇਟੇ ਹੋ, ਜਾ ਕੇ ਬੱਕੀ ਠਾਸ ਨਹੀਂ ਲੱਤ ਮਾਰੀ, ਬਿਜਨੂ ਉੱਠੇ, ਮਾਰੇ ਚੰਗਾ ਕੀਤਾ, ਹੈਂ ਤੁਸੀਂ ਮਹਾਂਪੁਰਖ ਆਇਆ ਸੀ, ਮੇਰਾ ਫਰਜ਼ ਸੀ, ਸਵਾਗਤਮ ਸਵਾਗਤਮ, ਤੁਹਾਡਾ ਉੱਠ ਕੇ ਸਤਿਕਾਰ ਕਰਦਾ, ਮੈਂ ਉੱਠਿਆ ਨਹੀਂ, ਮੈਨੂੰ ਇਹ ਸਜ਼ਾ ਮਿਲਣੀ ਚਾਹੀਦੀ ਸੀ, ਮੈਨੂੰ ਮਾਫ਼ ਕਰ ਦਿਓ। ਗਰੀਬ ਜੀ ਕਹਿੰਦੇ ਮਹਾਰਾਜ ਮੈਨੂੰ ਮਾਫ਼ ਕਰ ਦਿਓ, ਮੈਂ ਤੁਹਾਡੀ ਬੱਕੀ ਲੱਤ ਮਾਰੀ। ਕਹਿੰਦੇ ਇਹ ਮਾਫ਼ੀ ਹੈ, ਜਦੋਂ ਮੈਂ ਅਵਤਾਰ ਧਾਰਾਂ ਮੇਰੀ ਬੱਕੀ ਤੇਰੇ ਪੈਰ ਦਾ ਨਿਸ਼ਾਨ ਹੋ ਗਈ। ਕਹਿੰਦੇ ਇਹ ਦੇਖਣ ਆਇਆ ਸੀ ਵੀ ਸ਼ਾਂਤੀ ਕਿੱਥੇ, ਕਿ ਵੱਡਾ ਦੇਵਤਾ ਵਿਸ਼ਨੂੰ। ਇਸ ਵਾਸਤੇ ਕਹਿੰਦੇ ਆ ਕਿ ਗੁੱਸੇ ਵਿੱਚ ਸ਼ਿਵ ਜੀ ਵੀ ਅਤੇ ਬ੍ਰਹਮਾ ਜੀ ਵੀ ਆ ਗਿਆ ਸੀ ਤਮੋਗੁਣ 'ਚ, ਅਤੇ ਵਿਸ਼ਨੂੰ ਸ਼ਾਂਤ ਰਹੇ ਸੀ। ਇਸ ਵਾਸਤੇ ਕਿਸ਼ਨ ਸਦਾ ਅਵਤਾਰੀ ਰੁਧਾ ਕਿੱਤ ਲੱਗ ਤਰ ਸੰਸਾਰਾਂ, ਕਿਸ਼ਨ ਵਿਸ਼ਨੂੰ ਕਹਿੰਦੇ ਸਾਰਾ ਸਦਾ ਅਵਤਾਰਾਂ ਦੇ ਧਾਰਨ 'ਚ ਰੁਧਾ ਮੈਨੇ ਰੁਕਿਆ, ਵਜਦਰ ਰੁਝਾ ਹੋਇਆ, ਹੈਂ ਤਿੰਨਾਂ ਦੇਵਤਿਆਂ ਨੂੰ ਉਪਦੇਸ਼ ਦੇ ਕੇ ਜੀਵਨ ਨੂੰ ਤਾਰਨ ਵਾਲਾ, ਤਾਰਨ ਦਾ ਜਿਹੜਾ ਅਵਕਾਸ਼ ਸਮਾਂ ਉਹ ਵੀ ਹੈ ਨਹੀਂ। ਦੱਸੋ ਸੰਸਾਰ ਪਾਤਸ਼ਾਹ ਕਹਿੰਦੇ ਕਿਹਦੇ ਆਸਰੇ ਲਾ ਕੇ ਤਰੇਗਾ। ਇੱਥੇ ਕਿਸ਼ਨ ਦਾ ਜਿਹੜਾ ਸੰਕੇਤੀ ਅਰਥ ਹੈ ਉਹ ਮਹਾਂਪੁਰਖ ਵਿਸ਼ਨੂੰ ਕਰਦੇ ਆ। ਸੋ ਇਸ ਵਾਸਤੇ ਅਵਤਾਰ ਧਾਰਨ ਵਿੱਚ ਹਾਂਜੀ ਰੁਕਿਆ ਰੁਝਿਆ ਹੋਇਆ, ਹੈਂ ਅਤੇ ਤਿੰਨਾਂ ਦੇਵਤਿਆਂ ਨੂੰ ਉਪਦੇਸ਼ ਦੇ ਕੇ ਜੀਵਨ ਨੂੰ ਉਤਾਰਨ ਦਾ ਉਹਦੇ ਕੋਲ ਸਮੇਂ ਹੈ। ਦੱਸੋ ਫਿਰ ਸੰਸਾਰ ਮਾਰੇ ਕਹਿੰਦੇ ਕਿਹਦੇ ਆਸਰੇ ਲਾ ਕੇ ਤਰੇ। ਗੁਰਮੁਖ ਗਿਆਨ ਦੱਤੇ ਯੁਗ ਅੰਤਰ ਚੂਕਾ ਮੋਗਵਾਰਾ, ਪਾਤਸ਼ਾਹ ਕਹਿੰਦੇ ਜਿਹੜੇ ਸ੍ਰੇਸ਼ਟ ਜਗਿਆਸੂ ਆ ਉਹ ਸਤਿਗੁਰਾਂ ਦੇ ਰਾਹੀਂ ਬ੍ਰਹਮ ਗਿਆਨ ਵਿੱਚ ਹਰ ਵੇਲੇ ਰੱਤੇ ਰਹਿੰਦੇ ਆ। ਉਹਨਾਂ ਦਾ ਜਿਹੜਾ ਮੋਹ ਰੂਪੀ ਗੁਬਾਰਾ ਹਨੇਰਾ ਉਹ ਦੂਰ ਹੋ ਜਾਂਦਾ, ਇਸ ਕਰਕੇ ਕਲਯੁਗ ਵਿੱਚ ਉਹ ਮੁਕਤ ਰੂਪ ਆ। ਆਪ ਮੁਕਤ ਮੁਕਤ ਰਹੇ ਸੰਸਾਰ, ਨਾਨਕ ਤੇ ਜਨ ਕੋ ਸਦਾ ਨਮਸਕਾਰ। ਸਤਿਗੁਰ ਸੇਵਾ ਅਤੇ ਨਿਸਤਾਰਾ ਗੁਰਮੁਖ ਤਰੇ ਸੰਸਾਰ, ਗੁਰੂ ਮਹਾਰਾਜ ਦੀ ਸੇਵਾ ਨੂੰ ਨਿਸਤਾਰਾ ਹੁੰਦਾ, ਕਲਿਆਣ ਹੁੰਦੀ ਹੈ। ਗੁਰਮੁਖ ਜਿਹੜੇ ਸੇਵਾ ਕਰਕੇ ਸੰਸਾਰ ਸਾਗਰ 'ਚੋਂ ਤਰ ਜਾਂਦੇ ਹਨ। ਸਾਚੇ ਨੈਰਤੇ ਵੈਰਾਗੀ ਪਾਇਨ ਮੁਖ ਦੁਆਰਾ, ਜਿਹੜੇ ਅਸਲ ਵੈਰਾਗੀ ਹੈ ਉਹ ਸੱਚੇ ਪਰਮੇਸ਼ਰ ਦੇ ਨਾਮ ਸਿਮਰਨ 'ਚ ਰਤੇ ਰਹਿੰਦੇ ਆ। ਉਹਨੇ ਮੁਕਤੀ ਦਾ ਦੁਆਰਾ ਕੀ ਗਿਆਨ ਉਹਨੂੰ ਪਾ ਲੈਂਦੇ। ਇੱਕੋ ਸੱਚਾ ਵਰਤਿਆ ਸਭ ਅੰਤਰ ਸਭ ਨਾ ਕਰੇ ਪ੍ਰਤ ਪਾਲਾ, ਉਹ ਨਿਰੰਕਾਰ ਸਾਰਿਆਂ 'ਚ ਇੱਕੋ ਹੀ ਵਰਤ ਰਿਹਾ ਪਰਮੇਸ਼ਰ, ਸਾਰੇ ਜੀਵ ਜੰਤੂ ਜਿੰਨੇ ਪਾਲਣਾ ਕਰਦਾ, ਇਹ ਸੰਸਾਰਿਆਂ ਨੂੰ ਤਾਂ ਆਪਣੇ ਨਿਆਣਿਆਂ ਦਾ ਫਿਕਰ ਰਹਿੰਦਾ, ਉਹਨੂੰ ਸਾਰੇ ਦਾ ਉਹਨੂੰ ਸਾਰਿਆਂ ਦਾ ਫਿਕਰ ਆ, ਹੈਂ ਇੱਥੇ ਤਾਂ ਕਹਿੰਦੇ ਮਹਿੰਗਾਈ ਦਾ ਜ਼ਮਾਨਾ ਬੜਾ ਕੇ ਗੁਜ਼ਾਰਾ ਕਿਵੇਂ ਹੋਊ ਹੈਂ। ਕਦੀ ਰੱਬ ਨੇ ਵੀ ਕਿਹਾ? ਉਹ ਸਾਰਿਆਂ ਦੀ ਪਾਲਣਾ ਪੋਸਣਾ ਕਰ ਰਿਹਾ ਜਿੰਨੇ ਵੀ 84 ਲੱਖ ਜੀਵਾਂ ਦੀ। ਇਸ ਵਾਸਤੇ ਇੱਕੋ ਸੱਚਾ ਵਰਤੈ ਸਭ ਅੰਤਰ ਸਭ ਨਾ ਕਰੇ ਪ੍ਰਤਪਾਲਾ, ਸਾਰਿਆਂ ਦੀ ਪ੍ਰਤਪਾਲਣਾ ਕਰ ਰਿਹਾ ਹੈ। ਮੂਸੇ ਨੇ ਕਿਹਾ ਸੀ ਮਹਾਰਾਜ ਸੇਵਾ ਮੈਨੂੰ ਦੇ ਦਿਓ ਲੰਗਰ ਦੀ, ਕਹਿੰਦੇ ਮੂਸਿਆ ਤੂੰ ਰਾਮ ਨਾਲ ਨਵਾਜਾਂ ਪੜ੍ਹ ਛੱਡਿਆ ਕਰ, ਸਾਨੂੰ ਕਰਨ ਦੇ ਜੋ ਕਰਦੇ ਹਾਂ। ਕਿ ਨਹੀਂ ਮਹਾਰਾਜ, ਕਹਿੰਦੇ ਚੰਗਾ 8 ਪੈਰ ਕਰ ਲਾ। 8 ਪੈਰ ਡਿਊਟੀ ਦਿੱਤੀ। ਕੋਈ ਬੰਦਾ ਐਸਾ ਕਰਮੀ ਕੋਈ ਐਪ ਕਰਦਾ ਸੀ, ਉਹਦਾ ਜਿਹੜੇ ਐਪ ਦੇਖਿਆ, ਕਹਿੰਦੇ ਇਹਨੂੰ ਕੀ ਆਖਿਆ ਰੋਟੀ ਦਾ, ਰੋਟੀ ਤੇ ਘੜਿਆਲ ਖੜ ਕੀ, ਮੈਨੂੰ ਭੋਜਨ ਨਹੀਂ ਮਿਲਿਆ। ਮਹਾਰਾਜ ਕਹਿੰਦੇ ਮੂਸਿਆ ਤੂੰ ਭੋਜਨ ਨਹੀਂ ਦਿੱਤਾ? ਕਹਿੰਦੇ ਸਭ ਨੂੰ ਦਿੱਤਾ। ਕਹਿੰਦੇ ਚੇਤੇ, ਕਹਿੰਦੇ ਇੱਕ ਬੰਦਾ ਉਹ ਤਾਂ ਜੀ ਬੜਾ ਐਪ ਵੀ ਕੋਈ ਕਰਮੀ ਭੈੜਾ ਸੀ, ਉਹਨੂੰ ਕਿਹਦਾ ਘਾ ਰਿਹਾ? ਕਹਿੰਦੇ ਤੂੰ ਜਮਰਾਜ ਧਰਮਰਾਜ ਥੋੜ੍ਹੀ ਆ, ਕਿਹਦੇ ਧਰਮਰਾਜ ਦੀ ਡਿਊਟੀ ਆ ਕਿਸੇ ਮਾੜੇ ਦੇਖਣੇ ਉਹਨੂੰ ਡੰਡ ਦੇਣਾ? ਤੇਰੀ ਡਿਊਟੀ ਤਾਂ ਰੋਟੀ ਦੇਣ ਦੀ ਸੀ, ਲੰਗਰ ਦੇਣ ਦੀ ਹੈਂ। ਤੈਨੂੰ ਕਿਹਾ ਸੀ ਨਾ ਤੇ ਤੂੰ ਡਿਊਟੀ ਹੋਣੀ ਨਹੀਂ, ਜਿਹੜਾ ਏਕਤਾ ਵਾਲਾ ਉਹ ਲੰਗਰ ਦੀ ਸੇਵਾ ਕਰ ਸਕਦਾ। ਤੂੰ ਜਿਸ ਵੇਲੇ ਹੁਣ ਕਿਹਾ ਮੇਰੀ ਬੜੀ ਬੇਇੱਜ਼ਤੀ ਹੋਈ, ਮੂਸੇ ਨੇ ਕੀ ਕੀਤਾ ਨਾ, ਆਪਣੀ ਟੋਪੀ ਦੇ ਵਿੱਚ ਇੱਕ ਕੀੜਾ ਲੁਕੋ ਲਿਆ। ਕਹਿੰਦਾ ਮਹਾਰਾਜ ਤੁਸੀਂ ਸਾਰਿਆਂ ਨੂੰ ਭੋਜਨ ਦਿੱਤਾ? ਕਹਿੰਦੇ ਹਾਂ। ਉਹ ਟੋਪੀ ਛਾੜੀ ਅਤੇ ਦਿਖਾਲਾ, ਉਹਦੇ ਮੂੰਹ 'ਚ ਔਲਦਾ ਦਾਣਾ। ਕਹਿੰਦੇ ਮਹਾਰਾਜ ਇਹ ਕਿਵੇਂ ਚਲ ਗਿਆ? ਕਹਿੰਦੇ ਬਸ ਇਵੇਂ ਮੈਂ ਪਹੁੰਚਾ ਦਿੰਦਾ, ਜਿੱਥੇ ਵੀ ਕੋਈ ਬੈਠਾ ਸਿਰ ਸਿਰ ਵਾਹੇ ਠਾਕਰ ਕਾਹੇ ਮਨ ਪੋ ਕਰਿਆ। ਇਸ ਵਾਸਤੇ ਸੁਣਦਾ ਤੂੰ ਵੀ ਕਹਿੰਦਾ ਮੈਨੂੰ ਆਹ ਕਿ ਮਿਲ ਗਿਆ, ਉਹ ਕਿੱਥੋਂ ਮਿਲੂਗਾ ਹੈਂ? ਅਤੇ ਤੈਨੂੰ ਬੁੱਢੜੀ 'ਤੇ ਯਕੀਨ ਆ, ਨਿਰੰਕਾਰ 'ਤੇ ਯਕੀਨ ਨਹੀਂ ਵੱਜਦਾ ਪਰਮਾਤਮਾ 'ਤੇ। ਨਾਨਕ ਇੱਕ ਸ ਬਿਨ ਮੈਂ ਅਵਰ ਨਾ ਜਾਣਾ, ਸਭਨਾ ਦੀਵਾਨ ਦਇਆਲਾ। ਪਾਤਸ਼ਾਹ ਕਹਿੰਦੇ ਆ ਨਿਰੰਕਾਰ ਤੋਂ ਬਿਨਾਂ ਅਸੀਂ ਹੋਰ ਕਿਸੇ ਨੂੰ ਇਸਦਾ ਸਮਰੱਥ ਨਹੀਂ ਜਾਣਦੇ। ਉਹ ਦਿਆਲੂ ਆ, ਕਿਰਪਾਲੂ ਆ, ਸਾਰਿਆਂ ਦਾ ਦੀਵਾਨ ਮੈਨੇ ਆਸਰਾ ਹੈ। ਵੱਡਾ ਹੰਸ ਮਹਲਾ ਤੀਜਾ, ਗੁਰਮੁਖ ਸੱਚ ਸੰਜਮ ਤਤ ਗਿਆਨ। ਗੁਰਮੁਖ ਸਤਿਗੁਰਾਂ ਦਾ ਜਿਹੜਾ ਸੱਚਾ ਸੰਜਮ ਹੈ ਉਹ ਕਿਹੜਾ? ਨਿਸ਼ਕਪਟ ਹੋ ਕੇ ਆਪਣੀਆਂ ਇੰਦਰੀਆਂ ਨੂੰ ਕਾਬੂ ਕਰਨਾ, ਅੱਖਾਂ ਨੂੰ ਮਾੜੇ ਪਾਸੇ ਨੂੰ ਜਾਣ ਦੇਣਾ, ਕੰਨਾਂ ਨਿੰਦਿਆ ਨਹੀਂ ਸੁਣਨੀ, ਜ਼ਬਾਨ ਨਾਲ ਝੂਠ ਨਹੀਂ ਬੋਲਣਾ, ਪੈਰਾਂ ਨਾਲ ਕੁਮਾਰ ਗਿੰਜਣਾ, ਹੱਥਾਂ ਨਾਲ ਚੋਰੀ ਸਰੀ ਨਾਲ ਜਾਰੀ ਨਹੀਂ ਕਰਨੀ, ਸਾਰੀਆਂ ਇੰਦਰੀਆਂ ਨੂੰ ਕੰਨਾਂ ਨਾਲ ਨਿੰਦਿਆ ਸੁਣਨੀ ਨਹੀਂ, ਇਹ ਆ ਸੱਚਾ ਸੰਜਮ। ਫਿਰ ਤਤ ਗਿਆਨ ਦੀ ਪ੍ਰਾਪਤੀ ਹੁੰਦੀ ਆ ਜਦੋਂ ਸਾਰੀਆਂ ਇੰਦਰੀਆਂ ਨੂੰ ਮਨ ਨਾਲ ਭੈੜੇ ਫੁਰਨੇ ਨਹੀਂ ਕਰਨੇ, ਬੁੱਧੀ ਨਾਲ ਗਲਤ ਗੱਲਾਂ ਗ੍ਰਹਿਣ ਨਹੀਂ ਕਰਨੀਆਂ, ਫਿਰ ਮਨ ਕਾਬੂ ਆਉਂਦਾ। ਗੁਰਮੁਖ ਸਾਚੇ ਲੱਗਿਆ ਧਿਆਨ, ਗੁਰਮੁਖ ਜਿਹੜੇ ਸਦਾ ਉਹਦੇ ਧਿਆਨ 'ਚ ਲੱਗੇ ਰਹਿੰਦੇ। ਕਈ ਗੁਰਮੁਖ ਪਿਆਰੇ ਕੋਈ ਇੱਕ ਓਂਕਾਰ ਦਾ ਧਿਆਨ ਕਰੀ ਜਾਂਦੇ, ਕਈ ਮਹਾਰਾਜ ਦਾ ਸਰੂਪ ਮੂਹਰੇ ਰੱਖ ਲੈਂਦੇ, ਮੇਰੇ ਮਨ ਇਕਾਗਰ ਹੋ ਜਾਂਦਾ, ਫਿਰ ਉਹ ਸ਼ਬਦ ਜੁੜ ਕੇ ਪਰਮਾਤਮਾ ਦਾ ਸਿਮਰਨ ਕਰਦੇ। ਇਸ ਤਰ੍ਹਾਂ ਪਹਿਲਾਂ ਮਨ ਨੂੰ ਇਕਾਗਰ ਕਰਨ ਵਾਸਤੇ ਕੋਈ ਨਾ ਕੋਈ ਟੇਕ ਸਹਾਰਾ ਲੈਂਦੇ ਆ। ਗੁਰਮੁਖ ਮਨ ਮੇਰੇ ਨਾਮ ਸੰਭਾਲ, ਸਦਾ ਨਿਵੇ ਚੱਲਿਆ ਤੇਰਾ ਨਾਲ ਰਹੋ। ਹੇ ਮਨ ਕਹਿੰਦੇ ਗੁਰਮੁਖ ਬਣ ਜਾ, ਸਤਿਗੁਰਾਂ ਦੇ ਨਾਮ ਨੂੰ ਚੇਤੇ ਕਰ, ਇਹ ਸਲੋਕ 'ਚ ਵੀ ਤੇਰੇ ਨਾਲ ਆ, ਉਹੀ ਨਿਭਣ ਵਾਲਾ, ਪਰ ਲੋਕ 'ਚ ਵੀ ਤੇਰੇ ਨਾਲ ਉਹੀ ਚੱਲਣ ਵਾਲਾ, ਬਾਕੀ ਤਾਂ ਇੱਥੇ ਮਿਲੇ ਸੀ ਇੱਥੇ ਛੱਡ ਜਾਣੇ ਆ, ਇਹ ਸਰੀਰ ਵੀ ਇੱਥੇ ਮਿਲਿਆ ਸੀ ਇੱਥੇ ਰਹਿ ਜਾਣਾ, ਰਿਸ਼ਤੇਦਾਰ ਮਾਂ ਪਿਓ ਇੱਥੇ ਮਿਲੇ ਸੀ, ਸਭ ਇੱਥੇ ਰਹਿ ਜਾਣੇ ਆ, ਨਾਲ ਹੀ ਦੇ ਕੀਤੇ ਕਰਮ ਜਾਣੇ ਆ, ਹੋਰ ਨਾਲ ਕੋਈ ਨਹੀਂ ਜਾਣਾ। ਗੁਰਮੁਖ ਜਾਤ ਪਤ ਸਜ ਸੋਏ, ਗੁਰਮੁਖ ਅੰਤਰ ਸਖਾਈ ਪ੍ਰਭ ਹੋਏ। ਗੁਰਮੁਖਾਂ ਦੀ ਜਾਤੀ ਪਤ ਜਿਹੜੀ ਇੱਜ਼ਤ ਆ, ਪੰਗਤੀ ਆ, ਉਹ ਕੀ ਆ? ਸੱਚਾ ਨਿਰੰਕਾਰ ਹੀ ਆ। ਜਿਹੜੇ ਗੁਰਮੁਖ ਆ ਉਹਨਾਂ ਦੇ ਅੰਦਰ ਪਰਮਾਤਮਾ ਸਖਾਈ ਮੈਨੇ ਸਹਾਇਤਾ ਕਰਨ ਵਾਲਾ। ਪਰ ਜੇ ਉਹ 'ਤੇ ਵਿਸ਼ਵਾਸ ਰੱਖੀਏ, ਜਿਵੇਂ ਉਹ ਬੀਬੀ ਨੇ ਸੁੱਖਿਆ ਸੀ ਪੰਜਾਬ ਸਾਹਿਬ, ਬੱਚਾ ਹੋ ਜਾ, ਉਦੋਂ ਪਾਕਿਸਤਾਨੀ 'ਚ ਬਣਿਆ, ਬੱਚਾ ਹੋਇਆ ਮੱਥਾ ਟਿਕਾਉਣ ਚਲ ਗਈ, ਉਹ ਟਾਂਗੇ ਦੇ ਆਮ ਉੱਧਰ ਪਠਾਨ ਲੋਕ ਆ, ਸਾਰੀਆਂ ਸਵਾਰੀਆਂ ਉਤਰ ਗਈਆਂ, ਉਹ ਪਠਾਨ ਦਾ ਮਨ ਬੇਈਮਾਨ ਹੋ ਗਿਆ ਵੀ ਇਹਦੇ ਗਹਿਣੇ ਗੁਣੇ ਲੈ ਲਈਏ, ਮਾਰਾ ਮਾਰਾ ਉਹ ਜਿਹੜੇ ਜੰਗਲ ਵੱਲ ਨੂੰ ਲੈ ਕੇ ਤੁਰ ਪਿਆ ਟਾਂਗਾ, ਅਤੇ ਬੱਚਾ ਖੋ ਕੇ ਉੱਥੇ ਪੱਥਰ ਥੱਲੇ ਨੱਪਿਆ ਆ। ਹਾਂਜੀ, ਉਹ ਹੁਣ ਬੜੀ ਖੜੀ ਰੋ ਰਹੀ ਹੈ, ਕਿੱਧਰ ਜਾ ਬੇਨਤੀ ਵੀ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਹੁਣ ਤਾਂ ਤੇਰਾ ਯਾਦ ਕਰਾਂ। ਉੱਥੇ ਫਿਰ ਜਲੇ ਉਹ ਬੱਚੇ ਨੂੰ ਪੱਥਰ ਨਾਲ ਰੱਖਿਆ, ਇੱਕ ਸੱਪ ਨਿਕਲਿਆ, ਡੰਗ ਮਾਰ ਕੇ ਉਹਨੂੰ ਮਾਰ ਦਿੱਤਾ, ਉਹ ਆਇਆ ਹੀ ਨਾ, ਉੱਤੋਂ ਹਨੇਰਾ ਹੋਈ ਜਾਣ। ਉਹ ਕੁਦਰਤੀ ਉੱਧਰ ਫੌਜ ਆ ਰਹੀ ਸੀ, ਉਹ ਚਾਂਦੀ ਚਾਨਣੀ ਅਤੇ ਬੀਬੀ ਦੇ ਵਾਲ 'ਚ ਕਿਰਪਾਨ ਪਾਈ ਸੀ, ਉਹਨੇ ਕਿਹਾ ਲੜਕੀ ਤਾਂ ਸਿੱਖਾਂ ਦੀ ਲੱਗਦੀ ਹੈ। ਉਹ ਆ ਗਿਆ, ਚੰਗ ਸੀਗੇ, ਕਹਿੰਦੇ ਦੇ ਬੀਬੀ ਤੂੰ ਇੱਥੇ ਗੜੀ, ਕਹਿੰਦੇ ਆਹ ਗੱਲ। ਉਹ ਫਿਰ ਜਦੋਂ ਗੱਡੀ ਲੈ ਕੇ ਉੱਧਰ ਗਿਆ, ਉਹ ਬੱਚਾ ਬੂਟਾ 'ਚੋਂ ਸੱਪ ਫਨ ਖਿਲਾਸ ਉਹਦੀ ਰੱਖਿਆ ਲਿਖਾ ਚਿੱਟੇ ਰੰਗ ਦਾ, ਤੂੰ ਮਰਿਆ। ਫਿਰ ਕਿਹਾ ਵੀ ਦੇਖੋ ਮਹਾਰਾਜ ਰੱਖਿਆ ਕਰਦੇ। وہ بی بی نے اسے گڈی لے کے پنجا صاحب لے آئے. اتنے پھر ارداس بینتی کی تھی, انہوں نے پھر ساکھی سنائی کہ مہاراج آؤں تن گرو نانک پاتشاہ رکھا کر دے, پر جی وشواس ہوئے پھر وہ نال رہندا سہتا کرتا, گرو ہی جن آپ کرے سو ہوئے, گرو آپ بڑائی دے گا سوئے, وہ نرنکار آپ گرمکھ کرتا, وہی گرمکھ ہوں, وہ نرنکار آپ گرمکھان بڑیائیاں دینا, گرمکھ سبد سچ کرن انسار, گرمکھ نانک پروار سادار, گرمکھ جڑے ہے ستگران کے اپدیش کماؤن روپی سچی کارن کرتے ہیں, سار مینے سنبھالتے ہیں, جڑے گرمکھ ہے وہ پرتکھ طور پہ بھی اپنے پروار یا سکھی سیوکی روپی پروار ہے, اندریا روپی پروار ہے, انہوں سدھار لیندے ہیں, آسرے دے سہد کر لیں, بڑھان سملا تیجا رسنا ہر ساد لگی سہ سوائے, انہوں کی جڑی رسنا ہے سہ سوائے مینے سوتے سے شانتی والا سواؤ اتار کے پرماتما کا نام جپن کا سواد لگی رہتی, ہر ویل نام جپتے رہتے, وادو گلیں نہیں کرتے, گھر چی تڑکے اٹھتے ہیں, استری ہے بالک بچے ہے بچیاں کٹھے بہ کے پانچ بانیاں پڑھتے, شام ایس کیرتن کٹھے بہ پڑھتے, نام ابھیاس کرتے, کئی پریوار چ گرسکھان کے اج بھی ایسا ہے, کہ گرو گھر بھی بہتے ستسنگی اس طرح کرتے, من ترپت ہر نام تیائے پرمیشر کے نام نیا کے گرمکھان کا من مایا ولوں پدارتھوں ولوں ترپت ہو گیا, پٹکنا ہی مک گئی, سدا سو سچا سبد وچاری, سچے ستگران کا جڑا شبد ہے وہی وچار کر کے شبد کی کمائی کرتے ہیں, انہوں سدا سکھ کی پراپتی ہو جاتی ہے, اپنے ستگر بیٹھا سدا بلہار, اپنے ستگر سدا بلہار جانے کروان جانے راو وشرام دے کے کہہ رہے ہیں, اکھی سنتوکھی ہے ایک لبلائے, ایک پرماتما کا دھیان چلے برتی لاؤن کر کے اکھان میں سنتوک آ گیا, ہوں نہیں پٹکدیا, نہیں تو اکھان رنگ تماشے دیکھنے دوڑ دیا نا, پڑکدیا پھردیا ٹیلی ویژن گندیا فلم سنیمے جلدی بلا لی نرنکار نہ, پھر نہیں اکھان ادھر ادھر دوڑ دیا, من سنتوکھا دوجے بھاؤ گوائے, من چ بھی سنتوک آ گیا, جلے من چوں دویش والا بھاو ختم کرتا پھر انہوں نے سنتوک ہے, جہاں دویشی بندہ ایرخالو بندہ وہ من ٹکتا نہیں, ٹکا نہیں ہوتا, کہ جنہیں اوگن کٹ دیتے من سوتے سے ٹک جاتا, دے شریر سکھ ہوا سب دھر نہ آئے, پھر ساتھوں نے جڑے اپدیش کی کمائی کی نام جپیا, یہ ستھول دے چاہے سوکھ میں یہ سکھ ہو جاتا, من چ بھی سکھ ہو جاتا, دیہ بھی شانت ہو جاتی, کئی کہتے میرا پنڈا سڑی مچی جاتا, من بھی سڑی جاتا, سڑنا ہی ہے جدو بھجن بانی نہیں کرنی, سیوا نہیں کرنی, نام پرمل ہردے رہ سمائے, پاتشاہ نے جڑا پرمل چندن منگ ٹھنڈ دن والا نام ہردے سما گیا, چندن ٹھنڈا ہوں نا, چندن ٹکا لا سی اگے کہ ترگٹی کوئی اس بھی دماغ میں گرمیش نہ پیدا ہو گیا, ہے تو وگیانک ڈنگ نہ صحیح ہے, سو اس واسطے نانک مستک جس بڑ بھا گرو کی بانی سہج ویرا, پاتشاہ جی نے متے کے بڑے بھا گیا, وہ سدگر سچے پاس بانی سہج گیان تے براغ انہوں پراپت ہو جاتا, جنا چر براغ نہیں ہوتا اکھان چ اتھرو نکلتے تو من شدھ نہیں ہوتا, جلدی اتھرو نکل پہلے تتے ہوں پھر اکھان ٹھنڈیا ہو جانا, ہردا بھی شانت ہو جاتا, جلدی ہردا شدھ ہو گیا پھر گیان پیدا ہوتا, بڑانس ملا تیجا پورے گرتے نام پایا جائے سچا سب سچ سمائے, پورے گران تو نام دی برکت پائی جاندی ہے, جے کہیے بھی ہوں فلانے تو نام لے لیا اکھر سنا تے این گل نہیں, یہ تو نام دتا تو نام دی برکت بھی دین پورا گرو دے سکتا, اکھر کا جڑا مرضی سنا دوں گا, سچے ستگران دے پردیش کر کے وہ سچ وچ سما جاندے ہیں, اے من نام ندان تو پائے اپنے گر کی من لہر جائے رہو, دسرام دے کہندے اے منا اے نام دا خزانہ پالا, ستگران دی آگیا نو من لے, ہوں امبوڑ ہو کے ترے گا دکھ تو ہی بھوگے گا, گر کے سبد وچوں میل گوائے نرمل نام بسے منے آئے, سات گرو کے اپدیش نہ ہردے چوں اے راگ دمیش کی میل دور کر دے, موہ ممتا نو تیاگ دے, ایرکھا وکیلی نو چھڑ دے, اے جڑا پوتر نام پھے تیرے من چ بسے گا, کہ جنہاں چ اندر کوڑا کباڑا بھری پھردا انہاں چر کیویں بسے گا, پر میں پھولا پھرے سنسار من جن مر جن میں جم کرے خوار, یہ سارا بھرم چ بھلیا کردا, جی امر چگ لیا پتہ نہیں کی ہو جانا, بہم چ پے پر گرمکھ نہیں, ਉਹਦਾ ਨਿਸ਼ੰਕ ਹੋ ਕੇ ਅੰਮ੍ਰਿਤਾ ਕੇ ਗੁਰੂ ਵਾਲੇ ਬਣਦੇ ਨਾਮ ਬਾਣੀ ਅਭਿਆਸ ਕਰਦੇ ਹੈ। ਇਸ ਵਾਸਤੇ ਜਮ ਦਾ ਮਰਦਾ ਜਮ ਰਾਜਾ ਇਹਨੂੰ ਫਿਰ ਬਹੁਤ ਖਰਾਬ ਕਰਦਾ। ਨਾਨਕ ਸੇਵ ਭਾਗੀ ਜੀ ਨੇ ਹਰ ਨਾਮ ਧਿਆ ਪਾਤਸ਼ਾਹ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਆ ਜਿਹਨਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਇਆ। ਪਰ ਜੇ ਕੋਈ ਨਾਮ ਧਿਆਉਂਦਾ ਤੇ ਇਹਨਾਂ ਨੂੰ ਫਿਕਰ ਪੈ ਜਾਂਦਾ ਕਿ ਮੁੰਡਾ ਸਾਧੇ ਨਾ ਹੋ ਜਾ, ਸਾਡੇ ਹੱਥੋਂ ਨਾ ਚੱਲ ਜਾ। ਉਹ ਜਿਵੇਂ ਗੁਜਰੀ ਹੁੰਦੀ ਸੀ ਉਹ ਸੰਤਾਂ ਨੇ ਕਥਾ ਕਰਨੀ ਤੇ ਉਹ ਗੁਜਰ ਕਹਿਣ ਇਹਨਾਂ ਪਟਿਆਂ ਦੀ ਸੰਗਤ 'ਚ ਨਹੀਂ ਜਾਣਾ, ਹੁਣ ਫਿਰ ਕਥਾ ਸੁਣਨੀ। ਉਹ ਕਹਿੰਦੇ ਜਿਹਨੂੰ ਪੱਟੇ ਕਹਿੰਦੇ ਇਹਨੇ ਜੜ੍ਹਾਂ ਪਤਾਲ 'ਚ ਇਹਨਾਂ ਸਾਧਾ ਨਹੀਂ ਹੈ, ਇਹਨਾਂ ਦੀਆਂ ਜੜ੍ਹਾਂ ਪੱਟਣ ਵਾਲੇ ਨੇ ਆਪਣੀਆਂ ਪੁੱਟੀਆਂ ਗਈਆਂ, ਇਹਨਾਂ ਦਾ ਨਹੀਂ ਵਿਗੜਦਾ ਕੁਛ ਵੀ। ਬੜਿਆਂ ਨੇ ਜ਼ੋਰ ਲਾਇਆ, ਰਾਵਣ ਨੇ ਸਾਧਾਂ ਨੂੰ ਖੂਨ ਦਾ ਟੈਕਸ ਲਿਆ ਸੀ, ਉਹ ਖੂਨ ਤੋਂ ਸੀਧਾ ਜੰਮੀ ਅਤੇ ਦੇਖ ਲਓ ਕਿਵੇਂ ਜੜ੍ਹਾਂ ਪੱਟ ਹੋਈਆਂ। ਸੋ ਇਸ ਵਾਸਤੇ ਉਹ ਹੈ ਜਾਣਾ ਕਥਾ ਸੁਣਦੇ ਉਹ ਸੰਤਾਂ ਨੇ ਕਿਹਾ ਵੀ ਹਾਕਾ ਲਾਲ ਦੀ ਕਮਾਈ ਧਰਮ ਦੀ ਕਿਰਤ ਦਾਨ ਖਾਣਾ ਚਾਹੀਦਾ। ਕਹਿੰਦੇ ਮਹਾਰਾਜ ਦੱਸੋ, ਕਹਿੰਦੇ ਜਿਵੇਂ ਤੁਸੀਂ ਗੁਜਰ ਲੋਕ ਆ, ਦੁੱਧ ਹੁਣ ਚੋਨੇ ਆ ਵੇਚਦੇ ਆ, ਜਿਹੜਾ ਪਾਣੀ ਲਾਉਣਾ ਇਹ ਆ ਧਰਮ ਆ, ਜਿਹੜਾ ਸਹੀ ਵੇਚਣਾ ਸਹੀ ਮੁੱਲ ਲੈਣਾ ਉਹ ਧਰਮ ਆ। ਅਤੇ ਉਹ ਗੁਜਰ ਕੀ ਕਰਨਾ ਜਿਹੜੇ ਚੋਣਾ ਨਾ, ਪਹਿਲਾਂ ਗਾਗਰ 'ਚ ਪਾਣੀ ਜਾਂ ਪਹਿਲੇ ਪਾ ਲੈਣਾ, ਕੁਮਾਰਕ ਦੇ ਨੇ ਉਹ ਕਰ ਦੇਣਾ ਪਾਣੀ ਡੋਲਤਾ, ਹੈਂਜੀ, ਅਤੇ ਪੂਰੇ ਐਂ ਕਰਨਾ। ਉਹ ਹੁਣ ਲੜਕੀ ਨੇ ਕਥਾ ਸੁਣੀ ਸੀ, ਉਹ ਹੁਣ ਪਾਣੀ ਪਾਇਆ ਨਾ ਕਦੇ। ਉਹ ਗੁਜਰ ਹੁਣ ਜਿਹੜੇ ਅਗਲਾ ਦੁੱਧ ਲੈਣ ਆਇਆ ਅਤੇ ਬੋਲਣ ਮਨਾ, ਹੈਂਜੀ, ਉਹ ਕਹਿੰਦੇ ਤੈਨੂੰ ਕਹੇ ਪੱਟਿਆਂ ਦੀ ਸੰਗਤ ਨਾ, ਕਹੀਂ ਤੈਨੂੰ ਪੱਟ ਦਿੱਤਾ। ਕਹਿੰਦੇ ਪੱਟੇ ਨਹੀਂ ਇਹਨਾਂ ਨੇ ਜਿਹੜਾ ਪਤਾਲ 'ਚ। ਸੋ ਇਸ ਵਾਸਤੇ ਸੰਗਤ ਦਾ ਇਹ ਪ੍ਰਭਾਵ ਹੁੰਦਾ। ਨਾਨਕ ਸੇਵ ਵਿਭਾਗੀ ਜੀ ਨੇ ਹਰ ਨਾਮ ਧਿਆ, ਮਹਾਰਾਜ ਕਹਿੰਦੇ ਉਹ ਵੱਡਿਆਂ ਭਾਗਾਂ ਵਾਲੇ ਜੀ ਨੇ ਨਾਮ ਧਿਆਇਆ, ਗੁਰਪ੍ਰਸਾਦੀ ਮਨ ਵਸਾ, ਗੁਰੂ ਦੀ ਕਿਰਪਾ ਨਾਲ ਪਰਮੇਸ਼ਰ ਦਾ ਨਾਮ ਉਹਨੇ ਮਨ 'ਚ ਵਸਾਇਆ। ਬੜਾ ਹੰਸ ਮਾਲਾ ਤੀਜਾ, ਹਉਮੈ ਨਾਵੇ ਨਾਲ ਵਿਰੋਧ ਹੈ, ਦੋਏ ਨੂੰ ਵਸਾ ਹੈ ਕਿਠਾਏ, ਹਉਮੈ ਹੰਕਾਰ ਦਾ, ਪਰਮਾਤਮਾ ਦੇ ਨਾਮ ਦਾ ਉਸ ਵਿਰੋਧ ਆ। ਹੁਣ ਹਨੇਰਾ ਅਤੇ ਚਾਨਣ ਦੋ ਇਕੱਠੇ ਕਿਵੇਂ ਰਹਿਣਗੇ? ਜਾਂ ਹਨੇਰਾ ਰਹੂ ਨਹੀਂ ਜਾਂ ਚਾਨਣ ਰਹੂ, ਚਾਨਣ ਹੋ ਗਿਆ ਤਾਂ ਹਨੇਰਾ ਰਹਿ ਨਹੀਂ ਸਕਦਾ, ਖਿੰਡ 'ਚ ਦੌੜ ਜਾਏਗਾ। ਇਸ ਵਾਸਤੇ ਜਿਹੜੇ ਦੋਵੇਂ ਆ ਹੰਕਾਰ ਅਤੇ ਨਾਮ ਆ, ਇਹ ਦੋਨੋਂ ਅੰਤ ਵਿੱਚ ਕਰਨ, ਇੱਕ ਜਗ੍ਹਾ ਨਹੀਂ ਰਹਿ ਸਕਦੇ, ਇੱਕ ਜਗ੍ਹਾ ਨਹੀਂ ਵੱਸ ਸਕਦੇ। ਹਉਮੈ ਵਿੱਚ ਸੇਵਾ ਨਾ ਹੋਵੇ ਤਾਂ ਮਨ ਮਿਰਥਾ ਜੀ, ਜਿੱਥੇ ਹੰਗਤਾ ਮਮਤਾ ਹੰਕਾਰ ਹੈ ਉੱਥੇ ਸੇਵਾ ਨਹੀਂ ਹੁੰਦੀ, ਉਹ ਤਾਂ ਫਿਰ ਐਵੇਂ ਫੂੰ ਫੂੰ ਕਰੀ ਜਾਂਦਾ। ਹੈਂ, ਸਤਿਗੁਰਾਂ ਦੀ ਸੇਵਾ ਨਾ ਹੋਵੇ ਤਾਂ ਮਨ ਦੇ ਕੀਤੇ ਕਰਮ ਸਾਰੇ ਵਿਅਰਥ ਚਲੇ ਜਾਂਦੇ, ਨਿਸਫਲ ਚਲੇ ਜਾਂਦੇ ਆ। ਹਰ ਚੇਤ ਮਨ ਮੇਰੇ ਤੂੰ ਗੁਰ ਕਾ ਸਬਦ, ਇਹ ਮਨਾ ਸਤਿਗੁਰਾਂ ਦੇ ਉਪਦੇਸ਼ ਨੂੰ ਕਮਾਉਣਾ ਕਰ, ਪਰਮਾਤਮਾ ਦੇ ਨਾਮ ਚੇਤ ਮੈਨੇ ਚੇਤਣਾ ਕਰ, ਚੇਤੇ ਕਰ। ਹੁਕਮ ਮਨੇ ਤਾਂ ਹਰ ਮਿਲਿਆ ਤਾਂ ਵਿਚੋਂ ਮੈਂ ਜਾਇ ਰਹੋ। ਜਿਸ ਰਾਮਦੇਵ ਕਹਿੰਦੇ ਜੇ ਸਤਿਗੁਰੂ ਦਾ ਹੁਕਮ ਮੰਨ ਲਏਗਾ ਪਰਮਾਤਮਾ ਮਿਲ ਜਾਏਗਾ। ਫਿਰ ਹਿਰਦੇ 'ਚੋਂ ਇਹ ਹੰਗਤਾ ਮਮਤਾ ਦੀ ਬਿਮਾਰੀ ਜਿਹੜੀ ਹੈ ਨਾ, ਇਹ ਵੀ ਨਿਕਲ ਜਾਏਗੀ। ਹਉਮੈ ਸਭ ਸਰੀਰ ਆ, ਹਉਮੈ ਉਪਤ ਹੋਏ, ਇਹ ਜਿੰਨੇ ਸਰੀਰ ਆ ਸਾਰੇ ਹਉਮੈ ਨਾਲ ਭਰੇ ਹੋਏ ਆ। ਹੰਕਾਰ ਹੰਕਾਰ ਹੰਕਾਰ ਕਰਕੇ ਇਹ ਸਾਰਿਆਂ ਦੀ ਪੈਦਾਇਸ਼ ਹੋ ਰਹੀ ਹੈ। ਹੰਕਾਰ ਮਿਟ ਗਿਆ ਤਾਂ ਫਿਰ ਜੰਮਣਾ ਮਰਨਾ ਖਤਮ ਹੋ ਗਿਆ। ਹਉਮੈ ਵੱਡਾ ਗੁਬਾਰ ਹੈ, ਹਉਮੈ ਵਿੱਚ ਬੁੱਝ ਨਾ ਸਕਿਆ ਕੋਈ, ਇਹ ਹਉਮੈ ਜਿਹੜੀ ਹੈ ਹੰਕਾਰ, ਇਹ ਤਾਂ ਬਹੁਤ ਵੱਡਾ ਗੁਬਾਰ, ਗਾੜਾ ਹਨੇਰਾ ਹੈ। ਬੁੱਧੀ 'ਤੇ ਛਾ ਜਾਂਦਾ ਨੇ ਕਿ ਬੰਦਾ ਕਿੱਡੇ ਪਾਪ ਕਰਮ ਕਰਦਾ। ਇਸ ਵਾਸਤੇ ਹੰਕਾਰ ਦੀ ਬਿਰਤੀ ਹੋਣ ਕਰਕੇ, ਹੈਂਜੀ, ਫਿਰ ਕਹਿੰਦੇ ਕੋਈ ਕੁਝ ਜਾਣ ਹੀ ਨਹੀਂ ਸਕਦਾ। ਹੰਕਾਰੀ ਆਦਮੀ ਕੁਝ ਲੈ ਨਹੀਂ ਨਾ ਸਕਦਾ, ਜਿੱਥੇ ਨਿਮਰਤਾ ਉੱਥੇ ਹੁੰਦਾ। ਇੱਕ ਵੀਰ ਵੇਦ ਸੀ, ਪਹਿਲਾਂ ਵੇਦ ਚੇਤੇ ਹੁੰਦੇ ਸੀ, ਉਹ ਭੁੱਲ ਗਏ, ਉਹ ਬ੍ਰਹਮੇ ਕੋ ਗਏ। ਮਹਾਰਾਜ ਸਾਨੂੰ ਵੇਦ ਭੁੱਲ ਗਏ, ਕਹਿੰਦੇ ਜਿੰਨਾ ਚਿਰ ਧਰਤੀ 'ਤੇ ਗੁਰੂ ਉਸਤਾਦ ਹੈ ਉਹਨਾਂ ਚਿਰ ਨਹੀਂ ਮੈਂ ਉਪਦੇਸ਼ ਦਿੰਦਾ। ਅਲਾਹਾਬਾਦ ਆ, ਉੱਥੇ ਇੱਕ ਬੱਚਾ, ਉਹਨੂੰ ਸਾਰੇ ਵੇਦ ਕੰਠ ਹੈ, ਉੱਥੇ ਜਾਓ। ਉੱਥੇ ਚਲ ਗਏ, ਮਹਾਰਾਜ ਸਾਨੂੰ ਵੇਦ ਪੜ੍ਹਾਓ। ਉਹ ਪਰਖ ਵਾ ਕਹਿੰਦੇ ਆਓ ਪੁੱਤਰੋ ਬੈਠੋ। ਉਹਨੇ ਬੜਾ ਗੁੱਸਾ ਕੀਤਾ, ਕਹਿੰਦੇ ਅਸੀਂ ਐਰੇੜੇ ਲੰਮੀਆਂ ਉਮਰਾਂ ਦੇ, ਕੱਲ੍ਹ ਦਾ ਜਵਾਕੜਾ ਜਿਹਾ ਸਾਨੂੰ ਪੁੱਤ ਦਾ ਆਉਂਦਾ, ਉੱਥੋਂ ਆ ਗਿਆ। ਬ੍ਰਹਮੇ ਨੂੰ ਕਹਿੰਦੇ ਮਹਾਰਾਜ ਉਹ ਬੜਾ ਹੰਕਾਰੀ ਹੈ, ਐਵੇਂ ਕਿਹਾ, ਕਹਿੰਦੇ ਵੀ ਜੇ ਹੁਣ ਗੁਣ ਲੈਣਾ ਫਿਰ ਤਾਂ ਪੁੱਤ ਬਣਨਾ ਹੀ ਪੈਣਾ, ਫਿਰ ਤਾਂ ਪੁੱਤ ਬਣ ਕੇ ਵਿਦਿਆ ਮਿਲਣੀ ਆ, ਉਹ ਨਹੀਂ ਮਿਲਣੀ। ਹੈਂ, ਫਿਰ ਉੱਥੇ ਆਏ। ਇਸ ਕਰਕੇ ਜਿੰਨਾ ਚਿਰ ਹੰਕਾਰ ਆ ਤਾਂ ਕੁਝ ਲੈ ਨਹੀਂ ਸਕਦਾ। ਅੱਜ ਕੱਲ੍ਹ ਇਹੀ ਦੁਨੀਆ ਸਮਝਦੀ ਨਾ, ਅਸੀਂ ਤਾਂ ਇੰਨੀਆਂ ਡਿਗਰੀਆਂ ਡਿਪਲੋਮੇ ਕੀਤੇ ਆ, ਸਾਨੂੰ ਸਾਧਾਂ ਸੰਤਾਂ ਸੰਗਤ ਦੀ ਲੋੜ, ਅਸੀਂ ਸਭ ਕੁਝ ਜਾਣਦੇ ਹਾਂ, ਫਿਰ ਉਹ ਖਾਲੀ ਰਹਿ ਜਾਂਦੇ। ਅਤੇ ਹੰਕਾਰ ਤਿਆਗ ਕੇ ਫਿਰ ਕੋਈ ਪ੍ਰਾਪਤੀ ਹੁੰਦੀ ਹੈ। ਇਸ ਵਾਸਤੇ ਪਾਤਸ਼ਾਹ ਕਹਿੰਦੇ ਆ ਕਿ ਹਉਮੈ ਸਭ ਸਰੀਰ ਹੈ, ਜਿੰਨੇ ਸਰੀਰ ਹਉਮੈ ਨਾਲ ਭਰੇ ਹੋਏ ਆ, ਹਉਮੈ ਉਪਤ ਹੋਏ, ਹਉਮੈ ਕਰਕੇ ਇਹ ਉਤਪਤੀ ਹੋ ਰਹੀ ਹੈ। ਹਉਮੈ ਵੱਡਾ ਗੁਬਾਰਾ, ਹਉਮੈ ਵਿੱਚ ਬੁੱਝ ਨਾ ਸਕੇ। ਹਉਮੈ ਇੱਕ ਬੁੱਧੀ ਦੇ ਐਸਾ ਗਵਾਰ ਹਨੇਰਾ ਛਾਇਆ ਹੋਇਆ ਕਿ ਜਿਹੜੀ ਗਿਆਨ ਦੀ ਗੱਲ ਇਹ ਬੁੱਝ ਨਹੀਂ ਸਕਦੀ। ਹੋਮੇ ਵਿੱਚ ਭਗਤ ਨਾ ਹੋਵੇ ਹੁਕਮ ਨੂੰ ਬੁੱਝਿਆ ਜਾਏ, ਹੰਕਾਰ ਕਰਨ ਭਗਤੀ ਨਹੀਂ ਹੁੰਦੀ, ਥਾਂ ਹੀ ਨਹੀਂ ਪੈਂਦੀ। ਹਾਂਜੀ, ਹੰਕਾਰ ਵਿੱਚ ਜਿਹੜਾ ਪਰਮੇਸ਼ੁਰ ਦਾ ਭਾਣਾ ਉਹ ਸਮਝਿਆ ਨਹੀਂ ਜਾਂਦਾ। ਹੋਮੇ ਵਿੱਚ ਜੋ ਬੰਧ ਹੈ ਨਾਮ ਨਾ ਬਸੇ ਮਨ ਆਏ, ਇਹ ਜੀਵ ਹੰਕਾਰ 'ਚ ਬੱਝੇ ਹੋਏ ਹੈ ਅਤੇ ਮਨ 'ਚ ਆ ਕੇ ਨਾਮ ਵੱਸਦਾ ਨਹੀਂ। ਨਾਨਕ ਸਤਿਗੁਰ ਮਿਲਿਆ ਹੋਮੇ ਗਈ ਤਾਂ ਸੱਚ ਬਸਿਆ ਮਨ ਆਏ। ਪਾਤਸ਼ਾਹ ਕਹਿੰਦੇ ਗੁਰੂ ਨਾਲ ਜਦੋਂ ਮਨ ਕਰਕੇ ਮਿਲ ਗਿਆ ਨਾ, ਫਿਰ ਅੰਗ ਤਾਂ ਮਮਤਾ ਖਤਮ ਹੋ ਜਾਂਦੀ ਹੈ। ਉਹਨਾਂ ਦੇ ਮਨ 'ਚ ਆ ਕੇ ਪਰਮਾਤਮਾ ਦਾ ਪਵਿੱਤਰ ਨਾਮ ਸੱਚਾ ਨਾਮ ਵੱਸਦਾ ਹੈ। ਸੱਚ ਕਮਾਵੇ ਸੱਚ ਰਹੇ ਸੱਚੇ ਸੇਵ ਸਮਾਏ, ਉਹ ਸੱਚੇ ਨਾਮ ਦੀ ਕਮਾਈ ਕਰਦੇ ਆ, ਸੱਚੇ ਸਤਿਗੁਰਾਂ ਦੀ ਸੇਵਾ ਕਰਕੇ ਸੱਚੇ ਨਿਰੰਕਾਰ ਵਾਹਿਗੁਰੂ ਸਮਾ ਜਾਂਦੇ ਆ। ਧੰਨ ਧੰਨ ਸਾਹਿਬ। ਸ਼੍ਰੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਜੀਵਨ ਪੜ੍ਹ ਕੇ ਵਿਚਾਰ ਕੇ ਦੇਖੋ ਕਿਵੇਂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਚਰਨਾਂ ਦੀ ਸੇਵਾ। ਪਿਛਲੇ ਗੁਰੂ ਆਉਂਦੇ ਸੀ ਬਾਰਵੇਂ ਪੇਸ਼ਣਾ ਹੋਏ, ਜਿੱਥੇ ਵੇਖ ਕਡੂਰ ਸਾਹਿਬ ਦੀ ਹੱਦ ਮੁੱਕੇ ਅਤੇ ਕਰਵਟ ਵਧਣੀ ਅਤੇ ਗਲ ਗਲ ਪਾਣੀ ਫੜ ਕੇ ਇਸ਼ਨਾਨ ਕਰਕੇ ਗਾਗਰ ਭਰ ਕੇ ਪੂਰੇ ਇੱਕ ਵਜੇ ਰਾਹ 'ਚ ਇੱਕ ਲਾਹੀ ਜਿੱਥੇ ਦਮ ਦਮ ਕਰੀਰ ਦਾ ਦਰਖਤ ਲਾਹੀ ਕਰਨੀ ਹੈ, ਫਿਰ ਖਡੂਰ ਸਾਹਿਬ ਪਹੁੰਚਣਾ, ਮਹਾਰਾਜ ਇਸ਼ਨਾਨ ਕਰਾਉਣਾ। ਕਿਵੇਂ 12 ਸਾਲ 72 ਤੋਂ ਤੁਰੇ ਆ, 84 ਸਾਲ ਤੱਕ ਬਿਰਧ ਵਾਸਤੇ ਸੇਵਾ ਕੀਤੀ ਅਤੇ ਮਹਾਰਾਜ ਨੇ ਖੁਸ਼ੀਆਂ ਲਈਆਂ। ਕਿੰਨੇ ਵਾਰਦਾਂ ਲੈ ਨਮਾਣੇ ਦੇ ਮਾਣ ਤਾਣੇ ਤਾਣ ਰੋਟੀਆਂ ਦੀ ਗੋੜ ਨਕੱਤਿਆਂ ਦੀ ਗੰਨ ਪੁੱਤਿਆਂ ਦੀ ਪੱਤ ਕਿੰਨੇ ਵਾਰ ਦਿੱਤੇ। ਇਸ ਵਾਸਤੇ ਫਿਰ ਉਹ ਸੱਚ ਦੀ ਕਮਾਈ ਕਰਕੇ ਸੱਚ 'ਚ ਰਹਿੰਦੇ ਆ, ਸੱਚੇ ਦੀ ਸੇਵਾ ਕਰਕੇ ਸੱਚੇ ਵਿੱਚ ਸਮਾ ਜਾਂਦੇ ਆ। ਜਿਸ ਤਰ੍ਹਾਂ ਭਾਈ ਮਾਂਝ ਸਾਹਿਬ ਨੇ 84 ਪਿੰਡਾਂ ਦੀ ਚੌਧਰ ਛੱਡ ਕੇ ਕਿਵੇਂ ਧੰਨ ਗੁਰੂ ਅਰਜਨ ਸਾਹਿਬ ਚਰਨਾਂ 'ਚ ਸੇਵਾ ਕੀਤੀ ਅਤੇ ਕਿਹੜੇ ਕਿਹੜੇ ਵਰ ਲਏ। ਮਾਂਝ ਪਿਆਰਾ ਗੁਰੂ ਕੌਰ, ਮਾਂਝ ਪਿਆਰਾ ਮਾਂਝ ਗੁਰੂ ਕਾ ਬੋਇਥਾ ਜਗ ਲੰਘਣ ਹਾਰਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਕਿਰਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3874 ਅਤੇ ਫੈਕਸ ਨੰਬਰ ਏਰੀਆ ਕੋਡ 250-392-3875।
3: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
4: You are listening Sikh Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.
5: Sikh Raj came here. Chauki, Chauti, and the last one. When the people came here, they came here. They came here. They came here. They came here. When the country heard the law, the Rani Sadh Punjab knew the law. They came here. They came here. They came here. They came here. They came here. ਅੰਗਰੇ ਹਿੱਕ ਦੇ ਲੱਗੀਆਂ ਲੰਬੂਆਂ ਨੂੰ ਪਾਣੀ ਅੱਖਾਂ ਦਾ ਪਾ ਪਾ ਬੁਝਾਉਣ ਲੱਗੀ। ਜਿਉਂ ਜੋ ਵਰਨ ਹੰਝੂ ਕਿਉਂ ਜੋ ਵਰਨ ਪਾਂਬੜੇ ਆਪਣੀ ਅੱਗ ਵਿੱਚ ਆਪ ਸੜ ਜਾਣ ਲੱਗੀ। ਉਹਦੇ ਇੱਕ ਇੱਕ ਜੱਤ ਦੇ ਅਥਰੂ ਵਿੱਚ ਨੱਠਾ ਪੰਜਾਂ ਦਰਿਆਵਾਂ ਦਾ ਫਿਰ ਰਿਹਾ ਸੀ। ਉਹਦੇ ਸਾਹਮਣੇ ਹਸਰਤਾਂ ਪਿੜਦੀਆਂ ਸਨ, ਕਾਲ ਚੱਕਰ ਨੂੰ ਕਾਲ ਜਾ ਕੇ ਚਿਰ ਰਿਹਾ ਸੀ। ਉਹਨੂੰ ਪਾਸਦਾ ਸੀ ਜਿਵੇਂ ਫਿਰ ਸਜਰਾ ਅੱਜ ਸੇਵਾ ਰਣਜੀਤ ਦਾ ਬਣ ਰਿਹਾ ਸੀ। ਦਰਦੀ ਬਣ ਕੇ ਉਪਕਾਰ ਦਾ ਦੇਰ ਤੱਕ ਹੋਈ, ਤੇਲ ਪਾ ਰਿਹਾ ਸੀ, ਪੱਖਾ ਚੱਲ ਰਿਹਾ ਸੀ। ਰਾਜ ਭਾਗ ਪੰਜਾਬ ਦਾ ਸੜ ਰਿਹਾ ਸੀ, ਮਿਕਸੋਲ ਦਲੀਪ ਵੀ ਜਲ ਰਿਹਾ ਸੀ। ਰਥ ਉਸ ਮਾਸੂਮ ਦੀ ਚੋ ਚੋ ਕੇ ਕੋਈ ਬੁੱਲਾਂ ਉੱਤੇ ਸੁਰਖੀ ਮਲ ਰਿਹਾ ਸੀ। ਫਿਰ ਦਿਸਿਆ ਸਿਰੋਂ ਦਲੀਪ ਦੇ ਜਿਉਂ, ਹੁਣੀ ਤਾਜ ਪੰਜਾਬ ਦਾ ਲਾ ਲਿਆ, ਹਰਸਾ ਨੀਤੀ ਦੇ ਜਾਲ ਖਿਲਾਰ ਕੇ ਤੇ ਉਸ ਬਾਲ ਅਣਾਣੇ ਨੂੰ ਫਾ ਲਿਆ। ਫਿਰ ਪ੍ਰਦੇਸ਼ ਵਿਚ ਮੰਗਦਾ ਨਜ਼ਰ ਆਇਆ, ਉਹ ਪੰਜਾਬ ਦੇ ਤਖ਼ਤ ਸੁਹਾਉਣ ਵਾਲਾ, ਪਾਕੌੜੀਆਂ ਦੇ ਹਾਏ ਰੁੜ ਰਿਹਾ ਸੀ, ਆਪਣੇ ਤਾਜ ਵਿਚ ਹੀਰੇ ਹੰਡਾਉਣ ਵਾਲਾ, ਵਧੀ ਹੱਥ ਖਲੋਤਾ ਸੀ ਕਿਸੇ ਅੱਗੇ, ਉਹ ਕਰੋੜਾਂ ਤੇ ਹੁਕਮ ਚਲਾਉਣ ਵਾਲਾ, ਕਿਸੇ ਤੋੜ ਅੰਗਿਆਰਾਂ ਤੇ ਧਰ ਦਿੱਤਾ ਸੀ, ਤੱਤੀ ਵਾਰ ਨਾਲ ਫੁੱਲ ਕਮਲਾਉਣ ਵਾਲਾ। ਇਹ ਖਿਆਲ ਆਉਂਦੇ ਸਰ ਤੜਪ ਉੱਠੀ, ਗਿੰਦ ਗਿੰਦਾਂ ਦੀ ਕੀਰ ਨਹੀਂ ਪਾ ਰਹੀ ਸੀ, ਰੀਝਾਂ ਮਗਰ ਤੁਰਲਾਉਂਦੀਆਂ ਜਾਂਦੀਆਂ ਸਨ। ਰਾਣੀ ਬੱਧੀ ਬਨਾਰਸ ਨੂੰ ਜਾ ਰਹੀ ਸੀ, ਬਨਾਰਸ ਵਿਚ ਪਹੁੰਚਾ ਦਿੱਤੀ ਗਈ। ਉਸ ਵੇਲੇ ਜਿੰਦ ਕੌਰਾਂ ਦੇ ਕੋਲ ਲਗਭਗ 30 ਲੱਖ ਦੇ ਗਹਿਣੇ ਔਰ 2 ਲੱਖ ਨਵੇਂ ਹੈ, ਸਾਰਾ ਖੋਹ ਲਿਆ ਗਿਆ। ਤੇ ਇੱਥੇ ਬਸ ਨਹੀਂ, ਮਹਾਰਾਣੀ ਜਿੰਦਾਂ ਦੀ ਅੰਤ, ਕਿਉਂਕਿ ਹਾਰਨ ਦੀ ਬਜਾਏ ਡਲਹੌਜ਼ੀ ਆ ਗਿਆ ਹੈ। ਤਾਂ 14 ਜੁਲਾਈ 1848 ਨੂੰ ਸਾਰੇ ਕੱਪੜੇ ਜਿੰਦਾਂ ਦੇ ਉਤਾਰ ਕੇ ਬਨਾਰਸ ਦੀ ਤਲਾਸ਼ੀ ਕੀਤੀ ਗਈ, ਜਿਸ ਤੋਂ ਉਹਦੀ ਆਤਮਾ ਇਉਂ ਕੁਰਲਾ ਉੱਠੀ।

ਜਿਸ ਵੇਲੇ ਵੀ ਇਹਨੂੰ ਗੁਰਸੈਨ ਸਿੰਘ ਬਰਦਾਸ਼ਤ ਨਹੀਂ ਕਰ ਸਕੇ, ਸਾਰੇ ਪੰਜਾਬ ਵਿੱਚ ਅੱਗ ਲੱਗ ਹੋਈ। ਠੀਕ, ਰਾਜਾ ਸ਼ੇਰ ਸਿੰਘ ਜੋ ਬੜੇ ਉੱਚੇ ਅਹੁਦੇ ਤੇ ਹੈ, ਉਹਦੀ ਭੈਣ ਮਹਾਰਾਜਾ ਦਲੀਪ ਸਿੰਘ ਨਾਲ ਮੰਗੀ ਹੋਈ। ਮੁਲਕਾਨ ਦੀ ਘਟਨਾ ਦੇ ਬਾਅਦ ਮਜਬੂਰ ਹੋ ਕੇ ਉਸਨੇ ਬਗਾਵਤ ਕਰ ਦਿੱਤੀ ਹੈ। ਉਸਦੇ ਪਿਤਾ ਸਰਦਾਰ ਚਤਰ ਸਿੰਘ ਨੇ ਵੀ ਬਗਾਵਤ ਕਰ ਦਿੱਤੀ ਹੈ। ਇਸ ਬੇਨਤੀ ਨੂੰ ਬਰਦਾਸ਼ਤ ਕਿਵੇਂ ਕਰ ਸਕਦੇ ਸੀ? ਖੈਰ, ਮੈਂ ਅਰਜ਼ ਕਰ ਰਿਹਾ ਸੀ ਕਿ ਮੈਦਾਨ ਵਿੱਚ ਆ ਗਈਆਂ ਦੋਵੇਂ ਫੌਜਾਂ, ਹੁਣ ਚਾਰ ਲੜਾਈਆਂ ਹੋਈਆਂ ਹਨ। ਸੈਨਾਪਤੀ ਕਫ ਪੰਜਾਬ ਵਿੱਚ ਦਾਖਲ ਹੋਇਆ ਤੇ 20,000 ਪੰਜਾਬ ਸਰਕਾਰ ਦੀ ਫੌਜ ਉਸਦੇ ਸਾਥ ਮਦਦ ਉੱਤੇ ਐਲਾਨ ਕੀਤੇ ਨੇ। ਇੱਕ ਵਾਰ ਨੀ, ਤਿੰਨ ਵਾਰ ਲਾਰਡ ਲਾਹੌਦੀ ਨੇ ਔਰ ਕਫ

ਰਾਜਾ ਦਲੀਪ ਸਿੰਘ ਆਪਣੇ ਸਮੇਂ ਦਾ ਦੁਨੀਆ ਭਰ ਵਿੱਚ ਖੂਬਸੂਰਤ ਸ਼ਾਹਜ਼ਾਦਾ ਸੀ, ਪਰ ਕਿਉਂਕਿ ਉਹ ਹਿੰਦੁਸਤਾਨੀ ਹੈ, ਇਸ ਕਰਕੇ ਉਹ ਉਸਨੂੰ ਬਲੈਕ ਪ੍ਰਿੰਸ ਕਾਲਾ ਸ਼ਾਹਜ਼ਾਦਾ ਕਿਹਾ ਕਰਦੇ ਸਨ। ਇੱਕ ਵਾਰ ਫਰਾਂਸ ਵਿੱਚ ਲੇਡੀ ਲਾਗਨ ਕਿਸੇ ਘਰ ਵਿੱਚ ਗਈ, ਤੇ ਲੜਕੀ ਪੁੱਛਦੀ ਹੈ ਲੇਡੀ ਲਾਗਨ ਨੂੰ ਕਿ ਸ਼ਾਹਜ਼ਾਦਾ ਸੱਚਮੁੱਚ ਕਾਲਾ ਹੈ। ਜਿਸਲੇ ਇਹ ਖਬਰ ਪਹੁੰਚੀ ਦਲੀਪ ਸਿੰਘ ਨੂੰ, ਉਸ ਲੜਕੀ ਨੂੰ ਕੋਲ ਬੁਲਾਇਆ, ਬੜਾ ਪਿਆਰ ਕੀਤਾ, ਤੇ ਜਾਣ ਲੱਗੀ ਕਹਿੰਦੀ ਦੁਨੀਆ ਝੂਠ ਬਗਦੀ ਹੈ, ਬਕਵਾਸ ਕਰਦੀ ਹੈ, ਦਲੀਪ ਸਿੰਘ ਵਰਗਾ ਕੋਈ ਖੂਬਸੂਰਤ ਨਹੀਂ। ਮੈਂ ਖਾਲਸਾ ਜੀ ਜਿੱਦਾਂ ਰਾਜਪਾਲ ਚਲੇ ਆ ਗਿਆ, ਉਹਦੇ ਖੂਬਸੂਰਤ ਵੀ ਕਾਲੇ ਬਣ ਜਾਇਆ ਕਰਦੇ ਹਨ। ਇੱਥੇ ਬਸ ਨਹੀਂ, ਉਹਦਾ ਰਾਜਪਾਲ ਹੋਇਆ। ਹੁਣ ਹੋਰ ਬੇਇਨਸਾਫੀ ਸੁਣੋ ਬਾਈ, ਸਕੂਲਾਂ ਵਿੱਚ ਪੜ੍ਹਾਇਆ ਜਾਂਦਾ ਸੀ ਕਿ ਅੰਗਰੇਜ਼ ਜ਼ਬਾਨ ਦੇ ਪੜਕੇ ਹਨ, ਇਨਸਾਫ ਪਸੰਦ ਬੜੇ ਹਨ, ਹੋਣਗੇ। ਮੈਂ ਵੀ 3 ਵਾਰ ਇੰਗਲੈਂਡ ਵਿੱਚ ਚੱਕਰ ਲਾ ਆਇਆ। ਸਮੁੱਚੇ ਤੌਰ ਤੇ ਅੰਗਰੇਜ਼ ਬਹੁਤ ਸਾਊ ਹੈ, ਪਰ ਜਿਨ੍ਹਾਂ ਨੀਤੀ ਵਾਲਾ ਨੇ ਸਾਡੇ ਤੇ ਰਾਜ ਕੀਤਾ, ਉਹਨਾਂ ਦੇ ਇਨਸਾਫ ਤੇ ਸਾਨੂੰ ਪੂਰਾ ਸ਼ੱਕ ਹੈ, ਇਤਬਾਰ ਕੋਈ ਨਹੀਂ। ਖੋਇਆ ਗਿਆ ਪੰਜਾਬ ਦਾ ਰਾਜ ਤੇ ਪੈਨਸ਼ਨ ਦਿੱਤੀ ਗਈ ਹੈ 4 ਔਰ 5 ਲੱਖ ਦੇ ਦਰਮਿਆਨ, ਫੈਸਲਾ ਨਹੀਂ ਕੀ, ਘੱਟੋ ਘੱਟ 4, ਵੱਧ ਤੋਂ ਵੱਧ 5 ਲੱਖ। ਬਾਕੀ ਉਸ ਤੋਂ ਬਾਅਦ ਵਾਗ ਦਲੀ ਲਖਨਊ ਨੂੰ ਘੱਟੋਂ ਲਾਇਆ ਗਿਆ ਹੈ, ਉਸ ਨੂੰ 15 ਲੱਖ ਕੇਵਲ ਉਸ ਦੀ ਜਾਤ ਦੇ ਵਾਸਤੇ ਪੈਨਸ਼ਨ ਦਿੱਤੀ ਗਈ ਹੈ, ਨੌਕਰਾਂ ਵਾਸਤੇ ਵੱਖਰੀ। ਜਦੋਂ ਕਹੇ ਪੰਜਾਬ ਦੀ ਆਮਦਨ ਉਹਦੇ ਨਾਲ ਜ਼ਿਆਦਾ ਸੀ, ਇਸ ਨਾਲ ਵੱਡੀ ਬੇਇਨਸਾਫੀ ਕੀ ਹੋ ਸਕਦੀ ਹੈ? ਫਿਰ ਮੇਰਾ ਮਤਲਬ ਕਹਿਣ ਤੋਂ ਕਿ ਦਲੀਪ ਸਿੰਘ ਨੂੰ ਪੰਜਾਬ ਵਿੱਚੋਂ ਕੱਢ ਕੇ ਤੋਰਿਆ ਗਿਆ ਹੈ, ਇੱਥੇ ਰਹਿ ਨਹੀਂ ਦਿੱਤਾ ਜਾਏਗਾ, ਦੇਸ਼ ਨਿਕਾਲਾ ਦਿੱਤਾ ਜਾ ਰਿਹਾ ਹੈ, ਚਲਿਆ ਜਾ ਰਿਹਾ ਦਲੀਪ ਸਿੰਘ, ਹੋ ਕੇ ਪਰਦਾ ਆਵਾਜ਼ ਕੀ ਆ ਰਹੀ ਹੈ ਅੰਦਰ।

ਕਿਤੇ ਇਸ ਹਿੱਸੇ ਦਾ ਲੇਖ ਕੌਣ ਦੇ ਕਾਰਨ ਕੁਝ ਜਜ਼ਬਾਤ ਹੀ ਲੀ ਹਨ। ਜਦ ਮੈਂ ਦੂਸਰੀ ਵਾਰ ਇੰਗਲੈਂਡ ਗਿਆ ਤਾਂ ਸਾਊਥ ਹਾਲ ਤੋਂ 95 ਮੀਲ ਦੂਰ ਹੈ ਮਹਾਰਾਜਾ ਦਲੀਪ ਸਿੰਘ ਦੀ ਕਬਰ, ਉੱਥੇ ਗਏ ਜਜ਼ਬਾਤ ਪੜਕ ਉੱਠੇ ਤਾਂ ਜਜ਼ਬਾਤ ਉਛਲੇ ਹਨ। ਉੱਥੇ ਜਾ ਕੇ ਕਰੀ ਲਿਖੀ ਹੈ ਜਿੰਦਾ ਨੇ ਮੁਤਲਕ ਸੁਣਵਾਈ।

ਇਹਨਾਂ ਦੇ ਸਾਲ ਉੱਤੇ ਰਾਣਾ ਜੰਗ ਬਹਾਦਰ ਨੂੰ ਤਰਸਿਆ ਗਏ। ਉਸਨੇ ਆਪਣੇ ਇਲਾਕੇ ਵਿੱਚ ਰਹਿਣ ਦੀ ਆਗਿਆ ਦੇ ਦਿੱਤੀ, 20,000 ਸਾਲ ਦੀ ਪੈਨਸ਼ਨ ਵੀ ਲਗਾ ਦਿੱਤੀ। ਇੱਕ ਅਹਿਸਾਨ ਬਦਲੇ ਸਗਾ ਉਹਦੇ ਅਹਿਸਾਨ ਮੰਦ ਰਹਾਂਗੇ, ਨਹੀਂ ਰਹਾਂਗੇ। ਮੈਂ ਇਸ ਨੇਕੀ ਦੇ ਨਾਲ ਉਸ ਗਰੀਬੀ ਨਾਲ ਇੱਕ ਧੱਕਾ ਵੀ ਕਰ ਦਿੱਤਾ ਗਿਆ, ਜੋ ਜੀ ਅੰਗਰੇਜ਼ਾਂ ਦੀ ਕੈਦ ਵਿੱਚੋਂ ਨਿਕਲ ਕੇ ਆਏ ਸੀ, ਜਿਹੜਾ ਅੰਗਰੇਜ਼ਾਂ ਦਾ ਪੋਲੀਟੀਕਲ ਏਜੰਟ ਨੇਪਾਲ ਵਿੱਚ ਰਹਿੰਦਾ ਸੀ, ਜਿਨ੍ਹਾਂ ਨੂੰ ਉਹਦੇ ਹਵਾਲੇ ਕਰ ਦਿੱਤਾ ਗਿਆ। ਤਾਂ 12 ਸਾਲ ਮਹਾਨ ਇੰਦਰਾ ਨੇਪਾਲ ਦੇ ਅੰਦਰ ਵੀ ਅੰਗਰੇਜ਼ਾਂ ਦੀ ਕੈਦ ਵਿੱਚ ਰਹੀ, ਪੁੱਤਰ ਦੇ ਵਿਛੋੜੇ ਵਿੱਚ ਰੋਂਦਿਆਂ ਰੋਂਦਿਆਂ ਜਿਨ੍ਹਾਂ ਦੀਆਂ ਅੱਖਾਂ ਵੀ ਚਲੀਆਂ ਗਈਆਂ। ਇੱਥੋਂ ਇੱਕ ਅੰਗਰੇਜ਼ ਅਫਸਰ ਨੇ ਚਿੱਠੀ ਲਿਖੀ ਇੰਗਲੈਂਡ ਨੂੰ, ਕਹਿੰਦਾ ਗਿੱਦਾਂ ਕੋਲ ਕਾਣੀ ਕੌਡੀ ਵੀ ਇਸ ਵੇਲੇ ਨਹੀਂ, ਰੁੱਖਾਂ ਤੋਂ ਅੰਨੀ ਹੋ ਚੁੱਕੀ ਹੈ, ਇਸ ਵਾਸਤੇ ਹੁਣ ਉਹ ਸਾਡਾ ਕੁਝ ਵੀ ਨਹੀਂ ਵਿਗਾੜ ਸਕੇਗੀ। ਹੁਣ ਭਾਈ ਸਾਰਾ ਦਲੀਪ ਸਿੰਘ ਵੱਲੇ ਝਾਤੀ ਮਾਰੀਏ। ਪੰਜਾਬ ਦੀ ਗਲਤੀ ਤੋਂ ਪਹਿਲਾਂ ਦਲੀਪ ਸਿੰਘ ਦੇ ਪੂਰਾ ਪਰਿਵਾਰ ਸੀ, ਰੋਜ਼ ਉਹ ਗੁਰਬਾਣੀ ਸੁਣਦਾ ਸੀ, ਅੱਖ ਸੁਣਦਾ ਸੀ, ਵਾਕ ਸੁਣਦਾ ਸੀ, ਪਰ ਲੇਡੀ ਲਾਗਨ ਔਰ ਡਾਕਟਰ ਲਾਗਨ ਦੇ ਆਉਣ ਤੇ ਇਹ ਸਭ ਕੁਝ ਬੰਦ ਕਰ ਦਿੱਤਾ ਗਿਆ ਹੈ। ਅੰਜੀਰ ਪੜਾਉਣੀ ਸ਼ੁਰੂ ਕਰ ਦਿੱਤੀ ਗਈ, ਫਤਿਹਗੜ੍ਹ ਵਿੱਚ ਪਹੁੰਚਾ ਦਿੱਤਾ ਗਿਆ ਹੈ, ਜਿਸ ਫਰੇਬ ਔਰ ਧੋਖੇ ਨਾਲ 14 ਸਾਲ ਦੀ ਉਮਰ ਵਿੱਚ ਦਲੀਪ ਸਿੰਘ ਨੂੰ ਈਸਾਈ ਬਣਾਇਆ ਗਿਆ। ਲੇਡੀ ਲਾਗਨ ਦੇ ਹਵਾਲੇ ਨਾਲ ਦੁਖੀ ਮਾਪਤ ਵਿੱਚ ਮੈਂ ਸਾਰੀ ਰਿਪੋਰਟ ਦਿੱਤੀ ਹੈ, ਫਿਰ ਈਸਾਈ ਬਣਾ ਲਿਆ ਗਿਆ ਹੈ। ਹੁਣ ਉਸਨੂੰ ਪੰਜਾਬ ਵਿੱਚੋਂ ਵੀ ਬਾਹਰ ਕੱਢਣਾ ਬਾਈ। ਤਾਂ 19 ਅਪ੍ਰੈਲ ਨੂੰ ਇੰਗਲੈਂਡ ਨੂੰ ਰਵਾਨਾ ਕਰ ਦਿੱਤਾ ਗਿਆ ਦਲੀਪ ਸਿੰਘ ਨੂੰ। ਵਾਗਦ ਅਲੀ ਲਖਨਊ ਨੂੰ 15 ਲੱਖ ਪੈਨਸ਼ਨ ਦਿੱਤੀ, ਉਹਦੇ ਬਦਲੇ ਕਲਕੱਤੇ ਵਿੱਚ ਜਾ ਕੇ ਕਈ ਵਾਰ ਉਸਨੇ ਆਵਾਜ਼ਾਂ ਉਠਾਈਆਂ, ਕੁਝ ਮਿਲਿਆ ਨਹੀਂ। ਕਲਕੱਤੇ ਪਹੁੰਚਿਆ ਦਲੀਪ ਸਿੰਘ 1861 ਈਸਵੀ ਦੇ ਅਖੀਰ ਵਿੱਚ, ਇੰਗਲੈਂਡ ਪੁੱਜਿਆ ਹੈ ਜੁਲਾਈ 1881 ਵਿੱਚ। ਹੁਣ ਉੱਥੇ ਰਹਿੰਦੇ ਆ, ਦਲੀਪ ਸਿੰਘ ਈਸਾਈ ਬਣ ਚੁੱਕਾ ਹੈ, ਚਰਚ ਵਿੱਚ ਜਾਂਦਾ ਹੈ, ਮਗਰ ਉਹ ਹੀਰਿਆਂ ਵਾਲੀ ਕਲਗੀ ਰਾਹ ਦੇ ਪੱਗ ਬਣਿਆ ਕਰਦਾ ਸੀ। ਦਲੌਰੀ ਦੀ ਇੱਥੇ ਚਿੱਠੀ ਪਹੁੰਚੀ ਕਿ ਦਲੀਪ ਸਿੰਘ ਦੇ ਸਿਰ ਤੇ ਅਜੇ ਵੀ ਪੱਗ ਹੈ, ਇਹ ਸਿੱਖੀ ਦੀ ਨਿਸ਼ਾਨੀ ਹੈ, ਜੇ ਪੱਗ ਤੋੜ ਦਿੱਤੀ ਜਾਏ ਸਿੱਖੀ ਦਾ ਕੋਈ ਚਿੰਨ੍ਹ ਨਹੀਂ, ਉਹ ਚ ਬਾਕੀ ਨਹੀਂ ਰਹਿ ਜਾਏਗਾ, ਭਾਵ ਉਹ ਵੀ ਸੁਣ ਰੱਖਦੀ ਹੈ। ਖੈਰ ਇਧਰੋਂ ਖਬਰ ਪਹੁੰਚੀ ਆ, ਜਿੰਦਾ ਅੰਨੀ ਹੋ ਚੁੱਕੀ ਹੈ, ਸਨੇਕਾਟ ਵਿੱਚ ਦਲੀਪ ਸਿੰਘ ਸ਼ੇਰ ਦਾ ਸ਼ਿਕਾਰ ਖੇਡਣ ਦੇ ਬਹਾਨੇ ਕਲਕੱਤੇ ਆ ਕੇ ਉਤਰੇ ਹੈ। ਉਸਨੇ ਕਿ ਪੁੱਛਿਆ ਸਰਕਾਰ ਨੂੰ, ਮੈਂ ਨੇਪਾਲ ਵਿੱਚ ਜਾ ਕੇ ਆਪਣੀ ਮਾਤਾ ਨੂੰ ਮਿਲਣਾ ਚਾਹੁੰਦਾ। ਜਵਾਬ ਮਿਲਿਆ, ਤੂੰ ਨੇਪਾਲ ਨਹੀਂ ਜਾ ਸਕਦਾ, ਮੈਂ ਤੇਰੀ ਮਾਂ ਚਾਹੇ ਤਾਂ ਇੱਥੇ ਆ ਕੇ ਤੈਨੂੰ ਮਿਲ ਸਕਦੀ ਹੈ। ਕਿਸੇ ਸੁਣਿਆ ਪਹੁੰਚਿਆ, ਇਹਨਾਂ ਤਿਆਰ ਹੋ ਗਈ। ਰਾਣਾ ਜੰਗ ਬਹਾਦਰ ਹਰ ਸਾਲ 20,000 ਦਿੰਦਾ, ਕੰਨ ਪੈ ਚੁੱਕਾ ਸੀ, ਬੜੀ ਤਾੜਨਾ ਕੀਤੀ ਸੀ ਜਿੰਦਾ ਨੂੰ, ਜੇ ਇੱਕ ਵੇਲੇ ਜਿੰਦਾ ਨੇਪਾਲ ਦੇ ਹੱਥੋਂ ਬਾਹਰ ਪੈ ਤਰੇਗੀ, ਮੁੜ ਕੇ ਇੱਥੇ ਆਉਂਦੀ ਆਗਿਆ ਨਹੀਂ ਮਿਲੇਗੀ, ਔਰ ਇਹ ਪੈਨਸ਼ਨ ਬੰਦ ਕਰ ਦਿੱਤੀ ਜਾਏਗੀ। ਪਰਵਾਹ ਨਹੀਂ ਕੀਤੀ, ਸਾਰੀਆਂ ਸ਼ਰਤਾਂ ਤੋੜ ਕੇ ਜਿੰਨਾ ਤੁਰ ਪਈਏ ਖਾਲਸਾ ਜੀ ਪੁੱਤਰ ਔਰ ਮਾਂ ਦੇ ਰਾਹ ਵਿੱਚ, ਤਾਂ ਦੋਸ਼ ਹੀ ਬੜਾ ਹੋਵੇ, ਮਾਂ ਕਦੇ ਪਿੱਛੇ ਨਹੀਂ ਪੱਟਿਆ ਕਰਦੀ, ਚਲੀ ਜਾ ਰਹੀ ਹੈ ਅੰਨੀ ਜਿੰਨਾ ਕਲਕੱਤੇ ਨੂੰ, ਤੇ ਸੋਚਦੀ ਜਾ ਰਹੀ ਹੈ ਕੀ ਵੱਡੀ ਗੱਲ ਹੈ ਜੇ ਮੇਰਾ ਗੁਆਚਿਆ ਪੂਰਨ ਮਿਲ ਪਵੇ ਤੇ ਮੇਰੀਆਂ ਅੱਖਾਂ ਵਿੱਚ ਵੀ ਇਛਰਾਵਾਂ ਜੋਤ ਆ ਜਾਏ। ਕਹਿੰਦੀ ਹੈ ਕੁਦਰਤੇ ਸਿਰੇ ਹਜ਼ਾਰਾਂ ਜਨਮਾਂ ਦੇ ਦੁੱਖ ਮੇਰੀਆਂ ਅੱਖਾਂ 'ਚ ਲਿਖ ਦੇ, ਪ੍ਰਵਾਨ ਹੈ ਦੋ ਕੜੀਆਂ ਉਧਾਰੀਆਂ ਅੱਖਾਂ ਦੇ ਦੇ, ਮੈਂ ਪੁੱਤਰ ਨੂੰ ਵੇਖ ਸਕਾਂ, ਦੀਦਾਰ ਕਰ ਸਕਾਂ। ਮਾਂ ਔਰ ਪੁੱਤਰ ਮਿਲੇ ਹਨ, ਚਾਰ ਅੱਖਾਂ ਵਿੱਚੋਂ ਦਰਿਆ ਵਹਿ ਰਹੇ ਹਨ, ਮਾਂ ਦਾ ਹੱਥ ਉੱਠਦਾ ਹੈ ਉੱਪਰ ਪੁੱਤਰ ਦੇ ਸਿਰ ਤੇ ਪਿਆਰ ਦੇਣ ਵਾਸਤੇ। ਚੇਤੇ ਰੱਖੋ, ਮਾਂ ਦੀ ਹਥੇਲੀ ਸੜਦੀ ਰਹਿੰਦੀ ਹੈ ਸਾਰੀ ਉਮਰ, ਜਿੰਨਾ ਚਿਰ ਪੁੱਤਰ ਦੇ ਸਿਰ ਤੇ ਪਿਆਰ ਨਾ ਦੇ ਲਵੇ, ਉੜਦਾ ਹੱਥੇ ਮੇਰੇ ਮੋਢੇ ਤੱਕ ਜਾ ਕੇ ਗਰੀਬੀਆਂ ਰੀਝਾਂ ਵਾਂਗ ਫਿਰ ਵੀ ਪੈਂਦਾ ਹੈ। ਲਿਖਿਆ ਸੀ ਦਲੀਪ ਸਿੰਘ, ਮਾਂ ਦੀ ਚਾਰ ਦੇ ਮਸਾ ਸੀ, ਮੈਂ ਰੱਖ ਦਲੀਪ ਸਿੰਘ ਮਾਂ ਨਾਲ ਵੀ ਚਾਰ ਇੱਚੀਆਂ ਉਜੇਰਾ ਹੈ, ਪਰ ਪਾਲਾ ਜੇੜਾ ਕਰਕੇ ਦਲੀਪ ਸਿੰਘ ਦੇ ਸਿਰ ਤੇ ਹੱਥ ਫੇਰ ਲਿਆ, ਜਿਸ ਨੇ ਰੀਝਾਂ ਨਾਲ ਪਾਲੇ ਹੋਏ ਸਵਾ ਸਵਾ ਗਜ਼ ਲੰਬੇ ਕੇਸਾਂ ਦਾ ਜੂੜਾ ਦਲੀਪ ਸਿੰਘ ਦੇ ਸਿਰ ਤੇ ਨਾਲ ਲੱਗਾ, ਤਾਂ ਤਾਈ ਨਿਕਲ ਗਈਆਂ ਜਿੰਨਾ ਨੀ। ਕਹਿੰਦੀ ਹੈ ਬੁਰੀ ਤਕਦੀਰ, ਤੂੰ ਮੇਰਾ ਰਾਜ ਪਾਕ ਹੋਇਆ, ਮੇਰਾ ਸੁਹਾਗ ਹੋਇਆ, ਮੇਰਾ ਕੋਈ ਨੂਰ ਖੋਲਿਆ, ਤੇ ਅੰਤ ਸਿੱਖੀ ਵੀ ਮੇਰੀ ਕੋਲ ਵਿੱਚੋਂ ਖੋਲੀ ਹੋਈ, ਤੂੰ ਇਹ ਵੀ ਨਾ ਵੇਖ ਸੁਖਾਈ। ਇਹਨੇ ਦਰਦ ਨਾਲ ਜਿੰਨਾ ਨੇ ਕਿਹਾ, ਦਲੀਪ ਸਿੰਘ ਦਾ ਦਿਲ ਡੋਲ ਗਿਆ, ਮਾਂ ਦੇ ਪੈਰਾਂ ਤੇ ਕਹਿ ਪਿਆ, ਪੈਰ ਤੇ ਕਹਿੰਦਾ ਮਾਂ ਮੈਂ ਤੈਨੂੰ ਤੇਰਾ ਰਾਜ ਪਾਕ ਨਹੀਂ ਦੇ ਸਕਦਾ, ਤੇਰਾ ਕੋਈ ਨੂਰ ਵਾਪਸ ਨਹੀਂ ਦੇ ਸਕਦਾ, ਮੈਂ ਤੇਰੇ ਪਵਿੱਤਰ ਚਰਨਾਂ ਦੀ ਸੌਂਹ ਖਾ ਕੇ ਕਹਿੰਦਾ ਹਾਂ, ਤੇਰੀ ਕੁਲ ਵਿੱਚ ਗਈ ਹੋਈ ਸਿੱਖੀ ਫਿਰ ਪਰਤਾ ਕੇ ਲੈ ਆਵਾਂਗਾ। ਮਹਾਰਾਜਾ ਦਲੀਪ ਸਿੰਘ ਨੇ ਅਖੀਰ ਇਹ ਸਮਾਂ ਇਹ ਵਾਅਦਾ ਪੂਰਾ ਕੀਤਾ ਹੈ, ਪਰ ਪਹਿਲਾਂ ਆਪਾਂ ਜਿੰਨਾ ਨੂੰ ਚੱਕੀਏ ਭਾਈ। ਅੰਗਰੇਜ਼ਾਂ ਨੇ ਕਿਹਾ ਕਿ ਜੇ ਜਿੰਨਾ ਭਾਰਤ ਛੱਡ ਕੇ ਲੰਕਾ ਵਿੱਚ ਕੈਦ ਰਹਿਣਾ ਮੰਨੇ, 1,000 ਸਾਲ ਦੀ ਪੈਨਸ਼ਨ ਦਿੱਤੀ ਜਾ ਸਕਦੀ, ਇਸ ਤੋਂ ਵੱਧ ਨਹੀਂ। ਮਰ ਇਹ ਨਾ ਜਿੰਨਾ ਪ੍ਰਵਾਨ ਕੀਤਾ ਹੈ, ਨਾ ਮਹਾਰਾਜਾ ਦਲੀਪ ਸਿੰਘ ਨੇ ਪ੍ਰਵਾਨ ਕੀਤਾ ਹੈ, ਪੁੱਤਰ ਦੇ ਚਲੀ ਗਈ ਹੈ, ਪਹੁੰਚ ਗਈ ਇੰਗਲੈਂਡ, ਸਨ ਇਕਾਰ ਦੀ ਗੱਲ ਹੈ। ਤਾਂ ਖੈਰ ਭਾਈ ਉੱਥੇ ਵੀ ਦੁਸ਼ਮਣਾਂ ਨੇ ਮਾਂ ਔਰ ਪੁੱਤਰ ਨੂੰ ਵੱਖ ਵੱਖ ਕਰ ਦਿੱਤਾ ਹੈ, ਇੱਕ ਥਾਂ ਰਹਿਣ ਦੀ ਆਗਿਆ ਨਹੀਂ। ਅਖੀਰ ਉਹ ਸਮਾਂ ਆ ਗਿਆ ਜਿੱਥੇ ਕਿਸੇ ਨੂੰ ਰਹਿਮ ਨਹੀਂ ਆਇਆ, ਮੌਤ ਨੂੰ ਜਿੰਨਾ ਤੇ ਰਹਿਮ ਆ ਗਿਆ, ਆਖਰੀ ਸਮੇਂ ਜਿੰਨਾ ਇੱਕ ਚਾਰੀ ਕਰੀ ਦੇ ਸੁਕੇ ਬਾਈ।

0: ਛੇ ਅਗਸਤ 1863 ਈਸਵੀ ਨੂੰ ਮਹਾਰਾਣੀ ਜਿੰਨਾ ਸੁਰਗਵਾਸ ਹੋਈ, ਜਿੰਨਾ ਦੇ ਸ਼ਕਤੀ ਸੀ, ਜਿਹਦੇ ਮਰਨ ਦੇ ਬਾਅਦ ਵੀ ਦੁਸ਼ਮਣ ਦੇ ਦਿਲ ਵਿੱਚੋਂ ਉਹਦਾ ਵਿਰੋਧ ਨਹੀਂ ਗਿਆ। ਉਹਦੀ ਇਹ ਵੀ ਸੀ ਨਾ ਸ਼ੇਰੇ ਪੰਜਾਬ ਦੇ ਚਰਨਾਂ ਵਿੱਚ ਜਾ ਕੇ ਲਿਟਾਇਆ ਜਾਏ। ਛੇ ਮਹੀਨੇ ਗਿੰਨਾ ਦੀ ਲੋਥ ਪਰਵ ਵਿੱਚ ਪਈ ਰਹੀ ਹੈ। ਰੋਣਪੁਰ ਲਾਉਣ ਦੇ ਬਾਅਦ ਦਲੀਪ ਸਿੰਘ ਨੂੰ ਇੰਨੀ ਆਗਿਆ ਮਿਲੀ ਕਿ ਤੂੰ ਆਪਣੀ ਮਾਤਾ ਨੂੰ ਲੈ ਜਾ ਕੇ ਨਰਮਦਾ ਦੇ ਕੰਢੇ ਸੰਸਕਾਰ ਸਕਦਾ। ਉਹ ਤੋਂ ਅੱਗੇ ਨਹੀਂ, ਨਰਮਦਾ ਦੇ ਕੰਢੇ ਤੇ ਜਿੰਨਾ ਦਾ ਸੰਸਕਾਰ ਕਰਕੇ ਉਹਦੀ ਵਿਭੂਤੀ ਦਰਿਆ ਵਿੱਚ ਲਾ ਕੇ ਰੋਂਦਾ ਦਲੀਪ ਸਿੰਘ ਵਾਪਸ ਚਲੇ ਆ ਗਏ। ਸਦਾ ਵਾਸਤੇ ਦੁਖੀ ਮਾਂ ਔਰ ਪੁੱਤਰ ਵਿਛੜ ਗਏ ਨੇ। ਇਹ ਗੱਲ ਕਹਿ ਲਵਾਂ ਬਾਈ ਕਿ ਸਿੱਖ ਰਾਜ ਕਿਵੇਂ ਗਿਆ ਔਰ ਦੁਖੀ ਮਾਂ ਪੁੱਤ, ਇਹ ਦੋ ਚੀਜ਼ਾਂ ਇਹ ਸਾਰੇ ਮਜ਼ਮੂਨ ਨੂੰ ਪ੍ਰਗਟ ਕਰਦੀਆਂ ਹਨ। 80 ਸਾਲ ਤੋਂ ਉਚੇਰੀ ਉਮਰੇ ਕਈ ਵਾਰ ਜ਼ਬਾਨੀ ਕਹਿੰਦੇ ਆ ਪੁੜ ਸਕਦਾ ਹਾਂ, ਮਗਰ ਲਿਖਤ ਵਿੱਚ ਭੁਲੇਖੇ ਦਾ ਬਹੁਤਾ ਸੰਭਾਵਨਾ ਨਹੀਂ ਹੋਇਆ ਕਰਦੀ। ਜਿਨ੍ਹਾਂ ਸਗੜਾ ਨੇ ਇਹ ਪੂਰੇ ਹਾਲ ਵੇਖਣੇ ਹੋਣ ਉਹ ਉਹਨਾਂ ਕਿਤਾਬਾਂ ਤੋਂ ਵੇਖ ਸਕਦੇ ਹਨ। ਹੁਣ ਮੈਂ ਕੁਝ ਕੁ ਤਾਰੀਖਾਂ ਬਿਆਨ ਕਰਦਾ। ਦਲੀਪ ਸਗੜਾ ਜਨਮੇ 4 ਸਤੰਬਰ 1838 ਈਸਵੀ, ਮਹਾਰਾਜਾ ਬਣਿਆ 15 ਸਤੰਬਰ 1848 ਈਸਵੀ, ਪੰਜਾਬ ਜ਼ਬਤ ਹੋਇਆ 29 ਮਾਰਚ 1849 ਈਸਵੀ। ਦਲੀਪ ਸਿੰਘ ਨੂੰ ਦੇਸ਼ ਨਿਕਾਲਾ ਮਿਲਿਆ 21 ਦਸੰਬਰ 1849 ਈਸਵੀ, ਫਤਿਹਗੜ੍ਹ ਪੁੱਜਾ 18 ਫਰਵਰੀ 1850 ਈਸਵੀ, ਈਸਾਈ ਬਣਾ ਲਿਆ ਗਿਆ 8 ਮਾਰਚ 1853 ਈਸਵੀ, ਵਲਾਇਤ ਨੂੰ ਤੁਰਿਆ 19 ਅਪ੍ਰੈਲ 1854 ਈਸਵੀ, ਵਾਪਸ ਕਲਕੱਤੇ ਆਇਆ 1861, ਜਿੰਨਾ ਨੂੰ ਮਿਲਿਆ ਕਲਕੱਤੇ ਫਰਵਰੀ 1861, ਜਿੰਨਾ ਇੰਗਲੈਂਡ ਪਹੁੰਚੀ 1861, ਜਿੰਨਾ ਸੁਰਗਵਾਸ ਹੋਈ 1 ਅਗਸਤ 1863। ਦਲੀਪ ਸਿੰਘ ਬੰਬਾ ਮੂਲ ਨਾਲ ਵਿਆਹ ਕੀਤਾ ਜੂਨ 1854, ਅੰਤ ਦਲੀਪ ਸਿੰਘ ਅਗਨ ਵਿੱਚ ਹੀ ਦਲੀਪ ਸਿੰਘ ਨੇ ਅੰਮ੍ਰਿਤ ਛਕਿਆ 1886 ਈਸਵੀ ਵਿੱਚ। ਇੱਥੋਂ ਛੱਡ ਕੇ ਸਭ ਕੁਝ ਛੱਡ ਕੇ ਮਾਰਚ ਤੋਂ ਚਲਿਆ ਗਿਆ 1887 ਈਸਵੀ, ਬੰਬਾ ਮੂਲ ਸੁਰਗਵਾਸ ਹੋਈ 15 ਦਸੰਬਰ 1887 ਈਸਵੀ। ਦਲੀਪ ਸਿੰਘ ਪੈਰਿਸ ਦੇ ਗ੍ਰੈਂਡ ਹੋਟਲ ਵਿੱਚ ਮਰਿਆ ਹੈ 23 ਅਕਤੂਬਰ 1894, ਕੁੱਲ ਉਮਰ 55 ਸਾਲ 1 ਮਹੀਨਾ ਤੇ 20 ਦਿਨ ਗੁਜ਼ਾਰੇ ਉਸਨੇ। ਦਲੀਪ ਸਿੰਘ ਦੀ ਔਲਾਦ ਵਿੱਚੋਂ ਐਸੇ ਕੋਈ ਬਾਕੀ ਨਹੀਂ ਰਹਿ ਗਿਆ। ਵੇਰਵਾ ਵੇਖਣਾ ਹੋਵੇ ਤਾਂ ਚੰਦਰਾ ਦੇਖ ਲਓ ਬਾਈ, ਮਹਾਰਾਜਾ ਦਲੀਪ ਸਿੰਘ ਦਾ ਔਰ ਉਹਦੇ ਖਾਨਦਾਨ ਦਾ। ਇੱਥੇ ਸਮਾਪਤ ਕਰਦਾ ਹਾਂ, ਧੰਨਵਾਦੀ ਹਾਂ ਆਪਣੇ ਸਾਥੀਆਂ ਦਾ ਜਿਨ੍ਹਾਂ ਨੇ ਮੇਰੇ ਲਈ।
1: ਥੈਂਕ ਯੂ ਫਾਰ ਲਿਸਨਿੰਗ ਟੂ CISK ਸਿੱਖ ਰੇਡੀਓ 94.3 FM, ਬ੍ਰਾਡਕਾਸਟਿੰਗ ਫਰਮ ਦ ਵੈਸਟਰਨ ਸਿੰਘ ਸਭਾ ਗੁਰਦੁਆਰਾ ਇਨ ਵਿਲੀਅਮਸ ਲੇਕ, ਬ੍ਰਿਟਿਸ਼ ਕੋਲੰਬੀਆ, ਕੈਨੇਡਾ। You may contact our broadcast center by telephoning 250-392-3874 or by email at singsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: Waheguru Ji Ka Khalsa, Waheguru Ji Ki Fateh. ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singsabha2@gmail.com, singsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਜਦੋਂ ਬਿਗਲ ਅਲਾਨ ਜੰਗ ਵੱਜਿਆ ਜਦੋਂ ਦਮ ਦਮ ਜੰਗ ਜੱਜਿਆ।

ਲੋਕਾਂ ਨੂੰ ਸੱਚ ਦੇ ਮਾਰਗ ਤੇ ਚੱਲਣ ਦੀ ਯੋਗਤ ਦਸ ਜਾਮੇ ਧਾਰਨ ਕਰਕੇ ਦੱਸੀ। ਗੁਰੂ ਸਾਹਿਬਾਨਾਂ ਦੇ ਸਰੂਪ ਦਸ ਹੋਏ ਨੇ ਪਰ ਜੋਤ ਤੇ ਜੁਗਤ ਇੱਕੋ ਹੀ ਰਹੀ ਹੈ। ਗੁਰਬਾਣੀ ਦਾ ਫਰਮਾਨ ਹੈ, ਜੋਤ ਓਹਾ ਜੁਗਤ ਸਾਏ ਸਹਿਕਾਇਆ ਫੇਰ ਪਲਟੀਐ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਸਾਂ ਗੁਰੂਆਂ ਦੀ ਜੋਤ ਨੇ। ਇੱਕ ਪੰਜਾਬੀ ਦੇ ਸ਼ਾਇਰ ਨੇ ਠੀਕ ਲਿਖਿਆ ਕਿ ਤੁਰਕੀ ਬਾਣੀ ਦੇ ਗੁਰੂ ਗ੍ਰੰਥ ਅੰਦਰ ਦਸਾਂ ਗੁਰੂਆਂ ਦੀ ਬੋਲਦੀ ਆਤਮਾ ਏ। ਜੇਕਰ ਅੰਦਰਲੀ ਅੱਖ ਦੇ ਨਾਲ ਤੱਕੀਏ ਦਿਸਦਾ ਇਸ ਦੇ ਵਿੱਚੋਂ ਪਰਮਾਤਮਾ ਏ।

0: ਕੇਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਟਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3074 ਅਤੇ ਫੈਕਸ ਨੰਬਰ ਏਰੀਆ ਕੋਡ 250-392-3075।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call
3: 250-3928-74. ਪਜੂਨੀ ਸੇਵਨ ਗੁਰਪ੍ਰਸਾਦ ਕੀਰਤਨਨਾਥ ਗੋਬਿੰਦ ਕਿਰਪਾ ਨਿਧਾਨ ਜਗਤ ਗੁਰੂ ਹੇ ਸੰਸਾਰ ਤਾਪ ਹਰਣ ਕਰੁਣਾ ਮੈਂ ਸਭ ਦੁੱਖ ਹਰੋ ਹੇ ਸਗਨ ਜੋ ਦਇਆਲੇ ਦੀਨਾ ਨਾਥ ਮਾਇਆ ਕਰੋ ਸਰੀਰ ਸਵਤ ਸੁਕੀਰਨ ਸਮੇਂ ਸਿਮਰਨ ਤਨਾਨਿਕ ਰਾਮ ਦਮੋਦਰ

ਗੁਰਬਾਣੀ ਵਿਚਾਰ ਸੁਰਸਿੱਧੀ ਅਨੁਸਾਰ ਆਪ ਜੀ ਦੇ ਸਾਹਮਣੇ ਆਰੰਭ ਕਰਾਂ ਪੇਸ਼ ਕਰ ਸਨਮਨ ਗੁਰਦੇਵ ਦੀ ਫਤਿਹ ਪ੍ਰਵਾਨ ਕਰਨੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੋ ਬੋਲ ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸ਼ਬਦ ਨੂੰ ਆਧਾਰ ਬਣਾ ਕੇ ਮੈਂ ਅੱਜ ਇੱਕ ਲੜੀਵਾਰ ਵਿਚਾਰ ਆਰੰਭ ਕਰਨ ਲੱਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਰੱਥਾ ਦੇਣ ਅਤੇ ਮੈਂ ਉਸ ਚੀਜ਼ਾਂ ਬਾਰੇ ਦੀਆਂ ਤੁਹਾਡੇ ਸਾਹਮਣੇ ਰੱਖ ਸਕਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇਹ ਬੋਲ ਸ੍ਰੀ ਰਾਜ ਦੇ ਦਿਨ ਰਵ ਚਲੇ ਨਿਸ ਸੱਚ ਚਲੇ ਕਾਲ ਕਾ ਲਖ ਪਲੋਏ ਮੁਖਾਨ ਕੋਈ ਏਕ ਹੈ ਨਾਨਕਾ ਸੱਚ ਬਗੋਏ। ਸੰਸਕ੍ਰਿਤ ਪੰਜਾਬੀ ਅਤੇ ਫਾਰਸੀ ਨੂੰ ਆ ਕੇ ਸ਼ਬਦ ਹੈ ਵੱਖ ਵੱਖ ਭਾਸ਼ਾਵਾਂ ਦੇ ਅੱਖਰ ਨੇ। ਸਤਿਗੁਰ ਕਹਿੰਦੇ ਨੇ ਸੂਰਜ ਚੱਲ ਰਿਹਾ, ਚੰਦਰਮਾ ਚੱਲ ਰਿਹਾ, ਤਾਰੇ ਚੱਲ ਰਹੇ ਨੇ, ਜ਼ਮੀਨ ਚੱਲ ਰਹੀ ਹੈ, ਸਾਰਾ ਬ੍ਰਹਿਮੰਡ ਚੱਲ ਰਿਹਾ। ਦਿਨ ਰਵ ਚੱਲੇ ਨਿਸ ਸੱਚ ਚੱਲੇ ਤਾਰ ਕਾ ਲਖ ਪਲੋਏ। ਨ ਲਖੇ ਜਾਣ ਵਾਲੇ, ਨ ਗਏ ਜਾਣ ਵਾਲੇ ਤਾਰੇ, ਸੂਰਜ ਚੰਦਰਮਾ ਸਾਰਾ ਬ੍ਰਹਿਮੰਡ ਚੱਲ ਰਿਹਾ ਚੱਲ ਰਿਹਾ। ਮੁਕਾਮ ਕੋਈ ਏਕ ਹੈ, ਮੁਕਾਮ ਫਾਰਸੀ ਦਾ ਲਫ਼ਜ਼ ਹੈ ਟਿਕਾਣਾ, ਟਿਕਿਆ। ਜੋ ਚੱਲਦਾ ਚੱਲਦਾ ਕਦੀ ਟਿਕਦਾ ਨਹੀਂ ਉਹਨੂੰ ਕਹਿੰਦੇ ਨੇ ਚੰਚਲ, ਚੱਲ ਚੱਲ। ਜੋ ਚੱਲ ਰਿਹਾ ਚੱਲ ਰਿਹਾ ਚੱਲ ਰਿਹਾ ਚੰਚਲ, ਜੋ ਟਿਕਿਆ ਹੋਇਆ ਨਹੀਂ ਚਲਾਏ ਮਾਨ ਮੁਕਾਮ ਨਹੀਂ ਹੈ। ਸੰਸਕ੍ਰਿਤ ਵਿੱਚ ਉਹਦੇ ਲਈ ਸ਼ਬਦ ਹੈ ਨਿਚਲ, ਨਿਸ਼ਚਲ ਨਹੀਂ ਚੱਲਦਾ, ਟਿਕਿਆ ਹੋਇਆ। ਨਿਚਲ ਨਿਸ਼ਚਲ ਜੋ ਚੱਲ ਰਿਹਾ ਚੱਲ ਰਿਹਾ ਸਦਾ ਚੱਲ ਰਿਹਾ ਉਹਨੂੰ ਕਹਿੰਦੇ ਨੇ ਚੰਚਲ, ਚੱਲ ਰਿਹਾ ਚੱਲ ਰਿਹਾ ਚੱਲ ਰਿਹਾ। ਸਤਿਗੁਰੂ ਕਹਿੰਦੇ ਨੇ ਸਾਰਾ ਸੰਸਾਰ ਚੰਚਲ ਹੈ, ਚੱਲ ਰਿਹਾ ਚੱਲ ਰਿਹਾ ਚੱਲ ਰਿਹਾ। ਅਗਰ ਚੱਲ ਰਿਹਾ ਤਾਂ ਕਿਧਰੇ ਪਹੁੰਚਣਾ ਪਹੁੰਚਣਾ ਹੋਵੇਗਾ, ਅਗਰ ਚੱਲ ਰਿਹਾ ਤਾਂ ਕਿਸੇ ਥਾਂ ਤੋਂ ਯਾਤਰਾ ਆਰੰਭ ਹੋਈ ਹੋਵੇਗੀ। ਦਿਨ ਰਵ ਚੱਲੇ ਨਿਸ ਸੱਚ ਚੱਲੇ ਤਾਰ ਕਾ ਲਖ ਪਲੋਏ ਮੁਕਾਮ ਉਹੀ ਏਕ ਹੈ ਸਾਰੇ ਚੱਲ ਰਹੇ ਨੇ, ਸਭ ਕੁਛ ਚੱਲ ਰਿਹਾ। ਇਹਨੂੰ ਇਰਾਨੀ ਸੂਫੀ ਸੰਤ ਇਸ ਤਰ੍ਹਾਂ ਬਿਆਨ ਕਰਦਾ ਹੈ, ਅਬਰੋ ਬਾਗ ਮਾਲ ਵਾ ਪਲਕ ਖੁਰਸ਼ੀਦ ਦਰਕਾਰ ਹੈ। ਸੂਰਜ ਨੂੰ ਪਰਸ਼ਿਨ ਦੇ ਖੁਰਸ਼ੀਦ ਕਹਿੰਦੇ ਨੇ ਔਰ ਚੰਦਰਮਾ ਨੂੰ ਮਾਂ ਕਹਿੰਦੇ ਨੇ, ਮਹਾਤਾਰ ਮਾਂ। ਅਬਰੋ ਬਾਗ ਮਾਲ ਵਾ ਪਲਕ ਖੁਰਸ਼ੀਦ ਦਰਕਾਰ, ਪਲਕ ਸਾਰਾ ਬ੍ਰਹਿਮੰਡ, ਸੂਰਜ ਅਤੇ ਚੰਦਰਮਾ ਤਾਰੇ ਸਭ ਚੱਲੇ ਸਭ ਚੱਲੇ ਸਭ ਚੱਲੇ ਸਭ ਗਤੀਮਾਨ। ਅਗਰ ਇਹ ਸਭ ਕੁਛ ਚੱਲ ਰਿਹਾ ਤਾਂ ਕਿਧਰੇ ਪਹੁੰਚਣਾ ਹੋਵੇਗਾ, ਕੋਈ ਮੰਦਿਰ ਤੇ ਹੋਵੇਗੀ, ਐਵੇਂ ਤੇ ਨਹੀਂ ਚੱਲ ਰਿਹਾ। ਅਗਰ ਇਹ ਸਭ ਕੁਛ ਗਤੀਮਾਨ ਹੈ, ਚੰਚਲ ਹੈ, ਚੱਲ ਰਿਹਾ, ਯਾਤਰਾ ਕਿਧਰੋਂ ਆਰੰਭ ਹੋਈ ਹੋਵੇ, ਕਿਸੇ ਥਾਂ ਤੋਂ ਆਰੰਭ ਹੋਈ ਹੋਵੇ,
ਕਿਉਂਕਿ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਦੋ ਪੰਕਤੀਆਂ ਦੇ ਅਰਥ, ਇਸ ਅਰਥ ਦੀ ਸੰਪੂਰਨਤਾ ਮੈਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਕਵਾਸ ਦੇ ਰਾਹੀਂ ਕਰਨ ਦੀ ਨਿਮਾਣੀ ਕੋਸ਼ਿਸ਼ ਕਰਾਂਗਾ। ਵਾਕ ਤੁਹਾਨੂੰ ਚੇਤੇ ਹੋਵੇਗਾ, ਜਾਗਤ ਜੋਤ ਜਗੈ ਨਿਸ ਵਾਸਰ ਏਕ ਬਿਨਾ ਮਨ ਮਹਿਕ ਨਾ ਆਣੈ। ਪੂਰਨ ਪ੍ਰੇਮ ਪ੍ਰਤੀਕ ਸਦੇ ਬ੍ਰਤ ਗੋਲ ਮਰੀ ਮਤ ਹੋਲ ਨ ਮਾਣੈ। ਤੀਰਥ ਦਾਨ ਦਇਆਗਤ ਸੰਜਮ ਏਕ ਬਿਨਾ ਮੈਂ ਏਕ ਪਛਾਣੈ। ਪੂਰਨ ਜੋਤ ਜਗੇ ਘਟ ਮੈਂ ਤਬ ਖਾਲਿਸ ਸਾਹਿਬ ਨਿਖਾਲਿਸ ਜਾਣੈ। ਸਾਰੇ ਬ੍ਰਹਿਮੰਡ ਦੀ ਜਿਹੜੀ ਯਾਤਰਾ ਹੈ, ਇਸ ਦੇ ਉਹਦੀ ਜਿਹੜੀ ਕਿਰਿਆ ਹੈ, ਉਸਦੀ ਜਿਹੜੀ ਗਤੀ ਹੈ ਔਰ ਉਸਦਾ ਜਿਹੜਾ ਕਰਮ ਹੈ, ਮੈਲ ਉਤਾਰਦੇ ਜਾਣਾ, ਖਾਲਿਸ ਹੋ ਜਾਣਾ, ਸ਼ੁੱਧ ਹੋ ਜਾਣਾ। ਤੁਸੀਂ ਆਖੋ ਵੀ ਸੂਰਜ ਤੇ ਚੰਦਰਮਾ ਵੀ ਮੈਲ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਮੈਲਾ ਬ੍ਰਹਮਾ ਮੈਲਾ ਇੰਦ, ਰੱਬ ਮੈਲਾ ਮੈਲਾ ਹੈ ਚੰਦ। ਮੈਲਾ ਮਲਤਾ ਇਹੋ ਸੰਸਾਰ, ਇੱਕ ਹਰ ਨਿਰਮਲ ਜਾਂ ਕਾ ਅੰਤ ਨਾ ਪਾਰਾ ਵਾਰ। ਨਿਰਮਲ ਨੂੰ ਪੂਰਨ ਤੌਰ ਤੇ ਸ਼ੁੱਧ ਨੂੰ ਫਾਰਸੀ ਦੇ ਕਹਿੰਦੇ ਨੇ ਖਾਲਿਸ। ਖਾਲਸਾ ਲਫ਼ਜ਼ ਵੀ ਫਾਰਸੀ ਦਾ, ਭਾਰਤੀ ਭਾਸ਼ਾ ਦਾ ਨਹੀਂ ਲਫ਼ਜ਼ ਖਾਲਿਸ। ਅਰਦਾਸ ਲਫ਼ਜ਼ ਵੀ ਪਰਚਿੰਦ ਹੈ, ਹਰਵੇ ਦਾਸ ਹੱਥ ਜੋੜ ਕੇ ਅਰਜੋਈ ਕਰਨੀ। ਰਹੇ ਰਾਸ ਰਾਹੇ ਰਾਸ, ਹਰ ਕੀਰਤ ਹਮਰੀ ਰਹਿ ਰਾਸ। ਹਰੀ ਦੀ ਕੀਰਤੀ ਕਰਨਾ ਬਸ ਇਹੀ ਹਰੀ ਦਾ ਮਾਰਗ ਹੈ, ਇਹੀ ਸਿੱਧਾ ਰਸਤਾ ਹੈ ਰਾਹੇ ਰਾਸ। ਕੁਛ ਇਸ ਨੂੰ ਰਹੇ ਰਾਸ ਰਸਤੇ ਦੀ ਪੂੰਜੀ, ਰਾਸ ਪੂੰਜੀ ਰਸਤੇ ਦੀ ਲੋੜ, ਕਿਉਂਕਿ ਰਸਤੇ ਦੇਖਣੇ ਸਭ ਕੁਛ ਰਸਤੇ ਦੇਖਣੇ। ਹਾਈਵੇ ਵੀ ਅਸੀਂ ਦੇਖਣੇ, ਕੁਛ ਅੱਗੇ ਨੇ ਕੁਛ ਪਿੱਛੇ ਨੇ ਕੁਛ ਵਿਚਕਾਰ ਨੇ, ਸਭ ਕੁਛ ਚੱਲ ਰਿਹਾ ਹੈ, ਕੁਛ ਅੱਗੇ ਨੇ ਕੁਛ ਮਰਦੇ ਦੇਖਣੇ, ਕੁਝ ਪਛੜੇ ਹੋਏ ਨੇ ਬਹੁਤ ਪਿੱਛੇ ਨੇ ਬਹੁਤ ਪਿੱਛੇ, ਕੁਛ ਚੱਲਣ ਦੀ ਤਿਆਰੀ ਦੇਖਣੇ ਅਨੰਤ ਪਹੁੰਚ ਜਾਏਗਾ। ਇਸ ਨੂੰ ਮੈਂ ਕੁਛ ਬੁੱਧੀ ਅਨੁਸਾਰ ਖੋਲਣ ਦੀ ਕੋਸ਼ਿਸ਼ ਕਰਾਂਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸਮਰੱਥਾ ਨੇ, ਦਿਨ ਰਵ ਚਲੇ ਨਿਤ ਸਤ ਚਲੇ, ਸੂਰਜ ਚੱਲ ਰਿਹਾ ਚੰਦਰਮਾ ਚੱਲ ਰਿਹਾ, ਜ਼ਮੀਨ ਚੱਲ ਰਹੀ ਹੈ, ਬ੍ਰਹਿਮੰਡ ਚੱਲ ਰਿਹਾ। ਕਿਸਨੇ ਚੱਲਣਾ ਕਦੋਂ ਆਰੰਭ ਕੀਤਾ ਔਰ ਕਿੱਥੋਂ ਆਰੰਭ ਕੀਤਾ? ਤਾਰਕਿਕ ਥੋੜ੍ਹਾ ਜਿਹਾ ਬੌਧ ਸਥਲ ਤੇ ਜੀਣ ਵਾਲਾ ਮਨੁੱਖ ਇਹ ਪ੍ਰਸ਼ਨ ਲਾਜ਼ਮੀ ਕਰੇਗਾ, ਕਦੋਂ ਚੱਲਣਾ ਸ਼ੁਰੂ ਕੀਤਾ ਔਰ ਕਿੱਥੋਂ ਚੱਲਣਾ ਸ਼ੁਰੂ ਕੀਤਾ? ਮਹਾਰਾਜ ਕਹਿੰਦੇ ਨੇ ਕਦੋਂ ਚੱਲਣਾ ਸ਼ੁਰੂ ਕੀਤਾ ਇਹ ਕੋਈ ਕਹਿ ਨਹੀਂ ਸਕਦਾ, ਕਿਉਂਕਿ ਸੂਰਜ ਦੇ ਚੱਲਣ ਦੇ ਨਾਲ ਸਮਾਂ ਚੱਲਿਆ, ਅਤੇ ਜੇ ਸੂਰਜ ਹੀ ਨਹੀਂ ਤਾਂ ਸਮਾਂ ਚੱਲਿਆ। ਸਮੇਂ ਨੂੰ ਅਸੀਂ ਨਾਪਦੇ ਹਾਂ ਦਿਨ ਰਾਤ ਕਰਕੇ। ਮਹਾਰਾਜ ਕਹਿੰਦੇ ਸੂਰਜ ਤੇ ਨਹੀਂ ਸੀ, ਦਿਨ ਰਾਤ ਵੀ ਨਹੀਂ। ਸ਼ਬਦ ਮੈਂ ਤੁਹਾਡੇ ਸਾਹਮਣੇ ਰੱਖਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਰਬਦ ਨਰਬਦ ਧੁੰਦੂ ਕਾਰਾ, ਧਾਰਨ ਨਾ ਗਗਨਾ ਹੁਕਮ ਅਵਾਰਾ। ਧਾਰਨ ਨਾ ਗਗਨਾ ਇਹ ਜ਼ਮੀਨ ਤੇ ਗਗਨ ਨਹੀਂ ਸੀ, ਧੁੰਦ ਹੀ ਧੁੰਦ ਧੁੰਦ। ਨਰਾਂ ਤੋਂ ਪਹਿਲੇ, ਯੁਗਾਂ ਤੋਂ ਪਹਿਲੇ, ਸਮੇਂ ਤੋਂ ਪਹਿਲੇ, ਸਭ ਕੁਝ ਤੋਂ ਪਹਿਲੇ ਧੁੰਦ ਹੀ ਧੁੰਦ। ਅਰਬਦ ਨਰਬਦ ਧੁੰਦੂ ਕਾਰਾ, ਧਰਨ ਨਾ ਗਗਨਾ ਹੁਕਮ ਅਪਾਰਾ। ਨਾ ਦਿਨ ਰੈਨ ਚੰਦ ਨਾ ਸੂਰਜ, ਸੁਨੇ ਸੁਨ ਰਹਾ। ਨਾ ਚੰਦਰਮਾ ਸੀ ਨਾ ਸੂਰਜ ਸੀ, ਸਨਾਤਾ ਸੀ ਸੁਨ ਸੀ ਧੁੰਦ ਸੀ, ਕੁਛ ਵੀ ਨਹੀਂ।
ਤੇ ਧੁੰਦ ਕਿਤਨੇ ਚਿਰ ਤੱਕ ਰਹੀ ਨਹੀਂ ਨਾਪੀ ਜਾ ਸਕਦੀ ਕਿਉਂਕਿ ਸਮੇਂ ਨੂੰ ਨਾਪਿਆ ਜਾਂਦਾ ਦਿਨ ਕਰਕੇ ਰਾਤ ਕਰਕੇ ਨਹੀਂ। ਮੈਂ ਫਿਰ ਅਰਜ਼ ਕਰਾਂ, ਅਗਰ ਰਾਤ ਰੁਕ ਜਾਏ ਕਦੀ ਦਿਨ ਹੀ ਨਾ ਆਵੇ ਤੇ ਸਮੇਂ ਨੂੰ ਕਿਵੇਂ ਨਾ ਪਵੇ, ਕਿਸ ਤਰ੍ਹਾਂ ਨਾ ਪਵੇ। ਅਗਰ ਸਿਰਫ ਦਿਨ ਹੀ ਹੋਵੇ ਕਦੀ ਰਾਤ ਨਾ ਆਵੇ ਫਿਰ ਸਮੇਂ ਨੂੰ ਕਿਸ ਤਰ੍ਹਾਂ ਨਾ ਪਵੇ, ਕਿਵੇਂ ਨਾ ਪਵੇ। ਨਾ ਦਿਨ ਰਹਿਣ ਚੰਦ ਨਾ ਸੂਰਜ, ਮਹਾਰਾਜ ਕਹਿੰਦੇ ਦਿਨ ਨਹੀਂ ਸੀ ਰਾਤ ਨਹੀਂ ਸੀ, ਕਿਉਂ? ਸੂਰਜ ਨਹੀਂ ਸੀ, ਚੰਦਰਮਾ ਨਹੀਂ ਸੀ, ਤਾਰੇ ਨਹੀਂ ਸੀ, ਜ਼ਮੀਨ ਨਹੀਂ ਸੀ, ਆਸਮਾਨ ਨਹੀਂ ਸੀ, ਬ੍ਰਹਿਮੰਡ ਨਹੀਂ ਸੀ। ਨਾ ਦਿਨ ਰਹਿਣ ਪਹਿਲੇ ਪਾਤਸ਼ਾਹ ਜੀ ਦੇ ਵਾਸ ਨੇ, ਨਾ ਦਿਨ ਰਹਿਣ ਚੰਦ ਨਾ ਸੂਰਜ, ਸੁਣੇ ਸੁਣ ਰਹਾ ਹੈ ਸਨਾਤਨ ਸੁਣ ਕੁਛ ਵੀ ਨਹੀਂ। ਕਿਸੇ ਸਨਾਟੇ ਦੇ ਕਿਸੇ ਸੁਣ ਦੇ ਮਹਾਰਾਜ ਕਹਿੰਦੇ ਇੱਕ ਧਮਾਕਾ ਹੋਇਆ, ਇੱਕ ਆਵਾਜ਼ ਫੈਲਦੀ ਹੋਈ ਆਵਾਜ਼ ਜੋ ਸਾਰੇ ਬ੍ਰਹਿਮੰਡ ਵਿੱਚ ਫੈਲ ਗਈ, ਇੱਕ ਧਮਾਕਾ ਇੱਕ ਆਵਾਜ਼। ਆਵਾਜ਼ ਦੀ ਰੂਪਰੇਖਾ ਵੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੱਸਦੇ ਨੇ, ਕਲਗੀਧਰ ਪਾਤਸ਼ਾਹ ਦੱਸਦੇ ਨੇ, ਭਗਤ ਕਬੀਰ ਦੱਸਦੇ ਨੇ, ਭਾਰਤ ਦੇ ਕਰੀਬਨ ਕਰੀਬਨ ਉਪਨਿਸ਼ਦਾਂ ਦੇ ਅੱਗੇ ਰੀਤੀ ਵੀ ਬਿਆਨ ਕਰਦੇ। ਜੈਨ ਧਰਮ ਦੇ ਬਾਣੀ ਸਵਾਮੀ ਮਹਾਵੀਰ ਵੀ ਕਹਿੰਦੇ ਧਿਆਨ ਨਾਲ ਸੁਣਨਾ, ਔਰ ਇਸ ਨੁਕਤੇ ਨੂੰ ਸਾਹਮਣੇ ਰੱਖ ਕੇ ਸੁਣਨਾ। ਅਸੀਂ ਵੀ ਯਾਤਰਾ ਦੇਖੀ ਹੈ ਰਸਤੇ ਸੁਣ, ਜਿਸ ਨੂੰ ਅਸੀਂ ਘਰ ਕਹਿੰਦੇ ਹਾਂ ਘਰ ਨਹੀਂ ਹੈ ਪੜਾਅ, ਜਿਸ ਨੂੰ ਅਸੀਂ ਆਪਣਾ ਪਰਿਵਾਰ ਕਹਿੰਦੇ ਹਾਂ ਪਰਿਵਾਰ ਨਹੀਂ ਹੈ, ਰਸਤੇ ਦਾ ਪੜਾਅ ਹੈ, ਰਸਤੇ 'ਚ ਮਿਲੇ ਸਾਥੀ ਹੈ ਸੰਗੀ ਹੈ ਰਸਤੇ ਸਹਿਜ ਕਹਿੰਦੇ ਨੇ। ਉਸੇ ਧੁੰਦ ਦੇ ਉਸੇ ਅੰਧਕਾਰ ਦੇ ਇੱਕ ਧਮਾਕਾ ਇੱਕ ਆਵਾਜ਼ ਹੋਈ, ਜਿਹਨੂੰ ਜਪਜੀ ਸਾਹਿਬ ਵਿੱਚ ਮਹਾਰਾਜ ਇਸ ਤਰ੍ਹਾਂ ਪ੍ਰਵਾਨ ਕਰਦੇ ਨੇ, ਕੀਤਾ ਪਸਾਓ ਇੱਕੋ ਕਵਾਓ, ਇੱਕ ਕਵਾਓ ਇੱਕ ਧਮਾਕਾ ਇੱਕ ਸ਼ਬਦ ਇੱਕ ਆਵਾਜ਼। ਇਹ ਆਵਾਜ਼ ਕਦੋਂ ਹੋਈ, ਕਿਸ ਸਮੇਂ ਹੋਈ? ਮਹਾਰਾਜ ਕਹਿੰਦੇ ਸਿੱਖ ਵਾਰ ਨਾ ਜੋਗੀ ਜਾਣੇ ਰੁੱਤ ਵਾਰ ਨਾ ਹੋਈ, ਜਾਂ ਕਰ ਸ੍ਰੀ ਤੀਰਥੋਂ ਸਾਜੇ ਆਪੇ ਜਾਣੇ। ਕਿਉਂ? ਦਿਨ ਤੇ ਹੈ ਨਹੀਂ ਸੀ ਰਾਤ ਤੇ ਹੈ ਨਹੀਂ ਸੀ, ਤੇ ਫਿਰ ਕਿਸ ਤਰ੍ਹਾਂ ਅੰਦਾਜ਼ਾ ਲਾਈਏ ਧਮਾਕਾ ਕਦੋਂ ਹੋਇਆ, ਇਹ ਆਵਾਜ਼ ਕਦੋਂ ਹੋਈ? ਸਮਾਂ ਨਹੀਂ ਜਾਣ ਕੀਤਾ ਜਾ ਸਕਦਾ, ਅੰਦਾਜ਼ੇ ਨੇ, ਵਿਗਿਆਨ ਦੇ ਵੀ ਆਪਣੇ ਅੰਦਾਜ਼ੇ ਨੇ, ਧਾਰਮਿਕ ਪੁਰਸ਼ਾਂ ਨੇ ਵੀ ਆਪਣੇ ਅੰਦਾਜ਼ੇ ਲਾ ਕੇ ਬਿਆਨ ਕੀਤੇ। ਸਤਿਗੁਰੂ ਦੇਵ ਜੀ ਮਹਾਰਾਜ ਕਹਿੰਦੇ ਨੇ ਅੰਦਾਜ਼ਾ ਵੀ ਬਿਆਨ ਨਹੀਂ ਕੀਤਾ ਜਾ ਸਕਦਾ, ਅਨੁਮਾਨ ਨਹੀਂ ਲਾਇਆ। ਇਸ ਵਾਰ ਨਾ ਜੋਗੀ ਜਾਣੇ ਰੁੱਖ ਵਾਰ ਨਾ ਹੋਈ, ਕਦੋਂ? ਜਦੋਂ ਇਹ ਧਮਾਕਾ ਹੋਇਆ, ਕਵਾਓ ਹੋਇਆ, ਆਵਾਜ਼ ਹੋਈ, ਆਵਾਜ਼ ਕੀ? ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬੋਲ ਤੋਂ ਮੈਂ ਇਸ ਨੂੰ ਆਰੰਭ ਕਰਾਂ। ਸਹਿਜ ਕਹਿੰਦੇ ਨੇ ਓਅੰਕਾਰ ਆਦਿ ਕਥਨੀ ਅਨਾਦੀ ਕਥਨੀ, ਬ੍ਰਹਿਮੰਡ ਦਾ ਪਹਿਲਾ ਬੋਲ, ਪਹਿਲੀ ਆਵਾਜ਼ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਪ੍ਰਮਾਣ ਕਰਦੇ ਨੇ ਓਅੰਕਾਰ। ਓਅੰਕਾਰ ਆਦਿ ਆਦਿ ਸ਼ਬਦ ਹੈ, ਪਹਿਲਾ ਸ਼ਬਦ ਹੈ, ਆਵਾਜ਼ ਦੀ ਦੁਨੀਆਂ ਇੱਥੋਂ ਆਰੰਭ ਹੋਈ, ਸ਼ਬਦ ਦੀ ਦੁਨੀਆਂ ਇੱਥੋਂ ਆਰੰਭ ਹੋਈ, ਇਸ ਤੋਂ ਪਹਿਲੇ ਕੋਈ ਸ਼ਬਦ ਨਹੀਂ, ਇਸ ਤੋਂ ਪਹਿਲੇ ਕੋਈ ਆਵਾਜ਼ ਨਹੀਂ ਸੀ, ਕੋਈ ਧੁੰਦ ਨਹੀਂ ਸੀ ਬ੍ਰਹਿਮੰਡ ਦੇ। ਓਅੰਕਾਰ ਆਦਿ ਕਥਨੀ ਅਨਾਦਿ, ਇਹ ਕਥਨ ਅਨਾਦਿ ਹੈ, ਪਹਿਲਾ, ਪਹਿਲੇ ਤੋਂ ਵੀ ਪਹਿਲਾ ਹੈ।
धन गुरु गोविंद सिंह जी महाराज इस तरह प्रणाम करते हैं। मैं हैरान हूं भगत कबीर भी सहमत हैं। सिरमौर भगत जो करीबन करीबन धर्म के हर पहलू की सोच से समझ रखते हैं, वो कहते ने ओंकार आद में जाना लिखे और मेठे ताए न माना, ओंकार की धुन आदि धुन है। पहली आवाज ब्रह्मांड का पहला बोल है, सिर्फ लिख दे उसे लेख दे ओंकार इतना नहीं है। ओंकार एक ऐसी धुन है जो ब्रह्मांड की व्यापक आवाज है। ओंकार आग कतनी अनाज, भगत कबीर ओंकार आग में जाना लिखे और मेटे ताए न माना। मैं इस तरह नहीं मनता कि ओंकार लिख देता बस ये ओंकार। ओंकार एक धुन है, पहली धुन है ब्रह्मांड की, पहली आवाज, पहली धुन। उसके एक धुन को पीसा पसाओ एको कवाओ, एको कवाओ की थी ओंकार की धुनाकार आवाज की धुनाकार। उसको कहते हैं जिमें घड़ियाल में बजाइए कि आहिस्ता आहिस्ता बन दो गुनाकार। ओंकार से धुन गुनाकार, लेकिन धुनाकार रूप चल रही है बंद नहीं हो रही। उसी धुन तो धन गुरु नानक देव जी महाराज ने एक बाणी रची है जिस बाणी का नाम ही है ओंकार। गुरु ग्रंथ साहब राम कंडी विराज दक्षिणी ओंकार असी इसको कहने राम कंडी दक्षिणी। थोड़े दिन हो गौड़ी राग की मैं विचार कर रहा थी, मैं हैरान होया कई तरह की गौड़ी, गौड़ी ग्वारेरी, गौड़ी वैरागन, गौड़ी चेती, गौड़ी दीपकी, गौड़ी पूर्वी। मैं हर दो एक राग देखने को सिर्फ सी दो सुरां सुनन दे आदि हो गए, स्रोत नीवी हो गई, गायकी का मयार नीवा हो गया, स्रोत नीवी हो गई, कथनी का मयार नीवा हो गया। यदि मैं कर दू सुनना नीवा हो गए, बोलना भी नीवा हो गया, राग खो गए। थोड़े दिन हो टीवी से कि गौरी भी चारदास लड़ी बार सुना रहे अति हैरान होया, गौरी चेती फिर गौड़ी पूर्वी फिर गौड़ी ग्वारेरी फिर गौड़ी बैरागन फिर गौड़ी पूर्वी, ऐसी किस्म की गौड़ी। इस तरह रामकली भी कई किस्म की, रामकली पूर्व भी है, रामकली दक्षिणी भी। दक्षिण भारत के जो बयान की जाती है आंध्र तमिल कर्नाटक केरला रामकली जानते हैं, आसाम बंगाल भी जाता है, बड़ बड़ा फर्क है, एक पूर्व दिखे एक दर्शन। दोहां तरह का संगीत धन गुरु ग्रंथ साहब जी महाराज जी मौजूद गौरी पूर्वी मनता है। गौरी पूर्व के गायन करो जो आसाम से बंगाल देता है, दक्षिणी रामकली ने धन गुरु नानक देव जी महाराज ने जुबान रखी है वह नाम ओंकार। मिथ यह है ब्रह्मे ने संसार की साधना की, विष्णु ने संभालिया पालना का भाग और पल्ले लय करता है शंकर, एक मिथ है। धन गुरु नानक देव जी महाराज जो यथार्थ विचार साढ़े सामने रखते हैं,
ओंकार ब्रह्मा उत्पत्ति, ओंकार किया है निषेध, ओंकार पहले जो हुआ है, ओंकार देह में रहा है। ब्रह्म को संसार है नहीं, ओंकार की धुन हुई कि फिर ये धुन जब गतिमान होती रही होती रही तो किधरे ब्रह्मा है। सब कुछ इस धुन तो इस धुन पर सब कुछ किस तरह होया। पीता पसाओ एको कवाओ इससे होए लख दए। उस एक कवाओ तो उस एक धुन तो लखां जिंदगी के दरिया चल रहे ते जिंदगी का दरिया सूरज है। और जिकर अगर सूरज ठंडा पै जाए सब कुछ ठंडा हो जाए कुछ भी नहीं रहेगा। पता है मुर्गे की पहचान की होती है, असि कहने हाथ पैर ठंडे हो खत्म जो ठंडा हो लास्ट के अंदर पानी जो है मिट्टी की ढेरी भी पड़ी है। हवा पहले नालों ज्यादा हो गई है, अगन नहीं शांत ठंडा हो गया हाथ पैर ठंडे। मुर्गे की पहचान किस तरह की जाती है, अग रही कहने चक्कर अग्नि है कि नहीं, हाथ पैरों में गर्माहट है कि नहीं, अगर ठंडे हो गए तो कहना पता कि सूर्य ठंडा हो जाए सब कुछ ठंडा हो जाए। इस तरह के सूरज अनंत ने कई कोट ससियर सूर निकट और एक कवाओ होया आवाज हुई कुछ तो अनंत जिंदगी दे दरिया चलता है भाव करोड़ा सूरज। फिर एक एक सूरज के कई कई टुकड़े जैसे अब साइंस भी बनती है जमीन सूरज का टुकड़ा उसे का हिस्सा और ये टुकड़े गुरबाणी 14 मनती है मोहम्मद साहब ने भी 14 मनिया है। इस एक सूरज के टुकड़े जिसके थले असी जी रहे हैं 14 हुए तो 14 लोक कह रहा है 14 लोक जहें बस्ती ने तांते कहां पले हैं गुरु गोबिंद सिंह। दुर जी वे 14 हट नाले जैसे जीते सेवन जारे गुरु नानक। मोहम्मद साहब इस 14 सबक कहते हैं। होर सूरजों के किन्ने किन्ने टुकड़े हुए ये प्रभु का है ये परमात्मा का है। जिस सूरज के थले असी जी रहे जो सानू जिंदगी दे रहे ये 14 टुकड़े क्योंकि सूरज का ही टुकड़ा है ये धरती ये लखां साल तक अग का रोला ही रही अग जी धुंध थी इसी तपश नाल पानी बन गई है। साचे से पवना भया पवने हे गल हो जलते त्रिभुवन सर गया घट घट जोर समय धुंध पानी बनती गई कि अग का रोला ठंडा होता गया कि अजे भी पूरा ठंडा नहीं होया अजे भी लावे निकल गए अजे भी अग दे दरिया चल गए पूरी ठंडी अजीब नहीं है। गालिबन 6-7 साल पहले भी गल है मनीला फिलपैन एक पहाड़ विचों लावा निकलिया तलहटी के कस्बा से 5 मिनटा की पता है हयात होटल 5 मंजिला बिल्डिंग अज उसके नाम निशान को भी उस लावे बते हुए वो लावा अजे भी ठंडा नहीं होया दास देखने गया धुआं अजे भी निकल गया। सूरज का टुकड़ा अग का गोल है अजे भी पूरी ठंडी नहीं हो इसका जेड़ा जेड़ा भाग ठंडा होया वो प्रगट होया पत्थर दे रूप आकार रूप दे यात्रा पहले पत्थर तोड़ा और यात्रा संपूर्ण आती है परमात्मा से भगवान से पत्थर ने भगवान है।
यात्रा से घर चले या तब थोड़ा जहाँ संक्षेप अर्थ करके मैं खुलासा करें। लखां करोड़ों साल की लंबी यात्रा के बाद पत्थर मिट्टी बन के वनस्पति बने, लखां करोड़ों साल की लंबी यात्रा के बाद वनस्पति विकसित होंदे आउंदे आ पशु पक्षी बने, और पशु पक्षी लखां साल की लंबी यात्रा के बाद प्रकृति ना नो विकास देंदी रही मनुख की शक्ल विच नमूदा मानव मनुख का पिछौकड़ पशु पक्षी, पशुआ का पिछौकड़ वनस्पति, वनस्पति का पिछौकड़ आकार रूप विच पत्थर, यात्रा आकार रूप विच पत्थरां तो शुरू हो। यात्रा की आग पत्थर, यात्रा की संपूर्णता परमात्मा, पत्थर ने परमात्मा, पत्थर ने ईश्वर, पत्थर कठोर है पत्थर ने कोमल होना है, परमात्मा कौन है? परमात्मा सुचेत है, पत्थर अचेत है, अचेत ने सुचेत होना है। परमात्मा अति सुंदर है, पत्थर करूप है, इस करूप ने अति सुंदर होना। परमात्मा प्रकाशमान है, पत्थर के अंधकार है, इस अंधकार में ही प्रकाश मिल है। यात्रा पत्थरों को परम है, कोई गुण नहीं पत्थर में, परमात्मा गुणा का सागर है, इस निगुणे में ही गुणा का सागर बनना, इस कठोर में ही दया का सागर बनना, इस अचेत ने ही महाप्रकाश होना है, इस पत्थर ने भगवान होना, क्योंकि यात्रा की आरंभता है पत्थरों का आकार रूप दे। बड़े लंबे समय तो अज भी पत्थर पूजिया जा रहा है, आग नो पूजिया जा रहा है, यात्रा से तो आरंभ हो। सारा जैन समाज पत्थर पूजता है, सारा बौद्ध समाज बुद्धिस्ट पत्थर पूजते हैं, सारा सनातन समाज पत्थर पूजता है, करीबन करीबन हजरत ईसा दिया भी मूर्तियां ही ने चर्च दे, उन्होंने अगर मोमबत्तियां जलाई जा रही, भावे सलाम तो कहीं है, असी पत्थर के पुजारी नहीं है, पर मैं अर्ज करा जिसकी एक ज्यारत करन जाते हैं, हज करन जाते हैं, खाना खुदा खाना काबा के जो है संगे अश्वत, संग कहते हैं पत्थर अश्वत, एक ऐसा पत्थर जिदे बारे वो मिथ बयान करते हैं कि जन्नत तो आया खुदा तो आया, जो हम कोई प्रश्न करे ऐसा की कुछ है बाकी जरा खुदा तो नहीं आया। इस कहना चाहिए जीवन का आग रूप पत्थर खुदा तो है, परमात्मा तो है, संगे अश्वत है, उन्होंने बोलता देखा हमने व्यापक रूप से पत्थर पूजे जा रहे हैं, क्योंकि यात्रा की इब्तिदा है, साडा आग रूप है, इतों आकार की यात्रा आरंभ हुई, पत्थर ने भगवान बनना है, भगवान पत्थर नहीं है, पत्थर ने भगवान बनना है, और धीरे धीरे मनुखा तन प्राप्त कर लेंगे ने, हिरदा बड़ा कठोर होता है, फिर ने मनुख नहीं है, पत्थर का पत्थर है, अजय भी पत्थर है, उपरों कोमल हो गया है, अंदरों पत्थर का कठोर, उपरों मनुख हो गया है, अंदरों से पत्थर भी पत्थर, यात्रा पत्थर तो आरंभ हो, पत्थर में प्रकाशमान हो, प्रकृति किस गति दे दिए कि प्रकृति इस पत्थर में चला दिए, समा पा के वक्त पा के पत्थर मिट्टी बन के वनस्पति की शक्ल प्रगट होया,
वनस्पति थोड़ी दिया जा रही थोड़ी पत्थर टोटली सोता है बिल्कुल सोता है अच्छे वनस्पति थोड़ी दिया जा रही और वनस्पति में प्यास भी पैदा हो रही लोड़ जीवन भी होगी जागे भी लोड़ होगी सुते भी लोड़ नहीं होगी मुर्दे की कोई लोड़ नहीं होगी जो पूर्ण तौर से बेहोश पे है अचेत पे है वो की अपनी लोड़ पूरी करेगा जो थोड़ा जहां जागे थोड़ियां कुछ लोड़ा है बृहस्पति जाग गई पानी चाहिए सुनते थोड़ी जहां जागी है कुमलांदी भी है फिरडी भी है खेड़ा मुरझाना जीवन बेचा खेड़ा मुरझाना जागना सोना फिर जागृति के यात्रा आरंभ हो गई है पत्थर थोड़ा जहां जागे वनस्पति दे तो लोड़ा भी जाग रही है वनस्पति थोड़ा जहां दुख सुख भी महसूस कर रही है वनस्पति को प्यास भी लग रही है सर्दी गर्मी के असरों भी कबूल करती है मौसम का असर भी कबूल करती है खुश भी होती है गमगीन भी होती है सर्दी भी है मुरझांदी भी है और इन प्यास भी होती है हजारों लखा साल की लंबी यात्रा तो बाद वनस्पति पशुओं की शक्ल में प्रकट होती है वनस्पति भी के रूप रेखा है पंछियों की शक्ल में प्रकट होती है क्योंकि ज्यादा जाग गए में पशु तो सिर्फ प्यास नहीं भूख भी पैदा मेरा पानी पिला के गौ उन्होंने जलाया जा सकता घास भी चाहिए उन्होंने भूख भी लगी है मेरे पानी नाल शेर जिंदा नहीं रह सकता उन्होंने मांस भी चाहिए उन्होंने भूख भी लगी है भूख की पूर्ति पानी तो नहीं हो रही और प्यास की पूर्ति पदार्थ तो नहीं होगी पानी तो होगी ज्यादा जाग है भूख भी लगी प्यास भी लगी आवाज भी आ गई वनस्पति को आवाज नहीं सी पशुओं को आवाज भी आ गई पंछी को आवाज भी आ गई और आवाज उन्हों को संकेतक भाषा इस पंछी जब बोल रहे दूजे पंछी कुछ समझ रहे कि कह रहे एक पशु जब कुछ बोल रहा है संकेतक भाषा है इशारे दूजा पशु समझ जाता है दूजा छुपाया जानवर समझ जाता है आवाज भी आ गई भूख दे नाल प्यास है प्यास दे नाल भूख है दुख सुख भी ज्यादा महसूस करते हैं ज्यादा जाग जितनी ज्यादा जागृति हो गए सुख दुख का एहसास उतना ही ज्यादा होता है पत्थर में दुख नहीं सुख नहीं पत्थर की एक पूजा इस वास्ते भी है पत्थर को स्वभाव भगवान जैसा है पत्थर को चेतना भगवान जैसी नहीं है स्वभाव भगवान जैसा है परमात्मा में दुख प्यास नहीं लगती पत्थर में भी नहीं लगती परमात्मा दुख सुख तो ले आ रहा है पत्थर भी ले आ रहा है गमगीन होना खुशहाल होना इस परमात्मा की फितरत नहीं है पत्थर भी नहीं होना चार बंदे परमात्मा की उपमा करन कि कुछ ऐसा नहीं कि गुब्बारे की तरह फुल गए कि चार बंदे निंदा करने लग पैन ऐसा नहीं कि डेरी डाल के बैठ जाए किसी पत्थर में 18 डाला कर दो टिकी हो गए कुछ सारा दिन फुल चढ़ा दे रहो मत्था टेक दे रहो जो कुछ फुल जाए पत्थर को स्वभाव परमात्मा जैसा है सिर्फ स्वभाव है परमात्मा जैसी समझ नहीं परमात्मा जैसा प्रकाश नहीं परमात्मा जैसा ज्ञान नहीं परमात्मा जैसी सूझबूझ नहीं चेतना नहीं स्वभाव से परमात्मा जैसा है अगर पत्थर की पूजा आरंभ हुई कि पूरे स्वभाव में देख के ऐ मनुष्य तो दुख सुख तो न्यारा हो गया
ਨਿੰਦਾ ਉਸ ਵਕਤ ਤੋਂ ਨਿਆਰਾ ਹੋ ਜਾਂਦਾ। ਚਾਰ ਬੰਦੇ ਕਿਸੇ ਦੀ ਨਿੰਦਾ ਕਰ ਦੇਣ ਤੇ ਡੇਰੀ ਲਾ ਕੇ ਬੈਠ ਜਾਂਦਾ, ਚਾਰ ਬੰਦੇ ਕਿਸੇ ਉਪਮਾ ਕਰ ਦੇਣ ਤੇ ਤੇਰੇ ਵਰਗਾ ਕੋਈ ਦਾਨੀ ਨਹੀਂ, ਤੇਰੇ ਵਰਗਾ ਕੋਈ ਗਿਆਨੀ ਨਹੀਂ, ਤੇਰੇ ਵਰਗਾ ਕੋਈ ਸੇਵਾ ਕਰਨ ਵਾਲਾ ਨਹੀਂ, ਗੁਬਾਰੇ ਦੀ ਤਰ੍ਹਾਂ ਫੁੱਲ ਜਾਂਦਾ, ਪੱਥਰ ਨਹੀਂ ਫੁੱਲਦਾ। ਚਾਰ ਉਸਨੂੰ ਗਾਲਾਂ ਕੱਢੋ ਜਾਂ ਸਾਰਾ ਦਿਨ ਉਸਦੀ ਉਪਮਾ ਕਰੋ। ਸੁਭਾਅ ਪੱਥਰ ਦੇ ਕੋਲ ਭਗਵਾਨ ਜੈਸਾ ਹੀ ਹੈ, ਪਰਮਾਤਮਾ ਜੈਸਾ। ਚੇਤਨਾ ਸਮਝ ਗਿਆਨ ਪਰਮਾਤਮਾ ਜੈਸਾ ਪ੍ਰਾਪਤ ਕਰਨਾ ਹੈ। ਇਸ ਵਾਸਤੇ ਵਿਦਵਾਨਾਂ ਨੇ ਕਹਿ ਦਿੱਤਾ ਗਿਆਨ ਹੀ ਭਗਵਾਨ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਗਿਆਨ ਹੀ ਗੁਰੂ ਹੈ। ਗਿਆਨ ਗੁਰੂ ਔਰ ਸਮ ਉਪਦੇਸ਼ੋ, ਨਾਮ ਦੇ ਬਹੁਤ ਲਗਾਓ। ਸੁਭਾਅ ਤੇ ਪਰਮਾਤਮਾ ਜੈਸਾ ਪੱਥਰ ਕੋਲ ਵੀ ਹੈ, ਸਿਰਫ ਗਿਆਨ ਨਹੀਂ। ਯਾਤਰਾ ਅੱਗੇ ਚੜੀ ਬਨਸਪਤੀ ਪਸ਼ੂ ਪਕਸ਼ੀ ਫਿਰ ਮਨੁੱਖ। ਮਨੁੱਖ ਦੇ ਕੋਲ ਭੁੱਖ ਪਿਆਸ ਤੇ ਹੈ, ਆਵਾਜ਼ ਦੇ ਨਾਲ ਨਾਲ ਅਲਫਾਜ਼ ਵੀ ਆ ਗਏ। ਆਵਾਜ਼ ਪੰਛੀਆਂ ਕੋਲ ਵੀ ਹੈ, ਪਸ਼ੂਆਂ ਕੋਲ ਵੀ ਹੈ, ਅਲਫਾਜ਼ ਨਹੀਂ ਹੈ, ਅੱਖਰ ਨਹੀਂ ਹੈ। ਧੁਨ ਤੇ ਹੈ, ਅੱਖਰ ਨਹੀਂ ਹੈ, ਅਲਫਾਜ਼ ਨਹੀਂ ਹੈ। ਮਨੁੱਖ ਕੋਲ ਆਵਾਜ਼ ਦੇ ਨਾਲ ਨਾਲ ਭਾਸ਼ਾ ਵੀ ਆ ਗਈ, ਅਲਫਾਜ਼ ਵੀ ਆ ਗਏ, ਅੱਖਰ ਵੀ ਆ ਗਿਆ। ਮਨੁੱਖਤਾ ਦਾ ਸਾਰਾ ਵਿਕਾਸ ਅੱਖਰਾਂ ਤੇ ਖੜਾ ਹੈ। ਅੱਖਰੀ ਨਾਮ ਅੱਖਰੀ ਸਾਰਾ, ਅੱਖਰੀ ਗਿਆਨ ਗੀਤ ਗੁਣ ਦਾ, ਅੱਖਰੀ ਲਿਖਣ ਬੋਲਣ ਵਾਂਗ, ਅੱਖਰਾਂ ਫਿਰ ਸੰਜੋਗ ਵਖਾਣ। ਅਗਰ ਮਨੁੱਖ ਕੋਲ ਅੱਖਰ ਨਾ ਹੋਣਗੀਆਂ, ਮਨੁੱਖ ਕੋਲ ਅੱਖਰ ਖੋ ਲਈਏ, ਮਨੁੱਖ ਉੱਥੇ ਚਲਾ ਜਾਏਗਾ ਜਿੱਥੇ ਪਛੜੀ ਹੈ, ਜਿੱਥੇ ਬਨਸਪਤੀ ਹੈ, ਪਛੜ ਗਏ, ਇਹਦਾ ਸਾਰਾ ਵਿਕਾਸ ਰੁਕ ਜਾਏਗਾ। ਦੂਸਰਾ ਮੈਂ ਇਹ ਵੀ ਅਰਜ਼ ਕਰਾਂ, ਵੇਖ ਕੇ ਕੁਛ ਵੀ ਨਹੀਂ ਪਤਾ ਚੱਲਦਾ ਇਹ ਮਨੁੱਖ ਕੀ ਹੈ, ਵੇਖ ਕੇ ਇਤਨਾ ਹੀ ਪਤਾ ਚੱਲਦਾ ਇਹਦਾ ਰੰਗ ਕੈਸਾ ਹੈ, ਗੋਰਾ ਹੈ, ਕਾਲਾ ਹੈ, ਸਾਂਵਲਾ ਹੈ, ਕੱਦ ਕੈਸਾ ਹੈ, ਮਦਰਾ ਜਾਂ ਲੰਬੇ ਕੱਦ ਹੈ, ਜਾਂ ਮਦਰਾ ਕੱਦ ਹੈ, ਜਾਂ ਦਰਮਿਆਨਾ ਕੱਦ ਹੈ। ਉਮਰ ਦਾ ਪਤਾ ਚੱਲ ਜਾਂਦਾ ਵੇਖ ਕੇ, ਬੱਚਾ ਹੈ, ਜਵਾਨ ਹੈ ਕਿ ਬੁੱਢਾ ਹੈ, ਮੇਲ ਹੈ, ਫੀਮੇਲ ਹੈ, ਇਸਤਰੀ ਹੈ, ਪੁਰਸ਼ ਹੈ, ਤਾਂ ਇੰਨਾ ਪਤਾ ਚੱਲਦਾ। ਪਰ ਇਹ ਮਨੁੱਖ ਵਾਸਤਵਿਕ ਹੈ ਕਿ ਰਜੋ ਗੁਣੀ ਹੈ, ਤਮੋ ਗੁਣੀ ਹੈ, ਸਤੋ ਗੁਣੀ ਹੈ, ਮੂਰਖ ਹੈ, ਸਿਆਣਾ ਹੈ, ਸ਼ਾਂਤਮਈ ਹੈ, ਜਾਂ ਕਰੋੜੀ ਹੈ, ਕਠੋਰ ਹੈ, ਜਾਂ ਦਿਆਲੂ ਹੈ, ਕਿ ਵੇਖ ਕੇ ਨਹੀਂ ਪਤਾ ਚੱਲਦਾ। ਕਿਉਂਕਿ ਬੋਲ ਤੇ ਹੀ ਪਹਿਚਾਨੂ ਹੈ, ਸਾਜ ਅਸਾਜ ਕੋ ਸਾਜ, ਅੰਤਰ ਕੀ ਕਰਨੀ ਕਰੇ, ਨਿਕਸੇ ਮੁਕਤੀ ਬਾਅਦ ਪੰਜ ਦਸ ਦਿਨ ਉਸਦੀ ਸੰਗਤ ਕਰੀਏ, ਤੇ ਉਹਦੇ ਬੋਲ ਦੱਸ ਦਿੰਦੇ ਨੇ ਮੂਰਖ ਹੈ ਕਿ ਸਿਆਣਾ, ਰਜੋ ਗੁਣੀਏ, ਤਮੋ ਗੁਣੀਏ ਤੇ ਸਤੋ ਗੁਣੀਏ। ਉਹਦੀ ਬੋਲ ਚਾਲ ਦੱਸ ਦਿੰਦੀ ਹੈ, ਧੀਰਜਵਾਨ ਹੈ ਜਾਂ ਕਰੋੜੀ ਹੈ, ਧਾਰਮਿਕ ਹੈ ਜਾਂ ਅਧਾਰਮਿਕ ਹੈ, ਉਹਦਾ ਸੁਭਾਅ ਉਸਦੇ ਬੋਲਾਂ ਤੋਂ ਪ੍ਰਗਟ ਹੁੰਦਾ ਹੈ। ਇਹਨੂੰ ਸਾਜੀ ਇਹ ਬਿਆਨ ਕਰਦੇ ਹਨ, ਤਾਂ ਮਰਜ਼ ਦੇ ਸੁਖਨ ਨਾ ਗੁਪਤਾ ਵਾਸਲ, ਐਬੋ ਹੁਨਰ ਨਾ ਗੁਪਤਾ ਵਾਸਲ। ਜਿਤਨੇ ਚਿਰ ਤੱਕ ਪੰਜ ਦਸ ਦਿਨ ਕਿਸੇ ਦੀ ਸੰਗਤ ਕਰਕੇ ਉਸਦੀ ਬੋਲ ਚਾਲ ਨਾ ਸੁਣੀਏ, ਉਹਦੇ ਸੁਭਾਅ ਦਾ ਕੁਛ ਵੀ ਨਹੀਂ ਪਤਾ, ਕੁਛ ਵੀ ਨਹੀਂ ਪਤਾ। ਜੋ ਪਤਾ ਚੱਲਦਾ ਰੰਗ ਦਾ ਪਤਾ ਚੱਲਦਾ, ਰੂਪ ਦਾ ਪਤਾ ਚੱਲਦਾ, ਫਿਰ ਵਸਤਰਾਂ ਕੱਪੜਾਂ ਦਾ ਪਤਾ ਚੱਲ ਜਾਂਦਾ, ਉਮਰ ਦਾ ਪਤਾ ਚੱਲ ਜਾਂਦਾ, ਬਾਕੀ ਨੂੰ ਕੁਛ ਪਤਾ ਚੱਲਦਾ। ਸਾਰਾ ਵਿਕਾਸ ਮਨੁੱਖ ਦਾ ਅੱਖਰਾਂ ਤੇ ਖੜਾ, ਅੱਖਰਾਂ ਤੇ ਖੜਾ। ਮਨੁੱਖ ਨੇ ਅੱਜ ਤੱਕ ਜਿਤਨੀ ਗਤੀ ਕੀਤੀ ਹੈ, ਤਰੱਕੀ ਕੀਤੀ ਹੈ, ਅੱਖਰਾਂ ਦੇ ਆਸਰੇ ਤੇ ਕੀਤੀ ਹੈ, ਔਰ ਅੱਖਰ ਇਸਦੇ ਕੋਲ ਖੋ ਲਏ ਜਾਣ, ਤਾਂ ਫਿਰ ਮਨੁੱਖ ਉੱਥੇ ਹੀ ਚਲਾ ਜਾਏਗਾ ਜਿੱਥੇ ਪਸ਼ੂ ਹੈ। ਤਾਂ ਮਰਦ ਦੇ ਸੁਖਨ ਨਾ ਗੁਪਤਾ ਵਾਸਤ, ਐਬੋ ਹੋਲਰ ਨੇ ਹੋਕਤਾ ਵਾਸਤ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਫਰਨਾਮੇ ਪ੍ਰਮਾਨ ਕਰਦੇ ਨੇ, ਅਮੋ ਮਰਦ ਬਾਲ ਸਵਰ ਸੁਖ ਨਵਰ, ਨਾ ਸਿਕਮੇ ਡਿਗਰ ਕਰ ਦਹਾ ਨੇ ਡਿਗਰ ਡਿਗਰ। ਮਨੁੱਖ ਦੀ ਪਹਿਚਾਣ ਹੈ ਬਈ ਇਹ ਪੂਰਨ ਮਨੁੱਖ ਹੈ, ਸਹੀ ਮਨੁੱਖ ਹੈ, ਸੁਖਨ ਵਰ। ਉਹਦੇ ਮਿੱਠੇ ਬੋਲ, ਉਹਦੇ ਗਹਿਰੇ ਬੋਲ, ਉਹਦੇ ਉੱਚੇ ਬੋਲ ਇਸ ਗੱਲ ਦੀ ਤਸਦੀਕ ਕਰ ਦਿੰਦੇ ਨੇ, ਮਨੁੱਖ ਮਹਾਨ। ਆਪਦੀ ਗਤਲੀਅਤ ਕਰਾਂ,
ਜਿਹੜੇ ਬਹੁਤ ਉੱਚੇ ਹੋਣਗੇ ਉਹ ਗਹਿਰੇ ਵੀ ਹੋਣਗੇ, ਜਿਹੜੇ ਗਹਿਰੇ ਹੋਣਗੇ ਉਹ ਉੱਚੇ ਵੀ ਹੋਣਗੇ। ਜਿਹਨਾਂ ਬੋਲਾਂ ਨੇ ਗਹਿਰਾਈ ਨੂੰ ਨਹੀਂ ਨਾਪਿਆ, ਗਹਿਰਾਈ ਤੱਕ ਨਹੀਂ ਪਹੁੰਚੇ, ਉਹ ਬੁਲੰਦੀਆਂ ਨੂੰ ਵੀ ਨਹੀਂ ਤੁਰ ਸਕਣਗੇ। ਜਿਸ ਦਰਖਤ ਨੇ ਆਪਣੀਆਂ ਇਸ਼ਾਰਤਾਂ ਆਸਮਾਨ ਤੱਕ ਲੈ ਜਾਣੀਆਂ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਤੱਕ ਲੈ ਜਾਣੀਆਂ। ਜੋ ਦਰਖਤ ਗਹਿਰਾ ਨਹੀਂ ਜਾ ਸਕਿਆ ਉੱਪਰ ਵੀ ਨਹੀਂ ਹੋ ਸਕਿਆ, ਜਿਹੜੀ ਗੱਲ ਗਹਿਰੀ ਨਹੀਂ ਉਹ ਬਹੁਤ ਉੱਚੀ ਵੀ ਨਹੀਂ ਰਹੇ। ਆਪ ਜੀ ਯਾਤਰੀ ਅਸ ਤਰ੍ਹਾਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਬਹੁਤ ਗਹਿਰੇ ਤੋਂ ਗਹਿਰੇ ਉੱਚੇ ਤੋਂ ਉੱਚੇ ਨੇ, ਤਾਲਮੇਲ ਨਹੀਂ ਗਏ। ਕਿਸ ਸਦੀ ਵਿੱਚ ਮੈਂ ਦੇਖਦਾ ਪਿਆ ਬੜੀ ਮੁਸ਼ਕਿਲ ਨਾਲ ਥੋੜ੍ਹੀ ਬਹੁਤ ਪੜ੍ਹਨ ਦੀ ਜਾਤ ਆ ਰਹੀ ਹੈ, ਅਜੇ ਵੀ ਸੁਣਨ ਦੀ ਜਾਤ ਸਮਝਣ ਦੀ ਜਾਤ ਨਹੀਂ ਹੈ। ਮਹਾਰਾਜ ਆਪਦੀ ਕਹਿੰਦੇ ਬਾਣੀ ਦਿਲ ਲੋ ਵਿਚਾਰ, ਸਿੱਖਾਂ ਦੀ ਤਰਜ਼ੇ ਜ਼ਿੰਦਗੀ ਦੱਸਦੀ ਪਈ ਹੈ, ਸਤਸੰਗੀਆਂ ਦੀ ਤਰਜ਼ੇ ਜ਼ਿੰਦਗੀ ਦੱਸਦੀ ਪਈ ਹੈ। ਗੁਰਬਾਣੀ ਨਾਲ ਅਜੇ ਸੰਬੰਧ ਨਹੀਂ ਤੇ ਜ਼ਿੰਦਗੀ ਬੜੀ ਗਹਿਰ ਗੰਭੀਰ ਆਉਣੀ ਸੀ ਪਰ ਬੁਲੰਦੀਆਂ ਨੂੰ ਸੁਣੀ ਸੀ। ਇਹ ਬੋਲ ਬੜੇ ਗਹਿਰੇ ਨੇ, ਇਹ ਬੋਲ ਬੜੇ ਉੱਚੇ ਨੇ। ਮਨੁੱਖ ਤੱਕ ਵਿਕਾਸ ਪ੍ਰਕਿਰਤੀ ਨੇ ਕੀਤਾ, ਪੱਥਰ ਰਸਤੇ ਵਿੱਚ ਹੈ, ਬਨਸਪਤੀ ਰਸਤੇ ਵਿੱਚ ਹੈ, ਪਸ਼ੂ ਪਕਸ਼ੀ ਰਸਤੇ ਵਿੱਚ ਨੇ, ਮਨੁੱਖ ਵੀ ਰਸਤੇ ਵਿੱਚ। ਬਨਸਪਤੀ ਵਿੱਚ ਵੀ ਅੱਗੇ ਪਿੱਛੇ ਹੈਗੇ ਨੇ, ਚੰਦਨ ਗੁਲਾਬ ਕੁਝ ਫੁੱਲ ਕੁਝ ਫਲਦਾਰ ਬੂਟੇ ਅੱਗੇ ਨੇ, ਕੁਝ ਬੂਟੇ ਪਿੱਛੇ ਨੇ। ਪੱਥਰਾਂ ਵਿੱਚ ਵੀ ਕੁਛ ਅੱਗੇ ਨੇ, ਜੈਸੇ ਮਾਰਬਲ ਹੈ ਸੰਗੇ ਮਾਰਬਲ ਅੱਗੇ ਕੋਮਲ ਹੋ ਥੋੜ੍ਹਾ ਕੋਮਲ। ਪੱਥਰਾਂ ਵਿੱਚ ਵੀ ਕੁਝ ਪੱਥਰ ਅੱਗੇ ਨੇ, ਜੈਸੇ ਹੀਰਾ ਹੈ ਨੀਲਮ ਹੈ ਪੰਨਾ ਹੈ, ਕੁਝ ਅੱਗੇ ਹੋ ਗਏ ਕੀਮਤੀ ਹੋ ਗਏ। ਪੱਥਰ ਨੇ ਵੀ ਦੱਸਿਆ ਮੈਂ ਕੀਮਤੀ ਹੋ ਸਕਦਾ, ਪੱਥਰ ਨੇ ਵੀ ਦੱਸਿਆ ਕੁਝ ਚਮਕ ਮੇਰੇ ਵਿੱਚ ਵੀ ਆ ਸਕਦੀ ਹੈ, ਪੱਥਰ ਨੇ ਵੀ ਦੱਸਿਆ ਕੁਝ ਕੋਮਲਤਾ ਮੇਰੇ ਵਿੱਚ ਵੀ ਆ ਸਕਦੀ ਹੈ। ਪਰ ਇਤਨੀ ਕੋਮਲਤਾ ਨਹੀਂ ਕਹਿ ਸਕੀਏ ਤੇ ਪਰਮਾਤਮਾ ਹੈ, ਇਤਨਾ ਸੁੰਦਰ ਨਹੀਂ ਕਹਿ ਸਕੀਏ ਪਰਮਾਤਮਾ। ਵਿਕਾਸ ਜਾਰੀ, ਬਨਸਪਤੀ ਦੇ ਵੀ ਅੱਗੇ ਨੇ ਪਿੱਛੇ ਨੇ, ਚੰਦਨ ਬਹੁਤ ਅੱਗੇ ਹੈ ਬਾਕੀ ਬਨਸਪਤੀ ਪਿੱਛੇ। ਪਸ਼ੂਆਂ ਦੇ ਵੀ ਕੁਝ ਅੱਗੇ ਨੇ ਕੁਝ ਪਿੱਛੇ ਨੇ, ਹਾਥੀ ਗਊ ਮੋਰ ਹੰਸ ਘੋੜਾ ਬਹੁਤ ਅੱਗੇ ਨੇ ਬਹੁਤ ਅੱਗੇ, ਬਾਕੀ ਪਸ਼ੂ ਪਿੱਛੇ ਨੇ। ਮਨੁੱਖ ਤੇ ਪਸ਼ੂ ਦੀ ਕੜੀ ਹੈ ਗਊ ਹਾਥੀ ਘੋੜਾ। ਅਗਰ ਇਹ ਜਾਨਵਰ ਮਰਦੇ ਨੇ ਤੇ ਮਰਨ ਤੋਂ ਬਾਅਦ ਮਨੁੱਖ ਹੀ ਬਣ ਜਾਣਗੇ, ਵਿਕਾਸ ਜਾਵੇਗੀ ਪ੍ਰਕਿਰਤੀ ਕਰਦੀ। ਹਾਥੀ ਘੋੜਾ ਗਊ ਹੰਸ ਮੋਰ ਬੜੇ ਬੜੇ ਸਬੂਤ ਮਿਲ ਰਹੇ ਨੇ, ਹਾਥੀਆਂ ਦੇ ਗਊਆਂ ਦੇ ਮੋਰਾਂ ਤੋਂ ਦਿਲ ਦਿਮਾਗ ਮਨੁੱਖ ਜੈਸਾ। ਮੈਂ ਇਹ ਤੇ ਨਹੀਂ ਕਹਿੰਦਾ ਸਾਰੀਆਂ ਗਊਆਂ ਸਾਰੇ ਘੋੜੇ ਸੋਚਦੇ ਨੇ ਸਾਰੇ ਤੇ ਮਨੁੱਖ ਵੀ ਨਹੀਂ ਸੋਚਦੇ, ਮੈਂ ਤੇ ਇਹ ਨਹੀਂ ਕਹਿ ਰਿਹਾ ਕਿ ਹਾਥੀ ਸਾਰੇ ਸਿਆਣੇ ਆਉਂਦੇ ਨੇ ਸਾਰੇ ਸਿਆਣੇ ਤੇ ਮਨੁੱਖ ਵੀ ਨਹੀਂ ਆਉਂਦੇ, ਪਰ ਹਾਥੀਆਂ ਦੇ ਕੁਝ ਹਾਥੀ ਸਿਆਣੇ ਨੇ ਉਹ ਹਾਥੀਆਂ ਦੇ ਅੱਗੇ, ਉਹ ਹਾਥੀਆਂ ਦੀ ਦੁਨੀਆਂ ਅੱਗੇ। ਗਊਆਂ ਦੇ ਚੋਂ ਕੁਝ ਗਊਆਂ ਸਿਆਣੀਆਂ ਨੇ ਉਹ ਗਊਆਂ ਦੇ ਚੋਂ ਅੱਗੇ ਨੇ, ਘੋੜਿਆਂ ਦੇ ਚੋਂ ਕੁਝ ਘੋੜੇ ਸਿਆਣੇ ਨੇ ਉਹ ਘੋੜਿਆਂ ਦੇ ਚੋਂ ਅੱਗੇ ਨੇ। ਇੱਕ ਹਾਥੀ ਦੀ ਕਥਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਬਾਰ ਬਾਰ ਦੁਹਰਾਉਂਦੇ ਨੇ, ਜਦ ਹੀ ਚਰਨ ਗਈ ਕਿਰਪਾ ਨੇ ਗਜ ਗੜਾ ਤੇ ਛੋਟਾ ਗਜ ਹਾਥੀ ਨੂੰ ਕਹਿੰਦੇ ਮਹਿਮਾ ਨਾਮ ਕਹਾ ਲ ਵਰਨੋ ਰਾਮ ਕਹਿਤ ਬੰਧਨ ਤੇ ਟੁੱਟਾ। ਰਾਮ ਦਾ ਨਾਮ ਮਨੁੱਖ ਨਹੀਂ ਜਪਦੇ ਹਾਥੀ ਨਹੀਂ ਜਪਦੇ, ਪਰਮਾਤਮਾ ਕੋ ਅਰਦਾਸ ਕੇ ਸਾਰੇ ਮਨੁੱਖ ਵੀ ਨਹੀਂ ਕਰਦੇ ਹਾਥੀ ਨੇ ਕੀਤੀ, ਤੇ ਹਾਥੀਆਂ ਦੇ ਥਾਂ ਅੱਗੇ ਹੈ। ਗਊਆਂ ਦੇ ਚੋਂ ਕੁਛ ਗਊਆਂ ਅੱਗੇ ਹੈ, ਸੰਚੋ ਅਲੀ ਦੇ ਅਲੀ ਦੇ ਪਾਕਿਸਤਾਨ ਵਿੱਚ ਰਹਿ ਗਿਆ ਸਿਆਲਕੋਟ ਦੇ ਨੇੜੇ,
ਬਾਬਾ ਸੁੰਦਰ ਸਿੰਘ ਜੀ ਦਾ ਉੱਥੇ ਡੇਰਾ ਸੀ। ਇੱਕ ਗੁਮਨਾਮ ਫਕੀਰ ਜੁੜੀ ਹੋਈ ਆਤਮਾ ਬਾਬਾ ਸੁੰਦਰ ਸਿੰਘ ਡੇਰੇ ਕੋਈ ਸੱਠ ਦੇ ਕਰੀਬ ਗਵਾਂ ਸਨ। ਅੱਜ ਵੀ ਕੁਛ ਬਜ਼ੁਰਗ ਮੌਜੂਦ ਨੇ, 80-80, 85-85 ਸਾਲ ਦੇ, 90-90 ਸਾਲ ਦੇ ਕਾਨਪੁਰ ਦੇ ਮੌਜੂਦ ਨੇ, ਜੋ ਫਸਟ ਬਾਰ ਅੱਖਾਂ ਨਾਲ ਸਾਰਾ ਮਾਜਰਾ ਦੱਸਦੇ ਨੇ, ਸੁਣਦੇ। ਮਨੁੱਖਾਂ ਦੇ ਜੋ ਪਰਮਾਤਮਾ ਵੇਖਦੇ ਸਨ, ਸੂਰਜ ਚੰਨ ਤਾਰਿਆਂ ਵਿੱਚ ਵੇਖਦੇ ਸਨ, ਪਸ਼ੂਆਂ ਪਕਸ਼ੀਆਂ ਵਿੱਚ ਵੀ ਵੇਖਦੇ ਸਨ। ਕੁੱਤੇ ਨੂੰ ਬੁੱਲ ਕੇ ਵੀ ਕੁੱਤਾ ਨਹੀਂ ਕਹਿੰਦੇ ਸਨ, ਭਲੇ ਲੋਕ ਕਰਕੇ ਬੁਲਾਉਂਦੇ ਸਨ। ਤੇ ਵਿਸ ਅਨੁਸਾਰ ਤੁਮ ਦੇਖ ਲੈ ਕਿ ਹਰ ਕਾ ਰੂਪ ਹੈ, ਹਰ ਰੂਪ ਨਜ਼ਰ ਹੀ ਆਇਆ, ਫਰਕ ਸਿਰਫ ਇਤਨਾ ਹੈ ਕੋਈ ਪਿੱਛੇ, ਕੋਈ ਬਹੁਤ ਪਿੱਛੇ, ਕੋਈ ਬਹੁਤ ਪਿੱਛੇ। ਰਸਤੇ ਤੇ ਸਾਰੇ ਜਾ ਰਹੇ ਨੇ, ਜਿਵੇਂ ਹਾਈਵੇ ਤੇ ਦੇਖ ਲਓ, ਕੁਝ ਗੱਡੀਆਂ ਅੱਗੇ ਡਲ ਗਈਆਂ, ਕੁਝ ਵਿਚਕਾਰ ਨੇ, ਕੁਝ ਪਿੱਛੇ, ਕੁਝ ਚੱਲਣ ਦੀ ਤਿਆਰੀ ਚ। ਇਸ ਤਰ੍ਹਾਂ ਇਸ਼ਾਰਾ ਜ਼ਿੰਦਗੀ ਦੀ ਇਸ਼ਾਰਾ ਵਿੱਚ ਪੱਥਰ ਵੀ ਹੈ, ਬਨਸਪਤੀ ਵੀ ਹੈ, ਪਸ਼ੂ ਪਕਸ਼ੀ ਵੀ ਹੈ, ਮਨੁੱਖ ਵੀ ਹੈ, ਸਾਰੇ ਰਸਤੇ ਤੇ। ਔਰ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨਾਲ ਸੂਰਜ ਚੰਦ ਤਾਰੇ ਵੀ ਹੈ, ਜ਼ਮੀਨ ਤੇ ਆਸਮਾਨ ਵੀ ਹੈ, ਇਹ ਸਭ ਕੁਝ ਯਾਤਰਾ ਵਿੱਚ ਹੈ। ਹੈਰਾਨ ਹੋਣਾ ਜਦ ਭਾਈ ਸਾਹਿਬ ਭਾਈ ਨੰਦ ਲਾਲ ਕਹਿੰਦੇ ਨੇ, ਨਾ ਬੂਦ ਏਕ ਨਿਸ਼ਾਨ ਹਾਂ ਦੇ ਜ਼ਮੀਨੋ ਆਤਮਾ, ਕਿ ਸ਼ੌਕੇ ਯਾਦੇ ਤੋਂ ਅਵੁਰਗ ਦਰ ਵਜੂਦ ਲਾਇਆ।

એ પશુ પક્ષી નહીં સન, એ મનુખ નહીં સન, પૈસા જમીન મેં ઉદમ યાત્રા ઉદમ અજેવી રસ્તે છે. કોઈ યાદ ના મેં દૂર યાત્રા બડી લંબી, બડી લંબી, કઈ જન્મ ગઈ થી પતંગા, કઈ જન્મ ગઈ નહીં મુકુરંગા, કઈ જન્મ પંખી સર પકડો, કઈ જન્મ હે વરબેસ્ટ એ સહી શબ્દ અહીંયા પંખી ને કઈ જન્મ સહે નજર કર્યા પથ્થર પોતાની મદદ તો કેટલી મદદતા તક પથ્થરી દે આવે પથ્થર પથ્થર ના સ્વરૂપ વનસ્પતિ બન ગયા, પથ્થર ના સ્વરૂપ પશુ પક્ષી બન ગયા, પથ્થર ના સ્વરૂપ મનુખ બન ગયા. તો સ્વરૂપ તે મનુખ બન ગયા, અગર સ્વભાવ દેશ મનુખતા નહીં તો કહેના પહેલા સ્વરૂપ મનુખા લે સ્વભાવ કે પથ્થર, પથ્થર ના પથ્થર ઉપરો કોમલ હોય અંદરો જૈસે કુછ પથ્થર ઉપરો કોમલ હો જાંદે ને મિટ્ટી હો જાંદે ને અંદરો અજે ભી કઠોર હો. આપની ગેરલિયત તરા સંત વાલી દે બાબા સુંદર સિંહ ચલાણા કર ગયા, જૈસે બેરે ચોલાની અર્થી કટી ગઈ ઉસ સઠ ગવાને તડપ તડપ કે ઉસે પ્રાણ લે. ਰੋਂਦੇ ਅਖਬਾਰ ਅੱਖਾਂ ਨਾਲ ਜਦ ਕਾਨਪੁਰ ਵਿੱਚ ਮੈਨੂੰ ਸ਼ਰਧਾਲੂ ਸੁਣਾਉਂਦੇ ਸਨ ਉਹ ਤਰਕ ਬੁੱਧੀ ਕਰਕੇ ਮੈਂ ਮੰਨਦਾ ਸੀ. ਮੈਂ ਉਹਨਾਂ ਨੂੰ ਕਹਿੰਦਾ ਸੀ ਕੋਈ ਗਲਤ ਚੀਜ਼ ਲੋਕਾਂ ਨੇ ਖਾ ਲਈ ਹੋਵੇਗੀ ਜਾਂ ਖਿਲਾ ਦਿੱਤੀ ਹੋਈ ਹੋਵੇ, ਤਾਂ ਮੈਨੂੰ ਕੋਈ ਗਲਤ ਖਾਸ ਘਾਤ ਖਾ ਬੈਠੀਆਂ ਹੋਈਆਂ ਨੇ, ਕੋਈ ਗਲਤ ਚੀਜ਼ ਖਵਾ ਗਈਆਂ ਹੋਈਆਂ. ਕਹਿਣ ਲੱਗੇ ਨਹੀਂ, ਰੋਜ਼ ਬਾਬਾ ਜੀ ਹਰ ਗਊ ਦੀ ਪਿੱਠ ਤੇ ਹੱਥ ਫੇਰਦੇ ਸਨ. ਇੱਕ ਦਿਨ ਜਲਦੀ ਸਨ ਸੇਵਾਦਾਰ ਬੁਲਾਉਣ ਆ ਗਿਆ, ਦੋ ਗਊਆਂ ਦੀ ਪਿੱਠ ਤੇ ਹੱਥ ਨਹੀਂ ਫੇਰਿਆ. ਉਹਨਾਂ ਨੇ ਸਾਰਾ ਦਿਨ ਨਾ ਪਾਣੀ ਪੀਤਾ ਨਾ ਦਾਸ ਨੂੰ ਪਲੇਟੀਆਂ. ਸ਼ਾਮ ਨੂੰ ਜਦ ਬਾਬਾ ਜੀ ਨੂੰ ਦੱਸਿਆ ਗਿਆ ਵੀ ਦੋ ਗਊਆਂ ਲੱਗਦਾ ਕੋਈ ਬਿਮਾਰ ਹੋ ਗਈਆਂ, ਕਹਿੰਦੇ ਹਾਂ ਹਾਂ ਬਿਮਾਰ ਨਹੀਂ ਹੋਇਆ, ਮੇਰੇ ਕੋਲ ਹੀ ਬੋਲੋ ਵਾਪਸ ਆਏ. ਦੋ ਗਊਆਂ ਕੋਲ ਮਾਫੀ ਪਏ ਮੰਗਣ, ਮਾਫ ਕਰਨਾ ਜਲਦੀ ਸੀ ਮੈਂ ਤੁਹਾਡਾ ਚੇਤਾ ਨਾ ਆ ਰਿਹਾ, ਔਰ ਬਾਰ ਬਾਰ ਹੱਥ ਪੈਸੇ ਗਊਆਂ ਖੜੀਆਂ ਵੀ ਹੋ ਗਈਆਂ, ਉਹਨਾਂ ਨੇ ਪਾਣੀ ਵੀ ਪੀਤਾ ਕਾਸ ਵੀ ਖਾ. ਸ਼ਰਧਾਲੂ ਜਦ ਮੈਨੂੰ ਇਸ ਤਰ੍ਹਾਂ ਦੀਆਂ ਕਹਾਣੀਆਂ ਸੁਣਾਉਣ ਔਰ ਅਜੇ ਵੀ ਸੁਣਾਉਂਦੇ ਹਨ, ਉਸ ਵਕਤ ਦਸ ਵੀਹ ਸਾਲ ਪਹਿਲੇ ਮੇਰਾ ਮਨ ਨਹੀਂ ਮੰਨਦਾ, ਤਰਕ ਬੁੱਧੀ ਹੋਣ ਕਰਕੇ ਤਰਕ ਖੜੀਏਗਾ. ਪੰਜ ਕੁ ਸਾਲ ਪਹਿਲੇ ਇੱਕ ਹੋਰ ਵਾਕਿਆ ਹੋਇਆ ਤਮਿਲਨਾਡੂ, ਸ਼ਾਇਦ ਆਪਣੇ ਨਾਮ ਸੁਣਿਆ ਹੋਵੇ, ਸਵਾਮੀ ਕ੍ਰਿਸ਼ਨਾ ਮੂਰਤੀ. ਇਸ ਸਵੇਰੇ ਇੰਗਲਿਸ਼ ਵਿੱਚ ਕਥਾ ਕਰਦੇ ਸਨ, ਸ਼ਾਮ ਨੂੰ ਤਮਿਲ ਵਿੱਚ, ਤਮਿਲ ਭਾਸ਼ਾ ਉਹਨਾਂ ਦੀ ਮਾਦਰੀ ਜ਼ਬਾਨ ਸੀ. ਸ਼ਰੋਤਿਆਂ ਦੇ ਕਵੀ ਦੇਸ਼ੀ ਇਹਨਾਂ ਦੀ ਤਾਦਾਦ ਜ਼ਿਆਦਾ ਹੁੰਦੀ ਸੀ, ਫੋਰਨਰ ਜ਼ਿਆਦਾ ਹੁੰਦੇ ਸੀ, ਲੇਕਿਨ ਮਦਰਾਸੀ ਲੋਕ ਵੀ ਕਾਫੀ ਤਾਦਾਦ ਵਿੱਚ ਬੈਠੇ ਹੁੰਦੇ ਸੀ. ਸ਼ਾਮ ਨੂੰ ਕਥਾ ਚਾਰ ਤੋਂ ਪੰਜ ਕਰਦੇ ਸਨ ਖੁੱਲ੍ਹੇ ਲਾਂ ਦੇ, ਡੇਰੇ ਜਗੋਂ ਖੁੱਲ੍ਹੀ ਜਗ੍ਹਾ ਕਾਫੀ ਸੀ, ਉੱਥੇ ਦਰਿਆ ਦੇ ਜਾਂਦੀਆਂ ਸਨ, ਉੱਥੇ ਸੰਗਤਾਂ ਬੈਠੀਆਂ. ਇੱਕ ਗਊ ਰੋਜ਼ ਡੇਰੇ ਦੇ ਦਰਵਾਜ਼ੇ 'ਤੇ ਆ ਕੇ ਕਥਾ ਆਰੰਭ ਹੋਣ ਤੋਂ ਪਹਿਲੇ ਪੰਜ ਸੱਤ ਮਿੰਟ ਪਹਿਲੇ ਆ ਜਾਣਾ, ਕਥਾ ਦੀ ਸਮਾਪਤੀ ਨਾਲ ਚਲੇ ਜਾਣਾ. ਭਾਰਤ ਦੇ ਹਰ ਸ਼ਹਿਰ ਵਿੱਚ ਆਵਾਰਾ ਗਊਆਂ ਕੋਲ ਮਿਲਣ, ਕੁਛ ਲੋਕ ਖਾਸ ਕਰਕੇ ਹਿੰਦੂ ਵੀ ਉਹਨਾਂ ਨੂੰ ਖੁੱਲ੍ਹਾ ਚੜ੍ਹਨਾ ਪੁੱਲ ਸਮਝਦੇ. ਉਹਦੇ ਪਿੱਛੇ ਉਹਨਾਂ ਦੇ ਲੰਬੇ ਚੌੜੇ ਮਕਸਦ ਨੇ, ਸ਼ਾਇਦ ਮੁਕਤ ਸਰਸ ਕਰਾਂ ਉਸ ਤਰ੍ਹਾਂ ਵੀ ਕਹੋ ਪਹੁੰਚਿਆ. ਇੱਕ ਦਿਨ ਅੰਦਰ ਆ ਗਈ ਜਿੱਥੇ ਸੰਗਤਾਂ ਬੈਠਦੀਆਂ ਨੇ ਉੱਥੇ ਚਲੀ ਗਈ ਖੜੀ, ਇੱਕ ਸੇਵਾਦਾਰ ਨੇ ਸੋਟੀ ਟੁੱਟੀ ਵੀ ਕੱਢੀ ਹੈ, ਕ੍ਰਿਸ਼ਨਾ ਮੂਰਤੀ ਨੇ ਰੋਕਿਆ, ਤਿੰਨ ਦਿਨ ਰਹਿਣ ਨਾ ਕਰੋ ਤੁਹਾਡੇ ਵਿੱਚੋਂ ਤੇ ਕੋਈ

ਸੀਗੇ ਕਈ ਕੋਟ ਜੱਖ ਕਿੰਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਆਚ ਸਭ ਤੇ ਸਭ ਹੁਣ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਰਾਜ ਤਾਮਸ ਸਾਧਕ ਕਰੋੜਾਂ ਹੀ ਜੀਵ ਰਜੋ ਤਮੋ ਤੇ ਸਤੋ ਗੁਣੀ ਬਿਰਤੀ ਦੇ ਹਨ ਕਈ ਕੋਟ ਵੇਦ ਪੁਰਾਣ ਸਿਮਰਤ ਅਰਸਾਸਤ ਕਰੋੜਾਂ ਹੀ ਜੀਵ ਵੇਦ ਪੁਰਾਣ ਸਿਮਰਤੀਆਂ ਤੇ ਸ਼ਾਸਤਰਾਂ ਦੇ ਪੜ੍ਹਨ ਵਾਲੇ ਹਨ ਕਈ ਕੋਟ ਕੀਏ ਰਤਨ ਸਮੁੰਦਰ ਕਈ ਕਰੋੜਾਂ ਹੀ ਸਮੁੰਦਰ ਪੈਦਾ ਕੀਤੇ ਹਨ ਤੇ ਉਨ੍ਹਾਂ ਵਿਚ ਕਰੋੜਾਂ ਹੀ ਰਤਨ ਪੈਦਾ ਕੀਤੇ ਹਨ ਕਈ ਕੋਟ ਨਾਨਾ ਪ੍ਰਕਾਰ ਜੰਤ ਹੋਰ ਕਰੋੜਾਂ ਹੀ ਅਨੇਕਾਂ ਤਰ੍ਹਾਂ ਦੇ ਜੀਵ ਜੰਤੂ ਬਣਾਏ ਹਨ ਕਈ ਕੋਟ ਕੀਏ ਚਿਰ ਜੀਵੇ ਕਈ ਕਰੋੜਾਂ ਹੀ ਜੀਵ ਲੰਮੀਆਂ ਉਮਰਾਂ ਵਾਲੇ ਹਨ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਰੋੜਾਂ ਹੀ ਸੋਨੇ ਤੇ ਸੁਮੇਰ ਪਰਬਤ ਜੈਸੇ ਬਣੇ ਹਨ ਕਈ ਕੋਟ ਜੱਖ ਕਿੰਨਰ ਪਿਸਾਚ ਕਰੋੜਾਂ ਹੀ ਜੀਵ ਦੇਵਤੇ ਹਨ ਸਾਥੀ ਹਨ ਤੇ ਕਰੋੜਾਂ ਹੀ ਜੀਵ ਦੇਵਤਿਆਂ ਦੇ ਗਵਈਏ ਹਨ ਕਰੋੜਾਂ ਹੀ ਜੀਵ ਐਸੇ ਹਨ ਜੋ ਦੇਵਤਿਆਂ ਦੇ ਸੇਵਾਦਾਰ ਹਨ ਪਿਸਾਚ ਹਨ ਜੀ ਕਈ ਕੋਟ ਭੂਤ ਪ੍ਰੇਤ ਸੂਕਰ ਮ੍ਰਿਆਚ ਕਰੋੜਾਂ ਹੀ ਭੂਤ ਕਰੋੜਾਂ ਹੀ ਪੇਤ ਆਦਿਕ ਜੂਨੀ ਵਿਚ ਹਨ ਕਰੋੜਾਂ ਹੀ ਸ਼ੁਕਰ ਸੂਰ ਜੂਨਾ ਵਿਚ ਹਨ ਤੇ ਕਰੋੜਾਂ ਹੀ ਜੀਵ ਮ੍ਰਿਗ ਔਰ ਮ੍ਰਿਗ ਦੇ ਖਾਣ ਵਾਲੇ ਬਣਾਏ ਹਨ ਸਭ ਤੇ ਨੇੜੇ ਸਭ ਹੂੰ ਤੇ ਦੂਰ ਵਾਹਿਗੁਰੂ ਜੀ ਆਪ ਸਭਨਾ ਦੇ ਨੇੜੇ ਹੋ ਤੇ ਬਿਰਤੀ ਕਰਕੇ ਸੋਝੀ ਕਰਕੇ ਸਭ ਤੋਂ ਦੂਰ ਵੀ ਹੋ ਨਾਨਕ ਆਪ ਅਲਿਪਤ ਰਹਿਆ ਭਰਪੂਰ ਹੇ ਵਾਹਿਗੁਰੂ ਜੀ ਆਪ ਸਦਾ ਸਦਾ ਸਰਬ ਕਲਾ ਸਮਰੱਥ ਹੋ ਸਭਨੀ ਥਾਈ ਹੋ ਇਹਨਾਂ ਜੀਆਂ ਵਿਚ ਵੀ ਹੋ ਤੇ ਇਹਨਾਂ ਜੀਆਂ ਤੋਂ ਨਿਆਰੇ ਵੀ ਹੋ।

ਆਖੇ ਨਾਨਕ ਸਾਹਿਬ ਕੁਛ ਪ੍ਰਭ ਕਹਿ ਹਾਥੇ ਕਈ ਕੋਟ ਪਾਤਾਲ ਕੇ ਵਾਸੀ ਕਰੋੜਾਂ ਹੀ ਜੀ ਪਾਤਾਲ ਵਿਚ ਵਸਣ ਵਾਲੇ ਹਨ ਕਈ ਕੋਟ ਨਰਕ ਸੁਰਗ ਨਿਵਾਸੀ ਕਰੋੜਾਂ ਹੀ ਜੀਵ ਜੋ ਨਰਕ ਔਰ ਸੁਰਗ ਵਿਚ ਨਿਵਾਸ ਕਰਦੇ ਹਨ ਕਈ ਕੋਟ ਜਨਮੇ ਜੀਵੇ ਮਰੇ ਕਰੋੜਾਂ ਹੀ ਜੀਵ ਜਨਮਦੇ ਹਨ ਤੇ ਮਰ ਜਾਂਦੇ ਹਨ ਕਈ ਕੋਟ ਬਹੁਤ ਜੋਨੀ ਫਿਰੇ ਕਰੋੜਾਂ ਹੀ ਜੀਵ ਬਹੁਤ ਪ੍ਰਕਾਰ ਦੀਆਂ ਜੂਨਾਂ ਵਿਚ ਪਾਏ ਫਿਰਦੇ ਹਨ ਕਈ ਕੋਟ ਬੈਜਤ ਹੀ ਖਾਏ ਕਈ ਕਰੋੜਾਂ ਹੀ ਜੀਵ ਅਜਿਹੇ ਬਣਾਏ ਹਨ ਜੋ ਕੇਵਲ ਬੈਠੇ ਰਹਿੰਦੇ ਹਨ ਤੇ ਖਾਈ ਜਾਂਦੇ ਹਨ ਕਈ ਕੋਟ ਘਰ ਲੈ ਥੱਕ ਪਾਏ ਕਰੋੜਾਂ ਹੀ ਐਸੇ ਜੀਵ ਹਨ ਜੋ ਮਿਹਨਤ ਕਰਦੇ ਕਰਦੇ ਥੱਕ ਜਾਂਦੇ ਹਨ ਕਈ ਕੋਟ ਕੀਏ ਧਨਵੰਤ ਕਰੋੜਾਂ ਹੀ ਆਪ ਜੀ ਨੇ ਧਨ ਵਾਲੇ ਬਣਾਏ ਹਨ ਧਨਵਾਨ ਕੀਤੇ ਹਨ ਕਈ ਕੋਟ ਮਾਇਆ ਮੈਂ ਚਿੰਤ ਕਰੋੜਾਂ ਹੀ ਜੀਵਾਂ ਨੂੰ ਮਾਇਆ ਕਮਾਉਣ ਦੀ ਚਿੰਤਾ ਹੀ ਲੱਗੀ ਰਹਿੰਦੀ ਹੈ ਜੈ ਜੈ ਭਾਣਾ ਤੈ ਤੇ ਰਾਖੇ ਨਾਨਕ ਸਭ ਕੁਛ ਪ੍ਰਭ ਕੇ ਹਾਥੇ ਗੁਰੂ ਸਾਹਿਬ ਫਰਮਾਉਂਦੇ ਨੇ ਹੇ ਵਾਹਿਗੁਰੂ ਜੀ ਜਿਵੇਂ ਜਿਵੇਂ ਤੁਸੀਂ ਚਾਹੁੰਦੇ ਹੋ ਇਹਨਾਂ ਜੀਆਂ ਨੂੰ ਉਸੇ ਤਰ੍ਹਾਂ ਹੀ ਰੱਖਦੇ ਹੋ ਸਭ ਕੁਛ ਆਪ ਦੇ ਹੀ ਹੱਥ ਵਿੱਚ ਹੈ ਆਪ ਸਰਬ ਕਲਾ ਸਮਰੱਥ ਹੋ ਜੀ।

0: ਆਖੇ ਪ੍ਰਭ ਭਾਵੇ ਤਾਂ ਪਟ ਦਰੋਧਾਰੇ ਆਪ ਕਰੇ ਆਪਨ ਵਿਚਾਰੇ ਦੁਆਂ ਕਰਿਆਂ ਕਾ ਆਪ ਸੁਆਮੀ ਖੇਲੇ ਵਿਖੇ ਅੰਤਰਿਆਮੀ ਜੋ ਭਾਵੇ ਸੋ ਕਾਰ ਕਰਾਵੇ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਪ੍ਰਭ ਭਾਵੇ ਮਨੁੱਖ ਗਤ ਪਾਵੇ ਵਾਹਿਗੁਰੂ ਜੀ ਜਦੋਂ ਚਾਹੁੰਦੇ ਹਨ ਉਦੋਂ ਮਨੁੱਖ ਮੁਕਤੀ ਪਦ ਨੂੰ ਪ੍ਰਾਪਤ ਕਰਦਾ ਹੈ ਪ੍ਰਭ ਭਾਵੇ ਤਾਂ ਪਾਥਰ ਤਰਾਵੇ ਪੱਥਰ ਜੈਸਾ ਜੀਵ ਵੀ ਕਠੋਰ ਹਿਰਦੇ ਵਾਲਾ ਜੀਵ ਵੀ ਵਾਹਿਗੁਰੂ ਜੀ ਨੂੰ ਜੇ ਭਾ ਜਾਵੇ ਤਾਂ ਉਹ ਮੁਕਤ ਪਦਾਰਥ ਨੂੰ ਪਾ ਲੈਂਦਾ ਹੈ ਪ੍ਰਭ ਭਾਵੇ ਬਿਨ ਸਾਸ ਤੇ ਰਾਖੇ ਪ੍ਰਾਣਾਂ ਦਾ ਆਧਾਰ ਵਾਹਿਗੁਰੂ ਜੀ ਆਪ ਹਨ ਪ੍ਰਾਣਨਾਥ ਹਨ ਪਰ ਕਿਸੇ ਵੀ ਮਨੁੱਖ ਨੂੰ ਬਿਨਾਂ ਪ੍ਰਾਣਾਂ ਤੋਂ ਆਪ ਬਚਾ ਸਕਦੇ ਹਨ ਰੱਖ ਸਕਦੇ ਹਨ ਇਸਨੇ ਸਮਰੱਥ ਹਨ ਪ੍ਰਭ ਭਾਵੇ ਤਾਂ ਹਰ ਗੁਣ ਭਾਖ ਹੈ ਜੇ ਵਾਹਿਗੁਰੂ ਨੂੰ ਚੰਗਾ ਲੱਗੇ ਤਾਂ ਇਹ ਮਨੁੱਖ ਹਰੀ ਦੇ ਗੁਣਾਂ ਵਾਲਾ ਹੋ ਸਕਦਾ ਹੈ ਪ੍ਰਭ ਭਾਵੇ ਤਾਂ ਪਤਤ ਉਧਾਰੇ ਵਾਹਿਗੁਰੂ ਜੀ ਚਾਹੁਣ ਤਾਂ ਕਿੰਨਾ ਵੀ ਕੋਈ ਪਤਤ ਗਿਰਿਆ ਹੋਇਆ ਹੋਵੇ ਉਸਦਾ ਉਧਾਰ ਹੋ ਜਾਂਦਾ ਹੈ ਆਪ ਕਰੇ ਆਪਨ ਵਿਚਾਰੇ ਆਪ ਦਾ ਵਿਚਾਰ ਉਹ ਆਪ ਹੀ ਕਰਦੇ ਨੇ ਆਪ ਹੀ ਕਰਤਾ ਪੁਰਖ ਨੇ ਆਪਣੇ ਆਪ ਹੀ ਸਲਾਹਕਾਰ ਨੇ ਆਪਣੇ ਆਪ ਵਿੱਚ ਹੀ ਆਪ ਹਨ ਦੁਆ ਸ੍ਰਿਆ ਕਾਪ ਤਵਾਮੀ ਜੀਵਨ ਔਰ ਮ੍ਰਿਤੂ ਦੋਵਾਂ ਦੇ ਉਹ ਆਪ ਮਾਲਕ ਨੇ ਤੇ ਜੀਵਨ ਤੇ ਮ੍ਰਿਤੂ ਦੇ ਦਰਮਿਆਨ ਜੋ ਜੀਵਨਾ ਹੈ ਉਹ ਵੀ ਉਹਨਾਂ ਦੇ ਆਪਣੇ ਹੀ ਹੱਥ ਵਿੱਚ ਹੈ ਖੇਲੈ ਵਿਖੇ ਅੰਤਰਯਾਮੀ ਜੀਆਂ ਦਾ ਜਿਉਣ ਵਿੱਚ ਰਹਿਣਾ ਜਿਉਂਦੇ ਰਹਿਣਾ ਇਹ ਵਾਹਿਗੁਰੂ ਦੇ ਆਪਣੇ ਹੀ ਹੱਥ ਵਿੱਚ ਹੈ ਔਰ ਜੀਆਂ ਨੂੰ ਜਿਉਂਦੇ ਵੇਖ ਕੇ ਵਾਹਿਗੁਰੂ ਜੀ ਆਪ ਖਿੜਦੇ ਹਨ ਕਿਉਂਕਿ ਹਰ ਜੀਵ ਵਿੱਚ ਉਹ ਆਪ ਵਸੇ ਹੋਏ ਹਨ ਜੋ ਭਾਵੇ ਸੋ ਕਾਰ ਕਰਾਵੇ ਜਿਸ ਜੀ ਕੋਲੋਂ ਜਿੱਦਾਂ ਦਾ ਚਾਹੁੰਦੇ ਹਨ ਉਦਾਂ ਦਾ ਹੀ ਕਰਮ ਕਰਵਾ ਲੈਂਦੇ ਹਨ ਨਾਨਕ ਦ੍ਰਿਸ਼ਟੀ ਅਵਰ ਨਾ ਆਵੇ ਗੁਰਦੇਵ ਕਹਿੰਦੇ ਨੇ ਵਾਹਿਗੁਰੂ ਆਪਣੇ ਆਪ ਵਿੱਚ ਆਪ ਹੀ ਹੈ ਉਹ ਜਿਹਾ ਕੋਈ ਹੋਰ ਨਹੀਂ ਹੈ ਕਉ ਮਾਨੁਖ ਤੇ ਕਿਆ ਹੋਏ ਆਵੇ ਜੋ ਕਿਸ ਭਾਵੇ ਸੋਈ ਕਰਾਵੇ ਇਸ ਕੇ ਹੱਥ ਹੋਏ ਤਾਂ ਸਭ ਪਿਛਲੇ ਜੋ ਕਿਸ ਭਾਵੇ ਸੋਈ ਕਰੇ ਅਣਜਾਣਤ ਬਿਖਿਆ ਮੈਂ ਰਚੈ ਜੇ ਜਾਣਤ ਆਪਣ ਆਪ ਬਚੈ ਪਰਮੇ ਭੋਲਾ ਰਹਿ ਜਿਸ ਧਾਰੈ ਨਿਮਖ ਮਾਏ ਚਾਰ ਕੁੰਟ ਫਿਰ ਆਵੇ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਕਉ ਮਾਨੁਖ ਤੇ ਕਿਆ ਹੋਏ ਆਵੇ ਮਨੁੱਖ ਦੇ ਅੰਦਰ ਮਨ ਹੁੰਦਾ ਤੇ ਮਨ ਜੋ ਕੁਛ ਵੀ ਚਾਹੁੰਦਾ ਹੈ ਉਹ ਹੋ ਨਹੀਂ ਸਕਦਾ ਉਹੀ ਕੁਛ ਹੁੰਦਾ ਹੈ ਜੋ ਵਾਹਿਗੁਰੂ ਜੀ ਆਪ ਚਾਹੁੰਦੇ ਹਨ ਕਉ ਮਾਨੁੱਖ ਤੇ ਕਿਆ ਹੋਏ ਆਵੇ ਤਾਂ ਤੇ ਮਨੁੱਖ ਮਨ ਦੀ ਤਾਕਤ ਜੋ ਹੈ ਉਹ ਸੀਮਤ ਹੈ ਜੋ ਤਿਸ ਭਾਵੈ ਸੋਈ ਕਰਾਵੇ ਮਨ ਦੇ ਅੰਦਰ ਜੋ ਵਾਹਿਗੁਰੂ ਦੀ ਤਾਕਤ ਹੈ ਵਾਹਿਗੁਰੂ ਜੀ ਜੋ ਚਾਹੁੰਦੇ ਹਨ ਉਹ ਕਰਾਉਂਦੇ ਹਨ ਇਸ ਕੇ ਹੱਥ ਹੋਏ ਤਾਂ ਸਭ ਕੁਛ ਲੈ ਜੇ ਮਨੁੱਖ ਦੇ ਆਪਣੇ ਹੱਥ ਵਿੱਚ ਕੁਝ ਪ੍ਰਾਪਤ ਕਰਨਾ ਹੋਵੇ ਤੇ ਸਭ ਕੁਛ ਹੀ ਪ੍ਰਾਪਤ ਕਰ ਲਵੇ ਜੋ ਤਿਸ ਭਾਵੇ ਸੋਈ ਕਰੇ ਵਾਹਿਗੁਰੂ ਜੀ ਜੋ ਚਾਹੁੰਦੇ ਹਨ ਉਹ ਕਰਦੇ ਹਨ ਤੇ ਮਨੁੱਖ ਤੋਂ ਕਰਾਉਂਦੇ ਹਨ ਅਣਜਾਣਤ ਵਿਖਿਆ ਮੈਂ ਰਚੈ ਮਨੁੱਖ ਵਾਹਿਗੁਰੂ ਜੀ ਨੂੰ ਜਾਣਦਾ ਨਹੀਂ ਇਸ ਅਗਿਆਨਤਾ ਦੇ ਕਾਰਨ ਇਹ ਮਾਇਆ ਦੇ ਵਿਸ ਜ਼ਹਿਰ ਵਿੱਚ ਰਚ ਜਾਂਦਾ ਹੈ ਜੇ ਜਾਣਤ ਆਪਣ ਆਪ ਬਚੈ ਜੇ ਇਹ ਮਨ ਜਾਣ ਲਵੇ ਕਿ ਮੈਂ ਸ਼ੁੱਧ ਚਿੱਤ ਆਤਮਾ ਹਾਂ ਫਿਰ ਇਹ ਮਾਇਆ ਦੇ ਜ਼ਹਿਰ ਤੋਂ ਬਚ ਸਕਦਾ ਹੈ ਭਰਮੇ ਭੋਲਾ ਦੈ ਜਿਸ ਧਾਵੈ ਭਟਕਿਆ ਹੋਇਆ ਭੁੱਲਿਆ ਹੋਇਆ ਮਨ ਅਗਿਆਨਤਾ ਵਿੱਚ ਦਸਾਂ ਕੁੰਟਾਂ ਵਿੱਚ ਫਿਰਦਾ ਹੈ ਨਿਮਖ ਮਾਏ ਚਾਰ ਕੁੰਟ ਫਿਰ ਆਵੇ ਚੌਂ ਕੁੰਟਾਂ ਵਿੱਚ ਛਿਣ ਜਿੰਨੇ ਸਮੇਂ ਵਿੱਚ ਵੀ ਮਨ ਇੱਧਰ ਉੱਧਰ ਭਟਕ ਕੇ ਭਟਕਦਾ ਹੀ ਰਹਿੰਦਾ ਹੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਮਨ ਕੇਵਲ ਸ਼ਬਦ ਨਾਲ ਜੁੜ ਕੇ ਵਾਹਿਗੁਰੂ ਦੀ ਭਗਤੀ ਕਰਨ ਵਾਲੀ ਅਡੋਲ ਹੋ ਸਕਦਾ
1: ਨਹੀਂ ਤੇ ਮਨ ਇਧਰ ਉਧਰ ਭਟਕਦਾ ਰਹਿੰਦਾ ਤੇ ਡੋਲਦਾ ਰਹਿੰਦਾ। ਗੁਰੂ ਸਾਹਿਬ ਫਰਮਾਉਂਦੇ ਨੇ ਵਾਹਿਗੁਰੂ ਜੀ ਜਿਸ ਤੇ ਕਿਰਪਾ ਕਰਦੇ ਹਨ ਉਸ ਮਨ ਨੂੰ ਭਗਤੀ ਵਿੱਚ ਲਾ ਦਿੰਦੇ ਹਨ। ਨਾਨਕ ਤੇ ਜਨ ਨਾਮ ਮਿਲੇ, ਜਿਹੜੇ ਭਗਤੀ ਕਰਦੇ ਹਨ ਉਹ ਫਿਰ ਨਾਮ ਨੂੰ ਅਰਜਿਤ ਕਰ ਲੈਂਦੇ ਹਨ, ਭਾਵ ਵਾਹਿਗੁਰੂ ਜੀ ਦੇ ਸਰੂਪ ਨੂੰ ਜਾਣ ਲੈਂਦੇ ਹਨ, ਪਛਾਣ ਲੈਂਦੇ ਹਨ ਤੇ ਇੱਕ ਮਿੱਕ ਹੋ ਜਾਂਦੇ ਹਨ। ਖਿਨ ਮੈਂ ਨੀਚ ਕੀਟ ਕੋ ਰਾਜ, ਪਾਰ ਬ੍ਰਹਮ ਗਰੀਬ ਨਾਜ, ਜਾਂ ਕਾ ਦ੍ਰਿਸ਼ਟ ਕਛੂ ਨਾਵੈ, ਜਿਸ ਤਾ ਤਤਕਾਲ ਲੈ ਜਿਸ ਪ੍ਰਗਟਾਵੈ, ਜਾਂ ਕੋ ਆਪਣੀ ਕਰੇ ਬਖਸੀ, ਤਾਂ ਕਾ ਲੇਖਾ ਨਾ ਗਣੇ ਜਗਦੀਸ, ਜੀਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਕਾਸ਼, ਆਪਣੀ ਬਣਤ ਆਪ ਬਣਾਈ, ਨਾਨਕ ਜੀ ਵੈ ਦੇਖ ਬੜਾਈ। ਖਿਨ ਮੈਂ ਨੀਚ ਕੀਟ ਕੋ ਰਾਜ, ਵਾਹਿਗੁਰੂ ਜੀ ਚਾਹੁਣ ਕਿ ਨੀਚ ਪ੍ਰਾਣੀ ਨੂੰ ਵੀ ਰਾਜਿਆਂ ਵਾਲੇ ਗੁਣ ਦੇ ਦਿੰਦੇ ਹਨ। ਪਾਰ ਬ੍ਰਹਮ ਗਰੀਬ ਨਿਵਾਜ, ਪਾਰ ਬ੍ਰਹਮ ਪਰਮੇਸ਼ਰ ਸਰਵ ਸ਼ਕਤੀਮਾਨ ਹਨ ਤੇ ਗਰੀਬਾਂ ਨੂੰ ਨਿਵਾਜਣ ਵਾਲੇ ਹਨ। ਜਾਂ ਕਾ ਦ੍ਰਿਸ਼ ਕਛੂ ਨਾ ਆਵੇ, ਜਿਸ ਨੂੰ ਕੋਈ ਨਾ ਜਾਣਦਾ ਹੋਵੇ, ਜਿਸ ਤਤਕਾਲ ਦੈ ਜਿਸ ਪ੍ਰਗਟਾਵੇ, ਉਹਨੂੰ ਜਗਤ ਵਿੱਚ ਪ੍ਰਸਿੱਧੀ ਦੇ ਦਿੰਦੇ ਹਨ, ਮਾਣ ਦੇ ਦਿੰਦੇ ਹਨ। ਜਾਂ ਕੋ ਆਪਣੀ ਕਰੇ ਬਖਸੀਸ, ਜਿਸ ਮਨੁੱਖ ਤੇ ਆਪਣੀ ਕਿਰਪਾ ਕਰ ਦੇਣ, ਦਇਆ ਮੇਰ ਕਰ ਦੇਣ, ਤਾਂ ਕਾ ਲੇਖਾ ਨਾ ਗਣੇ ਜਗਦੀਸ, ਧਰਮ ਰਾਜ ਫਿਰ ਉਸਦਾ ਲੇਖਾ ਨਹੀਂ ਗਿਣਦਾ, ਉਹ ਜੀਵ ਮੁਕਤ ਹੋ ਜਾਂਦਾ ਹੈ। ਜੀਉ ਪਿੰਡ ਸਭ ਤਿਸ ਕੀ ਰਾਸ, ਜੀਵ ਤੇ ਪਿੰਡ, ਪ੍ਰਾਣ ਮਨ ਬੁੱਧ ਚਿੱਤ ਤੇ ਇਹ ਤਨ, ਇਹ ਸਭ ਵਾਹਿਗੁਰੂ ਦੀ ਹੀ ਦਿੱਤੀ ਹੋਈ ਦਾਤ ਹੈ, ਉਸਦੀ ਰਾਸ਼ੀ ਹੈ। ਘਟ ਘਟ ਪੂਰਨ ਬ੍ਰਹਮ ਪ੍ਰਕਾਸ਼, ਇਸ ਪ੍ਰਾਣ ਦੇ ਅੰਦਰ ਪ੍ਰਾਣਦਾਤਾ ਪੂਰਨ ਰੂਪ ਵਿੱਚ ਆਪ ਸਮਾਇਆ ਹੋਇਆ ਹੈ। ਆਪਣੀ ਬਣਤ ਆਪ ਬਣਾਈ, ਆਪ ਹੀ ਵਾਹਿਗੁਰੂ ਜੀ ਨੇ ਆਪਣੇ ਸਰੂਪ ਵਿੱਚ ਹੀ ਇਸ ਮਨੁੱਖ ਨੂੰ ਬਣਾਇਆ ਹੈ। ਨਾਨਕ ਜੀ ਵੇ ਦੇਖ ਵਡਾਈ, ਇਸ ਮਨੁੱਖ ਵਿੱਚ ਵਡਿਆਈਆਂ ਭਰ ਕੇ ਫਿਰ ਵਾਹਿਗੁਰੂ ਜੀ ਇਸ ਵਡਿਆਈਆਂ ਵਾਲੇ ਨੂੰ ਵੇਖ ਕੇ ਆਪ ਹੀ ਪ੍ਰਸੰਨ ਹੁੰਦੇ ਹਨ। ਇਸ ਕਾ ਬਲ ਨਾਹੀ ਸਾਥ, ਕਰਨ ਕਰਾਉਣ ਸਰਬ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਾਵੈ ਸੋਈ ਪੁਨਸੀਓ, ਕਬੂ ਊਚ ਨੀਚ ਮੈਂ ਬਸੈ, ਕਬੂ ਸੋਗ ਹਰ ਰੰਗ ਹਸੈ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਊ ਆਕਾਸ਼ ਪਿਆਲ, ਕਬੂ ਬੇਤਾ ਬ੍ਰਹਮ ਵਿਚਾਰ, ਨਾਨਕ ਆਪ ਮਿਲਾਵਣ ਹਾਰ। ਇਸ ਮਨੁੱਖ ਦਾ ਬਲ ਤਾਕਤ ਇਸ ਮਨੁੱਖ ਦੇ ਆਪਣੇ ਹੱਥ ਵਿੱਚ ਨਹੀਂ ਹੈ। ਹਜ਼ੂਰ ਮਹਾਰਾਜ ਗੁਰੂ ਸਾਹਿਬ ਇਸ ਮਨ ਦੀ ਕਿਰਿਆ ਨੂੰ ਸਮਝਾਉਂਦੇ ਹਨ। ਇਸ ਮਨੁੱਖ ਦੀ ਤਾਕਤ ਜਿਵੇਂ ਇਹ ਸਮਝਦਾ ਹੈ ਇਸਦੇ ਆਪਣੇ ਹੱਥ ਵਿੱਚ ਨਹੀਂ ਹੈ। ਕਰਨ ਕਰਾਵਣ ਸਰਬ ਕੋ ਨਾਥ, ਜੋ ਨਾਥ ਹੈ ਜਿਸਨੇ ਸਭ ਨੂੰ ਨੱਥਿਆ ਹੋਇਆ ਹੈ, ਜੋ ਸਭ ਜੀਆਂ ਦਾ ਸੂਤਧਾਰੀ ਹੈ, ਉਸ ਵਾਹਿਗੁਰੂ ਦੇ ਹੱਥ ਵਿੱਚ ਹੀ ਸਰਬ ਸ਼ਕਤੀਮਾਨ ਦੇ ਹੱਥ ਵਿੱਚ ਹੀ ਤਾਕਤ ਹੈ। ਆਗਿਆਕਾਰੀ ਬਪਰਾ ਜੀਓ, ਇਹ ਵਿਚਾਰਾ ਜੀਉ ਮਨ ਕਰਕੇ ਤੇ ਤਨ ਕਰਕੇ ਵਾਹਿਗੁਰੂ ਦੀ ਆਗਿਆ ਵਿੱਚ ਹੀ ਹੈ। ਜੋ ਤਿਸ ਭਾਵੇ ਸੋਈ ਫੁਨਸੀਓ, ਜੋ ਵਾਹਿਗੁਰੂ ਜੀ ਚਾਹੁੰਦੇ ਹਨ ਉਹੀ ਇਸ ਜੀਵ ਨੂੰ ਮਿਲਦਾ ਹੈ। ਕਬੂ ਊਚ ਨੀਚ ਮੈਂ ਬਸੈ, ਇਹ ਮਨ ਇਸ ਤਨ ਵਿੱਚ ਰਹਿੰਦਾ ਹੋਇਆ ਕਦੀ ਉੱਚਾ ਹੋ ਜਾਂਦਾ ਹੈ, ਕਦੀ ਨੀਵਾਂ ਹੋ ਜਾਂਦਾ ਹੈ। ਕਬੂ ਸੋਗ ਹਰ ਖਰੰਗ ਹੱਸੈ, ਕਦੀ ਇਹ ਖੁਸ਼ ਹੋ ਜਾਂਦਾ ਹੈ, ਕਦੀ ਇਹ ਗਮੀ ਵਿੱਚ ਆ ਜਾਂਦਾ ਹੈ। ਕਬੂ ਨਿੰਦ ਚਿੰਦ ਵਿਵਹਾਰ, ਕਦੇ ਮਨ ਕਰਕੇ ਨਿੰਦਕ ਬਣ ਜਾਂਦਾ ਹੈ ਤੇ ਅਜਿਹੇ ਘਟੀਆ ਵਿਹਾਰ ਕਰਨ ਲੱਗ ਪੈਂਦਾ ਹੈ। ਕਬੂ ਊ ਆਕਾਸ਼ ਪਿਆਲ, ਕਦੇ ਮਨ ਉੱਚਾ ਮੰਨ ਕੇ ਆਪਣੇ ਆਪ ਨੂੰ ਆਕਾਸ਼ ਵਿੱਚ ਸੈਰ ਕਰਦਾ ਹੈ ਤੇ ਕਦੇ ਇਹ ਪਾਤਾਲ ਵਿੱਚ ਨੀਵਾਂ ਹੋ ਜਾਂਦਾ ਹੈ। ਕਬੂ ਬੇਤਾ ਬ੍ਰਹਮ ਵਿਚਾਰ, ਕਦੇ ਗਿਆਨਵਾਨ ਹੋ ਕੇ ਤੇ ਮੁੱਖੋਂ ਵਾਹਿਗੁਰੂ ਜੀ ਦੇ ਗੁਣ ਆਖਦਾ ਹੈ, ਵਖਿਆਨ ਕਰਦਾ ਹੈ। ਨਾਨਕ ਆਪ ਮਲਾਵਣ ਹਾਰ, ਗੁਰਦੇਵ ਫਰਮਾਉਂਦੇ ਨੇ ਵਾਹਿਗੁਰੂ ਜੀ ਆਪ ਹੀ ਇਸ ਮਨ ਨੂੰ ਮੇਲਣ ਹਾਰੇ ਹਨ। ਕਬੂ ਨਿਰਤ ਕਰੇ ਪਉ ਭਾਂਤ, ਕਬੂ ਸੋਏ ਰਹੇ ਦਿਨ ਰਾਤ, ਕਬੂ ਮਹਾਂ ਕ੍ਰੋਧ ਵਿਕਰਾਲ, ਕਬੂ ਸਰਬ ਕੀ ਹੋਤ ਰਵਾਲ, ਕਬੂ ਹੋਏ ਬਹੇ ਬੜ ਰਾਜਾ, ਕਬੂ ਭੇਖਾਰੀ ਨੀਤ ਕਾ ਸਾਜਾ, ਕਬੂ ਆਪ ਕੀ ਰਿਤ ਮੈਂ ਆਵੈ, ਕਬੂ ਭਲਾ ਭਲਾ ਕਹਾਵੈ, ਜਿਉਂ ਪ੍ਰਭ ਰਾਖੇ ਤਿਨ ਹੀ ਰਹੇ, ਗੁਰਪ੍ਰਭ ਸਾਧ ਨਾਨਕ ਸੱਚ ਕਹੇ। ਮਨ ਦੀ ਹਰਕਤ ਨੂੰ ਸਮਝਾਉਂਦਿਆਂ ਹੋਇਆਂ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਮਨ ਕਰਕੇ ਇਹ ਮਨੁੱਖ ਕਦੀ ਨੱਚਦਾ ਟੱਪਦਾ ਰਹਿੰਦਾ ਹੈ, ਕਦੀ ਇੱਧਰ ਉੱਧਰ ਭਟਕਦਾ ਰਹਿੰਦਾ ਹੈ ਮਾਇਆ ਦੇ ਪ੍ਰਭਾਵ ਵਿੱਚ। ਕਬੂ ਸੋਏ ਰਹੇ ਦਿਨ ਰਾਤ, ਕਦੇ ਇਹ ਅਗਿਆਨਤਾ ਦੀ ਨੀਂਦ ਵਿੱਚ ਮਨ ਕਰਕੇ ਸੁੱਤਾ ਹੀ ਰਹਿੰਦਾ ਹੈ, ਵਾਹਿਗੁਰੂ ਜੀ ਨੂੰ ਨਹੀਂ ਸੰਭਾਲਦਾ, ਯਾਦ ਨਹੀਂ ਕਰਦਾ। ਕਬੂ ਮਹਾਂ ਕ੍ਰੋਧ ਵਿਕਰਾਲ, ਕਦੇ ਕ੍ਰੋਧੀ ਹੋ ਕੇ ਦੂਜਿਆਂ ਨੂੰ ਡਰ ਦਿੰਦਾ ਹੈ ਤੇ ਡਰਾਉਂਦਾ ਹੈ। ਕਬੂ ਸਰਬ ਕੀ ਹੋ ਤੇਰੇ ਵਾਲ, ਕਦੇ ਮਨ ਗਰੀਬ ਬਣ ਕੇ ਨੀਵਾਂ ਜਿਹਾ ਬਣ ਕੇ ਸੰਗਤ ਦੀ ਤੋੜ ਬਣਨਾ ਚਾਹੁੰਦਾ ਹੈ। ਕਬੂ ਹੋਏ ਬਹੇ ਬੜ ਰਾਜਾ, ਕਦੀ ਇਹ ਵੱਡਾ ਹੋ ਕੇ ਰਾਜਾ ਬਣ ਬੈਠਦਾ ਹੈ। ਕਬੂ ਭੇਖਾਰੀ ਨੀਚ ਕਾ ਸਾਜਾ, ਕਦੇ ਮਨ ਭਿਖਾਰੀਆਂ ਜੈਸਾ ਸਾਂਗ ਵੀ ਕਰਦਾ ਹੈ। ਕਬੂ ਆਪ ਕੀਰਤ ਮੈਂ ਆਵੈ, ਕਦੀ ਕਦੀ ਅਜਿਹੇ ਸਾਂਗ ਵੀ ਕਰਦਾ ਹੈ ਕਿ ਜਾਣ ਬੁੱਝ ਕੇ ਗਲਤੀਆਂ ਕਰਦਾ। ਕਬੀਰ ਮਨ ਜਾਣ ਸਤ ਬਾਤ, ਜਾਣਤੀ ਅਵਗਣ ਕਰੇ ਕਾਹੇ ਕੀ ਕੁਸਲਾ, ਧਾਤ ਦੀਪ ਕੂਏ ਪਰੇ। ਮਨ ਜਾਣਦਾ ਹੈ ਕਿ ਉਹ ਗਲਤ ਕੰਮ ਕਰ ਰਿਹਾ ਹੈ, ਉਸ ਨਾਲ ਅਪਕੀਰਤ ਹੁੰਦੀ ਹੈ, ਅਪਮਾਨ ਹੁੰਦਾ ਹੈ, ਪਰ ਫਿਰ ਵੀ ਮਨ ਉਸਨੂੰ ਕਰੀ ਹੀ ਜਾਂਦਾ ਹੈ, ਕਦੇ ਅਜਿਹਾ ਕਰਮ ਵੀ ਕਰ ਬੈਠਦਾ ਹੈ। ਕਬੂ ਭਲਾ ਭਲਾ ਕਹਾਵੇ, ਕਦੀ ਆਪਣੇ ਆਪ ਨੂੰ ਬਹੁਤ ਚੰਗਾ ਮਨ ਕੇ ਬਹਿੰਦਾ ਹੈ। ਜਿਉਂ ਪ੍ਰਭ ਰਾਖੇ ਤਿਨ ਹੀ ਰਹੇ, ਗੁਰੂ ਸਾਹਿਬ ਫਰਮਾਉਂਦੇ ਨੇ ਵਾਹਿਗੁਰੂ ਜਿਵੇਂ ਇਹਨੂੰ ਰੱਖਦਾ ਹੈ ਨਾ, ਜਿਵੇਂ ਨਚਾਉਂਦਾ ਹੈ ਨਾ, ਇਹ ਉਵੇਂ ਹੀ ਨੱਚਦਾ ਹੈ। ਗੁਰਪ੍ਰਸਾਦ ਨਾਨਕ ਸੱਚ ਕਹੇ, ਗੁਰਦੇਵ ਜੀ ਕਹਿੰਦੇ ਨੇ ਅਸੀਂ ਵਾਹਿਗੁਰੂ ਜੀ ਦੀ ਕਿਰਪਾ ਨਾਲ ਸੱਚ ਹੀ ਕਹਿ ਰਹੇ ਹਾਂ। ਕਬੂ ਹੋਏ ਪੰਡਿਤ ਕਰੇ ਬਖਾਣ, ਕਬੂ ਮੋਨ ਧਾਰੀ ਲਾਵੇ ਧਿਆਨ, ਕਬੂ ਤਟ ਤੀਰਥ ਸਨਾਨ, ਕਬੂ ਸਿਰ ਸਾਧਕ ਮੋਖ ਗਿਆਨ, ਕਬੂ ਕੀਟ ਹੱਸ ਪਤੰਗ ਹੋਏ ਜੀਆਂ, ਅਨਕ ਜੋਨ ਭਰ

ਕੋਈ ਕਬੋ ਹੋਏ ਪੰਡਿਤ ਕਰੇ ਬਖਾਣ ਕਦੇ ਇਹ ਸਿਆਣਾ ਬਣ ਕੇ ਸ਼ਾਸਤਰਾਂ ਦੇ ਅਰਥ ਕਰਦਾ ਬਾਣੀ ਦੇ ਵਿਚਾਰ ਵੀ ਕਰਦਾ ਕਬੋ ਮੋਨ ਧਾਰੀ ਲਾਵੇ ਧਿਆਨ ਕਦੇ ਚੁੱਪ ਕਰਕੇ ਬਹਿ ਜਾਂਦਾ ਆਪਣੀ ਲਿਵ ਸ਼ਬਦ ਨਾਲ ਲਾ ਕੇ ਧਿਆਨ ਨੂੰ ਇਕਾਗਰ ਕਰਨ ਦਾ ਯਤਨ ਕਰਦਾ ਹੈ ਕਬੋ ਤਾਂ ਤੀਰਥ ਅਸਨਾਨ ਕਦੇ ਤੀਰਥਾਂ ਤੇ ਕੰਢੇ ਤੇ ਜਾ ਕੇ ਬਹਿ ਕੇ ਇਸ਼ਨਾਨ ਵੀ ਕਰਦਾ ਤੇ ਧਿਆਨ ਵੀ ਕਰਦਾ ਹੈ ਕਬੋ ਸਿੱਧ ਸਾਧਕ ਮੁਖ ਗਿਆਨ ਕਦੇ ਸਾਧਨਾ ਕਰਕੇ ਸਿੱਧੀਆਂ ਦੁਆਰਾ ਜੋ ਪ੍ਰਾਪਤ ਕਰਦਾ ਉਸਦਾ ਇਹ ਮੁਖਾ ਗਿਆਨ ਵੀ ਕਰਦਾ ਹੈ ਕਬੂ ਕੀਟ ਹਸਤ ਪਤੰਗ ਹੋਏ ਜੀਆ ਇਹ ਜੀਵ ਕਦੇ ਕੀੜਾ ਬਣ ਜਾਂਦਾ ਕਦੇ ਹਾਥੀ ਬਣ ਜਾਂਦਾ ਕਦੇ ਪਤੰਗੇ ਵਾਂਗੂ ਉੱਡਦਾ ਹੈ ਹੋਰ ਜੂਨਾਂ ਵਿੱਚ ਵੀ ਅਨੇਕ ਜੂਨਾਂ ਵਿੱਚ ਇਹ ਭਟਕਦਾ ਹੈ ਅਨਕ ਜੋਨ ਭਰਮੇ ਭਰਮੀਆ ਅਨੇਕਾਂ ਜੂਨਾਂ ਵਿੱਚ ਭਟਕਦਾ ਵੀ ਹੈ ਤੇ ਆਵਾਗਾਉਣ ਵਿੱਚ ਵੀ ਰਹਿੰਦਾ ਹੈ ਭਰਮ ਕੇ ਅਗਿਆਨਤਾ ਦੇ ਵਿੱਚ ਨਾਨਾ ਰੂਪ ਜਿਉਂ ਸਵਾਂਗੀ ਦਿਖਾਵੇ ਇਹ ਮਨੁੱਖ ਤਾਂ ਇੱਕੋ ਹੀ ਹੈ ਇਸ ਦੇ ਵਿੱਚ ਮਨ ਵੀ ਇੱਕ ਹੀ ਹੈ ਪਰ ਮਨ ਕਰਕੇ ਕਈ ਤਰ੍ਹਾਂ ਦੇ ਸਵਾਂਗ ਕਰਦਾ ਹੈ ਜਿਵੇਂ ਵਾਹਿਗੁਰੂ ਚਾਹੁੰਦਾ ਹੈ ਉਹੀ ਰੂਪ ਧਾਰ ਕੇ ਸਵਾਂਗ ਕਰਦਾ ਰਹਿੰਦਾ ਹੈ ਜਿਉਂ ਪ੍ਰਭਾਵੇ ਤਿਵੇਂ ਨਿਚਾਵੇ ਮਾਇਆ ਦੇ ਲੋਭ ਵਿੱਚ ਇੱਧਰ ਉੱਧਰ ਭਟਕਦਾ ਨੱਚਦਾ ਮੋਹ ਲੋਭ ਹੰਕਾਰ ਵਿੱਚ ਇਹ ਸਭ ਵਾਹਿਗੁਰੂ ਜੀ ਹੀ ਐਸਾ ਇਹਦੇ ਕੋਲੋਂ ਕਰਵਾ ਰਹੇ ਹਨ ਜੋ ਤਿਸ ਭਾਵੇ ਸੋਈ ਹੋਏ ਗੁਰੂ ਸਾਹਿਬ ਫਰਮਾਉਂਦੇ ਨੇ ਵਾਹਿਗੁਰੂ ਜੀ ਜੋ ਚਾਹੁੰਦੇ ਹਨ ਉਹੀ ਹੁੰਦਾ ਹੈ ਨਾਨਕ ਦੂਜਾ ਅਵਰ ਨਾ ਕੋਏ ਗੁਰੂ ਸਾਹਿਬ ਦਾ ਮਤ ਇਹ ਹੈ ਕਿ ਵਾਹਿਗੁਰੂ ਤੋਂ ਛੁੱਟ ਹੋਰ ਕੋਈ ਦੂਜਾ ਨਹੀਂ ਹੈ ਜਿਸ ਵਿੱਚ ਅਜਿਹੇ ਗੁਣ ਹੋਣ ਕਬੂ ਸਾਧ ਸੰਗਤ ਤੇ ਪਾਵੇ ਉਸ ਸਥਾਨ ਤੇ ਬਾਵਲ ਨਾ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਵਿਨਾਸ਼ ਮਨ ਤਨ ਨਾਮ ਰਤੇ ਇੱਕ ਰੰਗ ਸਦਾ ਵਸੈ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮੇ ਜਲ ਆਏ ਖਟਾਨਾ ਕਿਉਂ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਵਿਸਰਾਮ ਨਾਨਕ ਪ੍ਰਾਪਤ ਕੇ ਸਾਧ ਕੁਰਬਾਨ ਕਬੂ ਸਾਧ ਸੰਗਤ ਇਹ ਪਾਵੇ ਵਾਹਿਗੁਰੂ ਜੀ ਦੀ ਕਿਰਪਾ ਨਾਲ ਕਦੀ ਇਸ ਮਨ ਨੂੰ ਗੁਰਮੁਖਾਂ ਪਿਆਰਿਆਂ ਦੀ ਸੰਗਤ ਵੀ ਪ੍ਰਾਪਤ ਹੋ ਜਾਂਦੀ ਹੈ ਉਸ ਅਸਥਾਨ ਤੇ ਬਾਹਰ ਨਾ ਆਵੇ ਜਦੋਂ ਇਹ ਸੰਗਤ ਕਰਦਾ ਹੈ ਤੇ ਵਾਹਿਗੁਰੂ ਨਾਮ ਜਪਦਾ ਜਦੋਂ ਵਾਹਿਗੁਰੂ ਨਾਮ ਜਪਦਾ ਤੇ ਸਹਿਜ ਵਿੱਚ ਟਿਕ ਜਾਂਦਾ ਜਦੋਂ ਮਨ ਸਹਿਜ ਵਿੱਚ ਟਿਕ ਜਾਂਦਾ ਦੇਹੀ ਤੋਂ ਪਰੇ ਹੋ ਜਾਂਦਾ ਫਿਰ ਮਨ ਦੇ ਵਿਚਾਰ ਦੇਹੀ ਵਿੱਚ ਨਹੀਂ ਆਉਣ ਨੂੰ ਕਰਦੇ ਹਨ ਅੰਤਰ ਹੋਏ ਗਿਆਨ ਪ੍ਰਗਾਸ ਸਹਿਜ ਵਿੱਚ ਟਿਕਿਆ ਮਨ ਦੇ ਵਿੱਚ ਆਤਮਾ ਦਾ ਗਿਆਨ ਹੋ ਜਾਂਦਾ ਹੈ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਨ ਇਸ ਹਾਲਤ ਵਿੱਚ ਫਿਰ ਇਸ ਤਨ ਦਾ ਤੇ ਮਨ ਦਾ ਵਿਨਾਸ਼ ਤੇ ਹੁੰਦਾ ਹੈ ਪਰ ਮਨ ਦਾ ਉਹ ਸਰੂਪ ਜੋ ਆਤਮਾ ਹੈ ਉਸਦਾ ਵਿਨਾਸ਼ ਕਦੀ ਨਹੀਂ ਹੁੰਦਾ ਉਸ ਸਥਾਨ ਕਾ ਨਹੀਂ ਵਿਨਾਸ਼ ਭਾਵ ਫਿਰ ਇਹ ਮਨ ਔਰ ਦੇਹੀ ਵਿੱਚ ਨਹੀਂ ਆਉਂਦਾ ਫਿਰ ਇਸ ਮਨ ਦੇਹੀ ਦਾ ਪੂਰਨ ਤੌਰ ਤੇ ਨਾਸ਼ ਹੋ ਜਾਂਦਾ ਹੈ ਇਹ ਸ਼ੁੱਧ ਚਿੱਤ ਆਤਮਾ ਕਰਕੇ ਚਿਰੰਜੀਵੀ ਹੋ ਜਾਂਦਾ ਹੈ ਮਨ ਤਨ ਨਾਮ ਰਤੇ ਇੱਕ ਰੰਗ ਵਾਹਿਗੁਰੂ ਜੀ ਦੇ ਨਾਮ ਵਿੱਚ ਜਿਨ੍ਹਾਂ ਦਾ ਮਨ ਔਰ ਤਨ ਰੰਗਿਆ ਗਿਆ ਹੈ ਸਦਾ ਬਸੈ ਭਾਰ ਬ੍ਰਹਮ ਕੇ ਸੰਗ ਉਹ ਤਾਂ ਵਾਹਿਗੁਰੂ ਜੀ ਦੇ ਕੋਲੇ ਹੀ ਵਸਦੇ ਹਨ ਉਹਨਾਂ ਵਿੱਚ ਤੇ ਵਾਹਿਗੁਰੂ ਵਿੱਚ ਕੋਈ ਅੰਤਰ ਹੀ ਨਹੀਂ ਰਹਿ ਜਾਂਦਾ ਹਰ ਹਰ ਜਨ ਦੋ ਏਕ ਹੈ ਬਿਬ ਵਿਚਾਰ ਕਿਛ ਨਾਹੀ ਜਲ ਤੇ ਉਪਰ ਤਰੰਗ ਜਿਉਂ ਜਲ ਹੀ ਵਿਖੇ ਸਮਾਹੇ ਜਿਉਂ ਜਲ ਮੇ ਜਲ ਆਏ ਖਟਾਨਾ ਜਿਵੇਂ ਪਾਣੀ ਦਾ ਬੂੰਦ ਸਮੁੰਦਰ ਵਿੱਚ ਪੈ ਕੇ ਸਮੁੰਦਰ ਦਾ ਹੀ ਰੂਪ ਹੋ ਜਾਂਦਾ ਹੈ ਕਿਉਂ ਜੋਤੀ ਸੰਗ ਜੋ ਸਮਾਨਾ ਕਿਵੇਂ ਆਤਮਾ ਪਰਮਾਤਮਾ ਦਾ ਸਰੂਪ ਹੋ ਕੇ ਪਰਮਾਤਮਾ ਵਿੱਚ ਰਲ ਜਾਂਦੀ ਹੈ ਇੱਕ ਮਿੱਕ ਹੋ ਜਾਂਦੀ ਹੈ ਮਿਟ ਗਏ ਗਮਨ ਪਾਏ ਵਿਸਰਾਮ ਗੁਰੂ ਸਾਹਿਬ ਫਰਮਾਉਂਦੇ ਨੇ ਇਉਂ ਆਵਾਗਮਨ ਮਿਟ ਜਾਂਦਾ ਹੈ
ते जीव आत्मा वाहिगुरु जी दे विच रल के पूरन वाहिगुरु जी दा ही स्वरूप होके मुख जांदी है। नानक प्रभ के सद कुरबान, गुरु साहिब कहंदे ने ऐसे वाहिगुरु तो असीं सदके जाने हां, बलहारी जाने हां, जिन्हां दी कृपा नाल ए भटकदा होया मन, ए बिछड़िया होया मन, ए दुखी मन, ए मन जो सुख चाहुंदा है, दुख दी निवृत्ति करा के सुखां विच रुकदा होया, देही विच रहिंदा होया, सहज पद विच टिक के सहजी सहजी वाहिगुरु नाम दा सिमरन करदिया होया, वाहिगुरु नाम विच लेव लाउंदिया होया, ध्यान मगन हो जांदा है, ते वाहिगुरु जी दी कृपा नाल एक दिन ए अपने आप दी पछाण कर लेंदा है। पाव वाहिगुरु।

0: धन का ज्ञान है धर्म का ज्ञान। जिस जिसके प्रति जागे है उसे है, लेकिन जिस जिसके प्रति अजे भी इसकी चेतना सुखी है वो नहीं है, वो नहीं है, उसकी दुनिया च नहीं। 10,000 सत्संगी बैठे हैं, एक गलियास्त होता है, एक जागे होया जिन्हों धर्म का पता, क्योंकि पता है परिवार है पर यह भी पता है निरंकार है, क्योंकि पता है पदार्थ है पर यह भी पता है परमात्मा है। 10,000 मनुख बैठे हुए गुरुद्वारे के मंदिर के चर्च के मस्जिद एक जगियासु, 10,000 के करीब जगियासु किधरे बैठे हुए एक साधु हो, जगियासु जिसनों पता चल गया परमात्मा का, साधु जो परमात्मा के मार्ग से चल पे मेरा पता ही नहीं चलिया, चल मेरा जागे नहीं यात्रा क्रम कर दी, चल पे चल पे पूरी सुरख चल पड़ी उसका ध्यान चल पे हम ध्यान न सुनना। 10,000 के शरीर के जो साधु बैठे हो एक संत होगा, एक ब्रह्म ज्ञानी आता जो पहुंच सकता पहुंच।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਗੌੜੀ ਮੇਲਾ ਤੀਜਾ ਗੁਰ ਕੀ ਸੇਵਾ ਕਰ ਤੇਰਾ ਜੀਓ ਹਰ ਨਾਮ ਤੇ ਆਏ ਮੰਜੋ ਦੂਰ ਨਾ ਜਾਏ ਤੇਰਾ ਜੀਓ ਘਰ ਬੈਠਿਆਂ ਹਰ ਪਾਏ ਘਰ ਬੈਠਿਆਂ ਹਰ ਪਾਏ ਸਦਾ ਚਿਤ ਲਾਏ ਸਹਿਜੇ ਸਤ ਸੁਹਾਏ ਗੁਰ ਕੀ ਸੇਵਾ ਕਰੀ ਸੁਖਾਲੀ ਜਿਸਨੋ ਆਪ ਕਰਾਏ ਨਾਮੋ ਬੀਜੇ ਨਾਮੋ ਜੰਮੇ ਨਾਮੋ ਮਨ ਵਸਾਏ ਨਾਨਕ ਸਚ ਨਾਮ ਵਡਿਆਏ ਪੂਰਬ ਲਿਖਿਆ ਪਾਏ ਹਰ ਕਾ ਨਾਮ ਮੀਠਾ ਤੇਰਾ ਜੀਓ ਜਾਂ ਚਾਖੇ ਚਿਤ ਲਾਏ ਰਸਨਾ ਹਰ ਰਸ ਚਾਖ ਮੋਏ ਜੀਓ ਅਨਰਸ ਸਾਧ ਗਵਾਏ ਸਦਾ ਹਰ ਰਸ ਪਾਏ ਜਾਂ ਹਰ ਪਾਏ ਰਸਨਾ ਸਬਦ ਸੁਹਾਏ ਨਾਮ ਪਿਆਏ ਸਦਾ ਸੁਖ ਪਾਏ ਨਾਮ ਰਹੇ ਲਿਵਲਾਏ ਨਾਮੇ ਉਪਜੈ ਨਾਮੇ ਦਿਨਸੈ ਨਾਮੇ ਸਚ ਸਮਾਏ ਨਾਨਕ ਨਾਮ ਗੁਰਮਤੀ ਪਾਈਐ ਆਪੇ ਲੈ ਲਵਾਏ ਇਹ ਵਿਦਾਣੀ ਚਾਕਰੀ ਤੇਰਾ ਜੀਓ ਤਨ ਛੋੜ ਪਰਦੇਸ ਸਿਧਾਏ ਦੂਜੇ ਕਿਨੇ ਸੁਖ ਨਾ ਪਾਇਓ ਤੇਰਾ ਜੀਓ ਦਿਖਿਆ ਲੋਭ ਲੁਭਾਏ ਦਿਖਿਆ ਲੋਭ ਲੁਭਾਏ ਧਰਮ ਭੁਲਾਏ ਉਹ ਕਿਉਂ ਕਰ ਸੁਖ ਪਾਏ ਚਾਕਰੀ ਵਿਦਾਣੀ ਖਰੀ ਦੁਖਾਲੀ ਆਪ ਵੇਚ ਧਰਮ ਗਵਾਏ ਮਾਇਆ ਬੰਧਨ ਟਿਕੈ ਨਾਹੀ ਛਿਨ ਛਿਨ ਦੁਖ ਸੰਤਾਏ ਨਾਨਕ ਮਾਇਆ ਕਾ ਦੁਖ ਕਦੇ ਚੂਕੈ ਜਾਂ ਗੁਰ ਸਬਦੀ ਚਿਤ ਲਾਏ ਮਨਮੁਖ ਮੁਗਤ ਗਵਾਰ ਤੇਰਾ ਜੀਓ ਸਬਦ ਮਨ ਨਾ ਵਸਾਏ ਮਾਇਆ ਕਾ ਪਰਮ ਅੰਧ ਤੇਰਾ ਜੀਓ ਹਰ ਮਾਰਗ ਕਿਉਂ ਪਾਏ ਕਿਉਂ ਮਾਰਗ ਪਾਏ ਬਿਨ ਸਤਿਗੁਰ ਪਾਏ ਮਨਮੁਖ ਆਪ ਗਣਾਏ ਹਰ ਕੇ ਚਾਕਰ ਸਦਾ ਸੁਹੇਲੇ ਗੁਰ ਚਰਨੀ ਚਿਤ ਲਾਏ ਜਿਸਨੋ ਹਰ ਜੀਓ ਕਿਰਪਾ ਕਰੇ ਸਦਾ ਹਰ ਕੇ ਗੁਣ ਗਾਏ ਨਾਨਕ ਨਾਮ

ਕਰਨਾ, ਜਿਉ ਜਿਉ ਹੁਕਮ ਤਿਵੈ ਤਿਉ ਕਰਨਾ, ਕੋ ਊਨ ਨਾ ਕੋ ਪੂਰਾ, ਕੋ ਸੁਗਰ ਨਾ ਕੋ ਮੂਰਾ, ਜਿਤ ਜਿਤ ਲਾਵੋ ਤਿਤ ਤਿਤ ਲਗਨਾ।

ਇਹ ਦੁਨੀਆਂ ਦੇ ਰੰਗ ਇੱਕ ਦੋ ਹੋ ਸਕਦਾ, ਬਹੁਤਾ ਪੱਕਾ ਰੰਗ ਹੋਵੇ ਤੇ ਹਫ਼ਤਾ ਹਫ਼ਤੇ ਬਾਅਦ ਉਤਰ ਜਾਣਾ ਹੈ। ਪਰ ਜਿਹੜਾ ਸਤਿਗੁਰੂ ਦੇ ਨਾਮ ਦਾ ਰੰਗ ਹੈ ਉਹ ਐਸਾ ਰੰਗ ਹੈ ਜਿਹਨੂੰ ਚੜ ਗਿਆ ਉਹ ਨਿਹਾਲ ਹੋ ਗਿਆ, ਉਹ ਕਦੇ ਉਤਰਦਾ ਨਹੀਂ, ਕਿਉਂਕਿ ਸਾਹਿਬ ਬਚਨ ਕਰਦੇ ਨੇ ਰਾਮ ਰੰਗ ਕਦੇ ਉਤਰ ਨਾ ਜਾਏ, ਗੁਰਪੂਰਾ ਜਿਸ ਦੇ ਬੁਝਾਏ। ਗੁਰੂ ਦੀ ਕਿਰਪਾ ਦੁਆਰਾ ਜਿਹਨੂੰ ਇਸ ਸੋਝੀ ਆ ਗਈ ਨਾ, ਇਹ ਐਸਾ ਰੰਗ ਹੈ ਜਿਹੜਾ ਕਦੇ ਉਤਰਦਾ ਨਹੀਂ, ਉਹ ਫਿਰ ਝੂਠੇ ਰੰਗਾਂ ਤੋਂ ਦੂਰ ਰਹਿ ਕੇ ਨਾਮ ਦੇ ਰੰਗ ਵਿੱਚ ਰੰਗਿਆ ਜਾਂਦਾ। ਸਤਿਗੁਰੂ ਕਿਰਪਾ ਕਰੇ। ਕੁਲ ਚੁੱਕ ਦੀ ਖੇਮਾ ਫਤਿਹ ਪ੍ਰਵਾਨ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।

的爱情，发生了难，发生了美丽，全然都不差。

Hello, hello.

0: धन धन गुरु की प्यारी सत्संग जी, आओ इतनी कीर्तन की सेवा परवान करनी, ऐसे तरह सच के अगला प्रोग्राम सर्वन करो। फतेह तजा फतेह बख्शो। वाहेगुरु जी का खालसा, वाहेगुरु जी की फतेह।
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ, 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ, 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ, singhsabha2@gmail.com, singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਿਕਾਰ ਯੋਗ ਗੁਰੂ ਸਵਾਰੀ ਸਾਧ ਸੰਗਤ ਸਾਰੇ ਗੱਜ ਕੇ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਬਹੁਤ ਵੱਡੇ ਭਾਗ ਜੁਗੋ ਜੁਗ ਟਲ ਸ਼ਬਦਾ ਅਵਤਾਰ ਕਲਯੁਗ ਦੇ ਜਹਾਜ਼ ਸਾਹਿਬ ਕਮਾਲ ਚਬਰ ਤਖ਼ਤ ਛਤਰ ਦੇ ਮਾਲ

ਦਾ ਆਨੰਦ ਮਾਣ ਰਹੇ ਹਾਂ। ਸਮਾਂ ਔਰ ਸਵਾਦ ਸਫਲੇ ਹੋ ਰਹੇ ਹਨ। ਇਸ ਸਮੇਂ ਦੀ ਬਾਬਤ ਭਾਈ ਸਾਹਿਬ ਆਨੰਦ ਲਾਲ ਜੀ ਦਾ ਕਥਨ ਹੈ, ਉਮਰ ਓਹਾ ਵਿੱਚ ਲੇਖੇ ਦੇ ਯੋਜਾਦ ਸਾਈਂ ਵਿੱਚ ਗੁਜਰੇ। ਉਹ ਸਮਾਂ ਉਹ ਘੜੀਆਂ ਲੇਖੇ ਵਿੱਚ ਹਨ ਜੋ ਪਰਮੇਸ਼ਰ ਦੀ ਯਾਦ ਵਿੱਚ ਗੁਜ਼ਰਦੀਆਂ ਨੇ, ਜਿਸ ਤਰ੍ਹਾਂ ਆਪਣਾ ਸਮਾਂ ਗੁਜ਼ਰ ਰਿਹਾ ਹੈ। ਜੋ ਯਾਦ ਸਾਈਂ ਵਿੱਚ ਗੁਜ਼ਰੇ ਪੈਂਦੀ ਮੁਜਰੇ, ਨਹੀਂ ਤਾਂ ਸਾਨੂੰ ਹਾਸਲ ਕੀ ਹੈ ਵਿੱਚ ਇਸ ਨੀਲੇ ਹੁਜਰੇ ਸਾਂਝ 'ਤੇ।

ਹਜ਼ੂਰੀ ਵਿੱਚ ਬੈਠ ਕੇ ਪਰਮੇਸ਼ਰ ਦੇ ਗੁਣ ਗਾਉਂਦਿਆਂ ਬਤੀਤ ਹੁੰਦਾ। ਬਾਕੀ ਜਿਤਨਾ ਵੀ ਸਮਾਂ ਲੰਘਦਾ ਉਹ ਬੇਅਰਥ ਹੈ। ਧੰਦਾ ਕਰਦਿਆਂ ਨਿਹਫਲ ਜਨਮ ਗਵਾਇਆ, ਸੁਖਦਾਤਾ ਮਨ ਨਾ ਵਸਾਇਆ।

ਕੁਛ ਵੀ ਪੱਲੇ ਨਹੀਂ ਪੈਂਦਾ, ਕੁਛ ਵੀ ਪ੍ਰਾਪਤੀ ਨਹੀਂ ਹੁੰਦੀ। ਘਾਟੇ ਵਾਲਾ ਸੌਦਾ ਔਰ ਲਾਭ ਵਾਲੀ ਕੋਈ ਗੱਲ ਹੀ ਨਹੀਂ ਹੈ। ਸੋ ਸਾਰੋ ਦਿਨ ਸਮਜੂਰੀ ਕਰੇ, ਹਰ ਸਿਮਨ ਕੀ ਵੇਲਾ ਬੱਜਰ ਸਿਰ ਪਰ।

ਸੋਝੀ ਹੈ ਸਾਧ ਸੰਗਤ, ਉਹ ਫਿਰ ਆ ਸਮਾਂ ਜੋ ਗੁਰੂ ਦੇ ਚਰਨਾਂ ਵਿੱਚ ਬਤੀਤ ਹੁੰਦਾ ਹੈ, ਉਦਮ ਕਰਕੇ ਸਮੇਂ ਦੇ ਵਿੱਚ ਲਾਭ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਬੇਅੰਤ ਸੰਗਤਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਪਹੁੰਚੀਆਂ ਨੇ।

ਸੋਝੀ ਹੈ, ਗੁਰੂ ਦੀ ਕਿਰਪਾ ਹੈ। ਇੱਕ ਨਾਨੋਂ ਸਭ ਸੋਝੀ ਆ, ਇੱਕ ਫਿਰਦੇ ਵੇ ਪਰਵਾਹ। ਭਾਗਾਂ ਵਾਲੇ ਨੇ ਸੋਝੀ ਆ ਗਈ, ਪਤਾ ਲੱਗ ਗਿਆ ਵੀ ਗੁਰੂ ਮਹਾਰਾਜ ਦੇ ਚਰਨਾਂ ਵਿੱਚੋਂ ਕੁਛ ਨਾ ਕੁਛ ਮਿਲੇਗਾ, ਜ਼ਰੂਰ ਸਤਿਗੁਰੂ ਜੀ ਦੇ ਚਰਨਾਂ ਚੋਂ ਕੁਛ ਲੈ ਕੇ ਜਾਵਾਂਗੇ। ਪਰ ਇੱਕ ਫਿਰਦੇ ਵੇ ਪਰਵਾਹ ਧੁੱਪੀ ਧੌਲੇ ਆ ਗਏ, ਉਹਨਾਂ ਨੂੰ ਸੋਝੀ ਨਹੀਂ ਆਈ, ਉਹੀ ਕੁਹਾੜੀ ਉਹੀ ਵਹਿਹਾਂ, ਜ਼ਿੰਦਗੀ ਲੰਘ ਗਈ। ਖਾਂਦਿਆਂ ਖਾਂਦਿਆਂ ਮੂੰਹ ਘੱਠਾ ਪੈ, ਨੰਦਿਆਂ ਸਭ ਅੰਗ। ਨਾਨਕ ਧ੍ਰਿਗ ਤਿਨ੍ਹਾਂ ਦਾ ਜੀਵ ਆ, ਜਿਨ ਸੱਚ ਨਾ ਲੱਗੋ ਰੰਗ। ਖਾਂਦਿਆਂ ਖਾਂਦਿਆਂ ਮੂੰਹ ਵੀ ਥੱਕ ਗਿਆ, ਦੰਦ ਨਿਕਲ ਗਏ, ਪਹਿਨਦਿਆਂ ਦੇ ਅੰਗ ਹੱਥ ਪੈਰ ਵੀ ਜਵਾਬ ਦੇ ਗਏ, ਕੰਬਣ ਲੱਗ ਗਏ ਹੁਣ। ਨਾਨਕ ਧ੍ਰਿਗ ਤਿਨ੍ਹਾਂ ਦਾ ਜੀਵ ਆ, ਗੁਰੂ ਜੀ ਕਹਿੰਦੇ ਉਹਨਾਂ ਦਾ ਜਿਉਣਾ ਤਿਰਘਾਰ ਹੈ ਭਾਈ। ਜਿਨ੍ਹਾਂ ਨੂੰ ਕੋਈ ਨਾਮ ਦਾ ਰੰਗ ਨਹੀਂ ਚੜਿਆ, ਕੋਈ ਨਾਮ ਬਾਣੀ ਦਾ ਕੋਈ ਰਸ ਨਹੀਂ ਆਇਆ, ਤੇ ਉਹਨੇ ਜਿਹੜੀ ਜ਼ਿੰਦਗੀ ਬਤੀਤ ਕੀਤੀ ਹੈ ਉਹ ਸਭ ਬੇਅਰਥ ਚਲੀ ਗਈ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਰਾਤ ਤਾਂ ਸੁੱਤਿਆਂ ਬਤੀਤ ਹੋ ਗਈ, ਦਿਨ ਖਾਂਦਿਆਂ ਪੀਂਦਿਆਂ ਨੂੰ ਲੰਘ ਗਿਆ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਗੁਰੂ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਜਿਨ੍ਹਾਂ ਦਾ 400 ਸਾਲਾ ਪਹਿਲਾ ਪ੍ਰਕਾਸ਼ ਦਿਹਾੜਾ ਆਪਾਂ ਮਨਾ ਰਹੇ ਹਾਂ, ਗੁਰੂ ਹੀ ਸਾਨੂੰ ਉਪਦੇਸ਼ ਕਰਦਾ ਹੈ, ਗੁਰਬਾਣੀ ਵੀ ਸਾਨੂੰ ਦੱਸਦੀ ਹੈ। ਇਨਸਾਨ ਜ਼ਿੰਦਗੀ ਲੰਘਦੀ ਜਾ ਰਹੀ ਹੈ, ਬੜੀ ਤੇਜ਼ੀ ਨਾਲ ਸਮਾਂ ਜਾ ਰਿਹਾ ਹੈ। ਰਹਿਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ। ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਏ। ਹੀਰੇ ਵਰਗਾ ਅਮੋਲਕ ਜਨਮ ਜੇ ਕਿਤੇ ਬੰਦਗੀ ਕਰ ਲਵੇ, ਇਹਦੇ ਤੁਲ ਕਰੋੜਾਂ ਹੀਰੇ ਕੀ ਕੁਛ ਵੀ ਨਹੀਂ ਪੁੱਜ ਸਕਦਾ। ਪੁੱਜੇ ਨਾ ਰਤਨ ਕਰੋੜ, ਕਰੋੜਾਂ ਰਤਨ ਵੀ ਇਹਦੇ ਬਰਾਬਰ ਨਹੀਂ। ਪਰ ਜੇ ਗੁਰਮਤ ਨੂੰ ਨਹੀਂ ਧਾਰਨ ਕਰਦਾ, ਮਨਮਤ ਵਿੱਚ ਆਪਣੀ ਜ਼ਿੰਦਗੀ ਆਪਣਾ ਸਮਾਂ ਬਤੀਤ ਕਰਦਾ ਹੈ, ਫਿਰ ਇਹਦੀ ਜ਼ਿੰਦਗੀ ਪਸ਼ੂਆਂ ਤੋਂ ਵੀ ਭੈੜੀ ਹੈ। ਫਿਰ ਮਹਾਰਾਜ ਜੀ ਕਹਿੰਦੇ, ਭਾਈ ਤੇਰੇ ਨਾਲੋਂ ਪਸ਼ੂ ਚੰਗੇ ਹਨ, ਪਸ਼ੂ ਮਿਲੇ ਚੰਗਿਆਈਆਂ। ਖੜ ਖਾਵੈ ਅੰਮ੍ਰਿਤ ਦੇ, ਨਾਮ ਵਿਹੂਣੇ ਆਦਮੀ ਤ੍ਰਿਗ ਜੀਵਨ ਕਰਮ ਕਰੇ।

ਮਿੱਠਾ ਖਾ ਕੇ ਦੁੱਧ ਰੂਪੀ ਅੰਮ੍ਰਿਤ ਦਿੰਦੇ ਹਨ, ਪਰ ਇਹ 36 ਪ੍ਰਕਾਰ ਦੇ ਭੋਜਨ ਖਾ ਕੇ ਉਹਦੀ ਗੰਦਗੀ ਵਿਸ਼ਟਾ ਬਣਾ ਦਿੰਦਾ ਹੈ। ਫਿਰ ਪਸ਼ੂ ਚੰਗੇ ਹੋਏ ਨਾ, ਸੋ ਪਸ਼ੂ ਵਿੱਚ ਔਰ ਬੰਦੇ ਵਿੱਚ ਬਹੁਤਾ ਅੰਤਰਾ ਨਹੀਂ ਮੰਨਿਆ ਗ੍ਰੰਥਕਾਰਾਂ ਨੇ। ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ। ਸੌਂਦੇ ਬੰਦੇ ਵੀ ਹਨ, ਬੰਦੇ ਬੈੱਡਾਂ ਤੇ ਪੈਂਦੇ ਨੇ, ਉੱਥੇ ਵੀ ਨੀਂਦ ਨਹੀਂ ਆਉਂਦੀ, ਪਰ ਪਸ਼ੂ ਵਿਚਾਰੇ ਡਲਿਆਂ ਵਿੱਚ ਹੀ ਸੌ ਜਾਂਦੇ ਨੇ। ਨਿੰਦਰਾ ਭੋਜਨ, ਬੰਦਾ 36 ਪ੍ਰਕਾਰ ਦੇ ਭੋਜਨਾਂ ਤੇ ਵੀ ਸਬਰ ਨਹੀਂ ਕਰਦਾ, ਮੀਟ ਮਾਸ ਸ਼ਰਾਬ ਸਭ ਕੁਝ ਖਾਈ ਜਾ ਰਿਹਾ ਹੈ, ਪਰ ਉਹ ਵਿਚਾਰੇ ਘਾਹ ਪੱਠਾ ਖਾ ਕੇ ਆਪਣਾ ਪੇਟ ਭਰ ਕੇ ਵਾਹਿਗੁਰੂ ਦਾ ਸ਼ੁਕਰ ਕਰਦੇ ਨੇ, ਸਬਰ ਕਰ ਲੈਂਦੇ ਨੇ। ਨਿੰਦਰਾ ਭੋਜਨ ਭੋਗ, ਬੰਦਿਆਂ ਦੇ ਵੀ ਬੱਚੇ ਹਨ, ਪਸ਼ੂਆਂ ਦੇ ਵੀ ਬੱਚੇ ਨੇ। ਭੈ, ਮਰਨ ਦਾ ਭੈ ਇਨਸਾਨ ਨੂੰ ਵੀ ਹੈ, ਇਹਨੇ ਤਾਂ ਬੜੇ ਯਤਨ ਕੀਤੇ ਨੇ ਵੀ ਮੈਂ ਮਰਾਂ ਨਾ, ਬਹੁਤ ਯਤਨ ਕਰਤਾ ਬਲਵੰਤਕਾਰੀ, ਪ੍ਰੀਸ਼ਤ ਨੇ ਬੜੇ ਯਤਨ ਕੀਤੇ ਵੀ ਨਾ ਮਰਾਂ, ਪਰ ਮਰ ਗਿਆ। ਹਰ ਬੰਦਾ ਇਹੋ ਹੀ ਤਰੀਕਾ ਬਣਾਉਂਦਾ ਵੀ ਮੇਰੀ ਮੌਤ ਨਾ ਆਵੇ। ਫਿਰ ਇਹਦਾ ਮਤਲਬ ਪਸ਼ੂ ਤੋਂ ਜ਼ਿਆਦਾ ਡਰ ਹੋਇਆ ਇਹਨੂੰ ਮਰਨ ਦਾ। ਜੇ ਪਸ਼ੂ ਨੂੰ ਮਰਨ ਦਾ ਡਰ ਹੈ ਤੇ ਕੋਈ ਇਹੋ ਜਿਹੇ ਕੋਈ ਢੰਗ ਤਾਂ ਨਹੀਂ ਬਣਾਉਂਦਾ ਜਿਹੋ ਜਿਹੇ ਬੰਦੇ ਨੇ ਬਣਾਏ ਨੇ। ਮਰਨ ਤੋਂ ਬਚਣ ਵਾਸਤੇ ਬਹੁਤ ਕੁਛ ਕਰਦਾ। ਨਿੰਦਰਾ ਭੋਜਨ ਭੋਗ ਭੈ ਇਹ ਪਸ ਪੁਰਖ ਸਮਾਨ। ਪਸ਼ੂਆਂ ਵਿੱਚ ਔਰ ਬੰਦਿਆਂ ਵਿੱਚ ਇਹ ਬਰਾਬਰ ਹਨ ਚਾਰ ਚੀਜ਼ਾਂ, ਪਰ ਵਡਿਆਈ ਕਿਹੜੀ ਚੀਜ਼ ਦੀ ਹੈ ਜੀ? ਇਹਨੂੰ ਅਸ਼ਰਫੁਲ ਮਖਲੂਕਾਤ ਕਿਉਂ ਕਿਹਾ? ਇਹਨੂੰ ਸਾਰੀਆਂ ਜੋਨੀਆਂ ਦਾ ਬਾਦਸ਼ਾਹ ਕਿਉਂ ਕਿਹਾ? ਮਨੁੱਖ ਨੂੰ ਉਹ ਕਿਹੜੀ ਚੀਜ਼ ਹੈ ਜੀ? ਗਿਆਨ ਨਰਨ ਅਧਿਕਤਾ ਗਿਆਨ ਬਿਨਾਂ ਪਸ਼ੂ ਜਾਣ। ਬਸ ਇਹ ਵਡਿਆਈ ਹੈ ਜੀ। ਇਹਨੂੰ ਗਿਆਨ ਦਿੱਤਾ ਹੈ ਵਾਹਿਗੁਰੂ ਨੇ, ਇਹਨੂੰ ਸੋਝੀ ਦਿੱਤੀ ਹੈ ਸਤਿਗੁਰਾਂ ਨੇ, ਜੇ ਦੀਵਾ ਦਿੱਤਾ ਹੈ ਗੁਰੂ ਨੇ, ਰੋਸ਼ਨੀ ਦਿੱਤੀ ਹੈ। ਜੇ ਦੀਵੇ ਤੋਂ ਕੰਮ ਨਹੀਂ ਲੈਂਦਾ ਫਿਰ ਇਹਦੇ ਵਿੱਚ ਗੁਰੂ ਦਾ ਕਸੂਰ ਨਹੀਂ। ਹੱਥ ਦੀਪ ਕੂਹੇ ਪਰ ਹੈ, ਹੱਥ ਵਿੱਚ ਦੀਵਾ ਫੜ ਕੇ ਜੇ ਬੰਦਾ ਖੂਹ ਵਿੱਚ ਡਿੱਗ ਪਵੇ ਸਾਧ ਸੰਗਤ, ਫਿਰ ਉਹ ਦੀਵਾ ਦੇਣ ਵਾਲੇ ਦਾ ਕਸੂਰ ਨਹੀਂ, ਕਸੂਰ ਉਹਦਾ ਹੈ ਜਿਹਨੇ ਦੀਵੇ ਤੋਂ ਕੰਮ ਨਹੀਂ ਲਿਆ। ਮਨ ਜਾਣੈ ਸਭ ਬਾਤ, ਜਾਣ ਥੀ ਔਗਣ ਕਰੈ, ਕਾਹੇ ਕੀ ਕੁਸਲਾਤ, ਹਾਥ ਦੀਪ ਕੂਹੇ ਪਰ ਹੈ। ਸਭ ਕੁਝ ਜਾਣਦਾ ਹੈ, ਗੁਰਬਾਣੀ ਨੇ ਸਭ ਸੋਝੀ ਦੇ ਦਿੱਤੀ ਸਾਨੂੰ, ਆਹ ਕਰਮ ਕਰਨਾ ਆ ਨਹੀਂ ਕਰਨਾ। ਪਰ ਇਹ ਬੰਦਾ ਜਾਣ ਬੁੱਝ ਕੇ ਕਰ ਰਿਹਾ, ਖੂਹ ਵਿੱਚ ਆਪ ਹੀ ਡਿੱਗ ਰਿਹਾ, ਤੇ ਫਿਰ ਹੁਣ ਬਚਾਵੇ ਕੌਣ? ਜੇ ਆਪ ਹੀ ਬੰਦਾ ਖੂਹ ਵਿੱਚ ਡਿੱਗਣ ਜਾਵੇ ਤੇ ਉਹਨੂੰ ਰੋਕੇਗਾ ਕੌਣ? ਇਸ ਤਰ੍ਹਾਂ ਕਬੀਰ ਸਾਹਿਬ ਜੀ ਦਾ ਬਚਨ ਪੜ੍ਹੋ, ਸਾਰੇ ਤਿੰਨਾਂ ਹਿੱਸਿਆਂ ਵਿੱਚ ਬੋਲੋ। ਪਹਿਲੇ ਦਾਸ ਬੋਲੇਗਾ, ਫਿਰ ਸਾਰੇ ਭਾਈ, ਤੀਸਰੇ ਪਾਸੇ ਸਾਰੀਆਂ ਬੀਬੀਆਂ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਦਰਸ਼ਨ ਪਿਆਸੀ ਦਿਨ ਸਰਾਤ, ਚਿਤ ਬੋਵਨ ਦਿਨ ਨੀਤ, ਖੋਲ ਕਪਟ ਗੁਰਮੇਲੀਆ, ਨਾਨਕ ਹਰ ਸੰਗ ਮੀਤ, ਦਰਸ਼ਨ ਵੇਖ ਜੀਵਾਂ ਗੁਰ ਤੇਰਾ।

दर्शन परसें गुरु कै जन्म मरण दुख जाय हो गए सबत कसमी नूर अरसों कुरसों चटी है खुद डिठे सच्चे पातशाह मल जन्म जन्म दी कटी है सज्जन सच्चा पातशाह सिरसाह दशाह जिस पास बैठिया सोही है सबना दा वेसा सतनाम श्री वाहिगुरु साहिब जी तनासरी छंत महला चौथा कर पहला एक ओंकार सतगुर प्रसाद हर जियो कृपा करें ता नाम ते आई है जियो सतगुर मिलै सो पाए सहज गुण गाइए जियो हर जियो कृपा करें ता नाम ते आई है जियो सतगुर मिलै सो पाए सहज गुण गाइए जियो गुण गाई बिगसै सदा अन दिन जा आप साचे पावे अहंकार होम तज माया सहज नाम समावे आप करता करे सोई आप देता पाइय हर जियो कृपा करें ता नाम ते आइया जियो अंदर साचा नेह पूरै सतगुरै पूरे सतगुरै जियो हाँ तिस सेवी दिन रात मैं कदे ना विसरै जियो कदे ना विसारी अन दिन समारी जा नाम लई ता जीवा श्रवणी सुनी ता एह मन तृपतै गुरमुख अमृत पीवा नदर करे ता सतगुर मेले अन दिन बवेक बुद्ध विचरै अंदर साचा नेह पूरै सतगुरै सत संगत मिलै बड़ भाग ता हर रस आवे जियो आन दिन रहै लिवलाई ता सहज समावै जियो सहज समावै ता हर मन पावै सदा अतीत बैरागी हालत पालत शोभा जग अंतर राम नाम लिवलागी हरख सोग दोहां ते मुकता जो प्रभ करे सो पावे सत संगत मिलै वड भाग ता हर रस आवै जियो दूजै पाए दुख होए मन मुख जम जोहिया जियो हाय हाय करे दिन रात माया दुख मोहया जियो माया दुख मोहया हो मैं रोहया मेरी मेरी करत विहावे सो जो प्रभ दे तिस चेतै नाही अंत गया पछतावे बिन नावै को साथ न चलै पुत्र कलत्र माया तोहया तूजै भाई दुख होए मन मुख जम जोहया जियो कर कृपा लेहो मिलाए सहज हर पाया जियो
ਸਦਾ ਰਹਿ ਕਰ ਜੋੜ, ਪ੍ਰਭ ਮਨ ਪਾਇਆ ਜੀਉ। ਪ੍ਰਭ ਮਨ ਪਾਵੈ ਤਾਂ ਸਹਿ ਤਾਂ ਹੁਕਮ ਸਮਾਵੈ, ਹੁਕਮ ਮਨ ਸੁਖ ਪਾਇਆ। ਆਨ ਦਿਨ ਜਪਤ ਰਹਿ ਦਿਨ ਰਾਤੀ, ਸਹਿਜੇ ਨਾਮ ਸੁਤਿਆਇਆ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਪਾਵੇ, ਕਰ ਕਿਰਪਾ ਲਿਹੁ ਮਿਲਾਈ, ਮਹਿਲ ਹਰ ਪਾਵੇ ਜੀਓ। ਨਾਮੋ ਨਾਮ ਮਿਲੀ ਵਡਿਆਈ, ਨਾਨਕ ਨਾਮ ਮਨ ਪਾਵੇ, ਕਰ ਕਿਰਪਾ ਲਿਹੁ ਮਿਲਾਈ, ਮਹਿਲ ਹਰ ਪਾਵੇ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਜਪ ਜੀ ਸਾਹਿਬ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ ਸੋਚੈ ਸੋਚ ਨਾ ਹੋ ਗਈ ਜੇ ਸੋਚ ਲੱਖ ਵਾਰ ਛੁਪੈ ਚੁੱਪ ਨਾ ਹੋ ਗਈ ਜੇ ਲਾਈ ਰਹਾਂ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਪਾਰ ਸਹਿਸ ਸਿਆਣਪ ਲੱਖ ਹੋਵੇ ਤਾਂ ਇੱਕ ਨਾ ਚੱਲੇ ਨਾਲ ਕਿਵ ਸਚਿਆਰਾ ਹੋਈ ਹੈ ਕਿਵ ਕੂੜੈ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸ਼ੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੇ ਬੁੱਝੈ ਤਾਂ ਹੁਕਮੈ ਕਹੇ ਨਾ ਕੋਈ ਗਾਵੈ ਕੋ ਤਾਣ ਹੋਵੈ ਕਿਸੈ ਤਾਣ ਗਾਵੈ ਕੋ ਦਾਤ ਜਾਣੈ ਨਿਸ਼ਾਨ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਗਾਵੈ ਕੋ ਜੀ ਲੈ ਫਿਰ ਦੇਹ ਗਾਵੈ ਕੋ ਜਾਪੈ ਦਿਸੈ ਦੂਰ ਗਾਵੈ ਕੋ ਵੇਖੈ ਹਾਜ਼ਰਾ ਹਦੂਰ ਕਥਨਾ ਕਥੀ ਨਾ ਆਵੈ ਤੋਟ ਕਥ ਕਥ ਕਥੀ ਕੋਟੀ ਕੋਟ ਕੋਟ ਦਿੰਦਾ ਦੇ ਲੈਂਦੇ ਥਕ ਪਾਹੇ ਜੁਗਾਂ ਜੁਗੰਤਰ ਖਾਹੀ ਕਾਹੇ ਹੁਕਮੀ ਹੁਕਮ ਚਲਾਏ ਰਾਹ ਨਾਨਕ ਵਿਗਸੈ ਵੇ ਪ੍ਰਵਾਹ ਸਾਚਾ ਸਾਹਿਬ ਸਾਚ ਨਾਏ ਪਾਖਿਆ ਪਾਉ ਅਪਾਰ ਆਖ ਹੈ ਮੰਗੈ ਦੇਹ ਦੇਨ ਦਾਤ ਕਰੀ ਦਾ ਤਾਰ ਫੇਰ ਕੇ ਅੱਗੇ ਰੱਖੀਐ ਜਿਤ ਦੇ ਸਦਰ ਬਾਰ ਮੂੰਹੋਂ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ ਨਾਨਕ ਏ ਵੈ ਜਾਣੀਐ ਸਭ ਆਪੇ ਸਚਿਆਰ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ ਜਿਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਦਾਨ ਗਾਵੀਐ ਸੁਣੀਐ ਮਨ ਰੱਖੀਐ ਪਾਉ ਸੁਖ ਪਰ ਹਰ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ ਗੌਰੀ

ਗੁਰਦ ਸੋਹਣੀ ਹੋਏ। ਨਵਾਂ ਖੰਡਾ ਵਿੱਚ ਜਾਣੀ ਹੈ, ਨਾਲ ਚੱਲੈ ਸਭ ਕੋਈ। ਚੰਗਾ ਨਾਉ ਰਖਾਈ ਕੈ ਜਸ ਕੀਰਤ ਜਗ ਲੇ, ਜੇ ਤਿਸ ਨਦਰ ਨਾ ਆਵਈ ਤਾਂ ਬਾਤ ਨਾ ਪੁੱਛੈ ਕੇ। ਕੀਟਾ ਅੰਦਰ ਕੀਟ ਕਰ ਦੋਸ਼ੀ ਦੋਸਤਰੇ, ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ, ਤੇਹਾ ਕੋਈ ਨਾ ਸੁਝਈ ਜੇ ਤਿਸ ਗੁਣ ਕੋਈ ਕਰੇ। ਸੁਣਿਆ ਸਿੱਧ ਬੀਰ ਸੁਰਨਾਥ, ਸੁਣਿਆ ਧਰਤ ਧਵਲ ਆਕਾਸ਼, ਸੁਣਿਆ ਦੀਪ ਲੋ ਪਾਤਾਲ, ਸੁਣਿਆ ਪੋਹ ਨਾ ਸਕੈ ਕਾਲ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਈਸ਼ਰ ਬ੍ਰਹਮਾਨੰਦ, ਸੁਣਿਆ ਮੁਖ ਸਾਲਾ ਹੁਣ ਮੰਦ, ਸੁਣਿਆ ਯੋਗ ਜੁਗਤ ਤਨ ਭੇਦ, ਸੁਣਿਆ ਸਾਸਤ ਸਿਮਰਤ ਵੇਦ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਤ ਸੰਤੋਖ ਗਿਆਨ, ਸੁਣਿਆ ਅੜਸਠ ਕਾ ਇਸ਼ਨਾਨ, ਸੁਣਿਆ ਪੜ ਪੜ ਪਾਵ ਹਮਾਨ, ਸੁਣਿਆ ਲਾਗੈ ਸਹਿਜ ਧਿਆਨ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼, ਸੁਣਿਆ ਸਰਾ ਗੁਣਾ ਕੇ ਗਾਹ, ਸੁਣਿਆ ਸੇਖ ਪੀਰ ਪਾਤਸ਼ਾਹ, ਸੁਣਿਆ ਅੰਧੇ ਪਾਵੈ ਰਾਹ, ਸੁਣਿਆ ਹਾਥ ਹੋਵੈ ਸਗਾਹ, ਨਾਨਕ ਭਗਤਾਂ ਸਦਾ ਵਿਗਾਸ, ਸੁਣਿਆ ਦੁਖ ਪਾਪ ਕਾ ਨਾਸ਼। ਮੰਨੇ ਕੀ ਗਤ ਕਹੀ ਨਾ ਜਾਈ, ਜੇ ਕੋ ਕਹਿ ਪਿੱਛੇ ਪਛਤਾਈ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਸੁਰਤ ਹੋਵੈ ਮਨ ਬੁੱਧ, ਮੰਨੈ ਸਗਲ ਪਵਣ ਕੀ ਸੁਧ, ਮੰਨੈ ਮੂੰਹ ਚੋਟਾ ਨਾ ਖਾਏ, ਮੰਨੈ ਜਮ ਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਮਾਰਗ ਠਾਕ ਨ ਪਾਏ, ਮੰਨੈ ਪਤ ਸਿਉ ਪ੍ਰਗਟ ਜਾਈ, ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿੱਧੀ ਸੰਬੰਧ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ, ਮੰਨੈ ਪਾਵਹਿ ਮੁਖ ਦੁਆਰ, ਮੰਨੈ ਪਰਵਾਰ ਐਸਾ ਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵਹਿ ਨ ਭਿਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਏ। ਪੰਚ ਪ੍ਰਵਾਨ ਪੰਚ ਪ੍ਰਧਾਨ, ਪੰਚੇ ਪਾਵਹਿ ਦਰਗਹਿ ਮਾਨ, ਪੰਚੇ ਸੋਹੈ ਹੈ ਦਰਦਾ ਜਾਨ, ਪੰਚਾਂ ਕਾ ਗੁਰੀ ਧਿਆਨ, ਜੇ ਕੋ ਕਹੈ ਕਰੈ ਵਿਚਾਰ, ਪਰਤੇ ਕਾ ਕਰਨ ਨਾਹੀ ਸੁਮਾਰ, ਤੌਲ ਧਰਮ ਦਇਆ ਕਪੂਤ, ਸੰਤੋਖ ਸਾਭ ਰੱਖਿਆ ਜਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ, ਤਬਲੇ ਉੱਪਰ ਕੇਤਾ ਪਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ, ਜੀ ਜਾ ਤਿਰੰਗਾ ਕੇ ਨਾਵ, ਸਭਨਾ ਲਿਖਿਆ ਬੁੜੀ ਕਲਾਮ, ਇਹ ਲੇਖਾ ਲਿਖ ਜਾਣੈ ਕੋਏ, ਲੇਖਾ ਲਿਖਿਆ ਕੇਤਾ ਹੋਏ, ਕੇਤਾ ਤਾਣ ਸਵਲ ਰੂਪ, ਖੇਤੀ ਦਾਤ ਜਾਣੈ ਕੌਣ ਕੂਤ, ਕੀਤਾ ਪਸਾਓ ਇਹ ਕੋ ਕਵਾਓ, ਤਿਸਤੇ ਹੋਏ ਲਖ ਦਰੀਆਓ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਇੱਕ ਵਾਰ, ਜੋ ਤੁਦ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਜਪ ਸੰਖ ਪਾਉ, ਅਸੰਖ ਪੂਜਾ ਸੰਖ ਤਪਤਾਉ, ਅਸੰਖ ਗ੍ਰੰਥ ਮੁਖ ਵੇਦ ਪਾਠ, ਅਸੰਖ ਯੋਗ ਮਨ ਰਹੇ ਉਦਾਸ, ਅਸੰਖ ਭਗਤ ਗੁਣ ਗਿਆਨ ਵਿਚਾਰ, ਅਸੰਖ ਸਤੀ ਅਸੰਖ ਦਾ ਤਾਰ, ਅਸੰਖ ਸੂਰ ਮੋਹ ਪਖਸਾਰ, ਅਸੰਖ ਮੌਨ ਲਿਵਲਾਏ ਤਾਰ, ਕੁਦਰਤ ਕਵਣ ਕਹਾ ਵਿਚਾਰ, ਵਾਰਿਆ ਨਾ ਜਾਵਾ ਇੱਕ ਵਾਰ, ਜੋ ਤੁਧ ਭਾਵੈ ਐਸਾ ਹੀ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ, ਅਸੰਖ ਮੂਰਖ ਅੰਧਕੋਰ, ਅਸੰਖ ਚੋਰ ਹਰਾਮ ਖੋਰ, ਅਸੰਖ ਅਮਰ ਕਰ ਜਾਹੇ ਜੋਰ, ਅਸੰਖ ਗਲਬੜ ਹੱਤਿਆ ਕਮਾਹੇ, ਅਸੰਖ ਪਾਪੀ ਪਾਪ ਕਰ ਜਾਹੇ, ਅਸੰਖ ਕੂੜਿਆਰ ਕੂੜੇ ਫਿਰਾਹੇ, ਅਸੰਖ ਮਲੇਸ਼ ਮਲ ਪੱਖ ਖਾਹੇ,

ਕੇਤੇ ਸਤਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ਼ ਕੇਤੇ ਦੇਵਦਾਨ ਮੁਨ ਕੇਤੇ ਕੇਤੇ ਰਤਨ ਸਮੁੰਦ ਕੇਤੀਆਂ ਖਾਣੀ ਕੇਤੀਆਂ ਬਾਣੀ ਕੇਤੇ ਪਾਤ ਨਰਿੰਦ ਕੇਤੀਆਂ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਯੰਤ ਗਿਆਨ ਖੰਡ ਮਹਿ ਗਿਆਨ ਪ੍ਰਚੰਡ ਤਿੱਥੇ ਨਾਦ ਵਿਨੋਦ ਘੋੜ ਆਨੰਦ ਸ਼ਰਮ ਖੰਡ ਕੀ ਬਾਣੀ ਰੂਪ ਜਿੱਥੇ ਕਾੜਤ ਘੜੀ ਹੈ ਬਹੁਤ ਅਨੂਪ ਤਾਂ ਕੀਆਂ ਗੱਲਾਂ ਕਥੀਆਂ ਨਾ ਜਾਏ ਜੇ ਕੋ ਕਹੇ ਪਿਛੇ ਪਛਤਾਏ ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ ਤਿੱਥੇ ਘੜੀ ਹੈ ਸੁਰਸ ਦਾਂ ਕੀ ਸ਼ੁੱਧ ਕਰਮ ਖੰਡ ਕੀ ਬਾਣੀ ਜੋਰ ਤਿੱਥੇ ਹੋਰ ਨਾ ਕੋਈ ਹੋਰ ਜਿੱਥੇ ਜੋਧ ਮਹਾਂਬਲ ਸੂਰ ਤਿੰਨ ਮਹਿ ਰਾਮ ਰਹੇ ਆ ਭਾਰਪੂਰ ਜਿੱਥੇ ਸੀ ਤੋ ਸੀਤਾ ਮਹਿਮਾ ਮਾਹੇ ਤਾਂ ਕੇ ਰੂਪ ਨਾ ਕਥ ਨਿੰਜਾਹੇ ਨਾ ਉਹ ਮਰੇ ਨ ਠਾਗੇ ਜਾਹੇ ਜਿਨ ਕਹਿ ਰਾਮ ਵਸੈ ਮਨ ਮਾਹੇ ਤਿੱਥੇ ਭਗਤ ਵਸੈ ਕਹਿ ਲੋ ਕਰਹਿ ਆਨੰਦ ਸੱਚਾ ਮਨ ਸੋਏ ਸੱਚ ਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਜ਼ਰ ਨਿਹਾਲ ਤਿੱਥੇ ਖੰਡ ਮੰਡਲ ਬਰਪੰਡ ਜੇ ਕੋ ਕਥਾ ਹੈ ਤਾਂ ਅੰਤ ਨਾ ਅੰਤ ਤਿੱਥੇ ਲੋ ਲੋ ਆਕਾਰ ਜਿਵ ਜਿਵ ਹੁਕਮ ਤਿਵੈ ਤਿਵਕਾਰ ਵੇਖੈ ਵਿਖਸੈ ਕਰ ਵਿਚਾਰ ਨਾਨਕ ਕਥਨਾ ਕਰੜਾ ਸਾਰ ਜਤ ਪਹਾਰਾ ਤੀਰ ਜਿਸ ਨਿਆਰ ਅਹਰਣ ਮਤ ਵੇਦ ਹਥਿਆਰ ਪਾਉ ਖਲਾਗਨ ਤਪਤਾਓ ਪਾਂਡਾ ਪਾਉ ਅੰਮ੍ਰਿਤ ਤਿਤ ਢਾਲ ਘੜੀ ਹੈ ਸ਼ਬਦ ਸੱਚੀ ਟਕਸਾਲ ਜਿਨ ਕਉ ਨਜ਼ਰ ਕਰਮ ਤਿਨਕਾਰ ਨਾਨਕ ਨਜ਼ਰੀ ਨਜ਼ਰ ਨਿਹਾਲ ਸਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਿਰਤ ਮਹੱਤ ਦਿਵਸ ਰਾਤ ਦੁਇਦਾਈ ਦਾਇਆ ਖੇਲੈ ਸਗਲ ਜਾਗਤ ਚੰਗਿਆਈਆਂ ਬੁਰਿਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੈ ਕੇ ਦੂਰ ਜਿਨੀ ਨਾਮ ਤੇ ਆਇਆ ਗਈ ਮਸ਼ਕਤ ਕਾਲ।

ਮੰਨ ਗੁਰੂ ਕੇਰਾ ਗਾਵ ਸੱਚੀ ਬਾਣੀ ਕਹੇ ਨਾਨਕ ਸੁਣੋ ਸੰਤੋ ਕਥੇ ਵਗਤ ਕਹਾਣੀ ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ ਇਹ ਮਾਇਆ ਮੋਹਣੀ ਜਿਨੇ ਇਤ ਭਰਮ ਪਲਾਇਆ ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੌਲੀ ਪਾਈਆ ਕੁਰਬਾਨ ਕੀਤਾ ਤਿਸੈ ਬਿਟੋ ਜਿਨ ਮੋਹ ਮਿੱਠਾ ਲਾਇਆ ਕਹੇ ਨਾਨਕ ਮਨ ਚੰਚਲੋ ਚਤੁਰਾਈ ਕਿਨੈ ਨਾ ਪਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ ਇਹ ਕੁਟੰਬ ਤੂੰ ਜੇ ਦੇਖਦਾ ਚੱਲੇ ਨਾਹੀਂ ਤੇਰੇ ਨਾਲੇ ਸਾਥ ਤੇਰਾ ਚੱਲੇ ਨਾਹੀਂ ਤਿਸ ਨਾਲ ਕਿਉਂ ਚਿੱਤ ਲਾਈਐ ਐਸਾ ਕੰਮ ਮੁੱਲ ਨ ਕਿਚੈ ਜਦੰਦ ਪਛਤਾਈਐ ਸਤਿਗੁਰੂ ਕਾ ਉਪਦੇਸ ਸੁਣ ਤੂੰ ਹੋਵੇ ਤੇਰਾ ਨਾਲੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਅਗ ਮੈਂ ਗੋਚਰਾ ਤੇਰਾ ਅੰਤ ਨਾ ਪਾਇਆ ਅੰਤ ਨਾ ਪਾਇਆ ਕਿਨੇ ਤੇਰਾ ਪੜਾਵ ਤੂੰ ਜਾਣ ਹੀ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੇ ਆਖੇ ਦਾ ਵੇਖੇ ਸਭ ਤੂੰ ਹੈ ਜਿਨ ਜਗ ਤੋਂ ਪਾਇਆ ਕਹੇ ਨਾਨਕ ਤੂੰ ਸਦਾ ਗਮ ਹੈ ਤੇਰਾ ਅੰਤ ਨਾ ਪਾਇਆ ਸੁਰ ਨਾਰੇ ਮੁਨ ਜਾਣੇ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ ਪਾਇਆ ਅੰਮ੍ਰਿਤ ਗੁਰ ਕਿਰਪਾ ਕਿੰਨੀ ਸੁੱਚਾ ਮਨ ਵਸਾਇਆ ਜੀ ਜੰਤ ਸਭ ਤੁਧ ਪਾਏ ਇੱਕ ਵੇਖ ਬਰਸਣ ਆਇਆ ਲਭ ਲੋਭ ਅਹੰਕਾਰ ਚੁੱਕਾ ਸਤਿਗੁਰੂ ਭਲਾ ਪਾਇਆ ਕਹੇ ਨਾਨਕ ਜਿਸਨੂੰ ਆਪ ਦੁੱਠਾ ਤਿੰਨੇ ਅੰਮ੍ਰਿਤ ਗੁਰ ਤੇ ਪਾਇਆ ਭਗਤਾਂ ਕੀ ਚਾਲ ਨਿਰਾਲੀ ਚਾਲਾਂ ਨਿਰਾਲੀ ਭਗਤਾਂ ਕੇਰੀ ਬੇਖਮ ਮਾਰਗ ਚੱਲਣਾ ਲਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਖਨੋ ਦੇਖੀ ਵਾਲੋ ਨਿੱਕੀਏ ਦਮਾਰਗ ਜਾਣਾ ਗੁਰ ਪ੍ਰਸਾਦੀ ਜਿਨੀ ਆਪ ਤਜਿਆ ਹਰ ਵਾਸਨਾ ਸਮਾਣੀ ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ ਜਿਉਂ ਤੂੰ ਚਲਾਹੀ ਤਿਵ ਚੱਲਾ ਸੁਆਮੀ ਹੋਰ ਕਿਆ ਜਾਣਾ ਗੁਣ ਤੇਰੇ ਜਿਵ ਤੂੰ ਚਲਾਹੀ ਤੇ ਮੈਂ ਚੱਲਾਂ ਜਿੰਨਾ ਮਾਰਗ ਪਾਵੇ ਕਰ ਕਿਰਪਾ ਜਿਨ ਨਾਮ ਲਾਹੀ ਸੇ ਹਰ ਹਰ ਸਦਾ ਧਿਆਵੇ ਜਿਸ ਨੂੰ ਕਥਾ ਸੁਣਾਹੀ ਆਪਣੀ ਸੇ ਗੁਰਦੁਆਰੇ ਸੁਖ ਪਾਵੇ ਕਹੇ ਨਾਨਕ ਸੱਚੇ ਸਾਹਿਬ ਜੋ ਪਾਵੇ ਤੇ ਮੈਂ ਚਲਾਵੇ ਇਹ ਸੁਹਿਲਾ ਸ਼ਬਦ ਸੁਹਾਵਾ ਸ਼ਬਦ ਸੁਹਾਵਾ ਸਦਾ ਸੁਹਿਲਾ ਸਤਿਗੁਰੂ ਸੁਣਾਇਆ ਇਹ ਤਿੰਨ ਕਹਿ ਮਨ ਵਸਿਆ ਜਿਨ ਤੁਰੋਂ ਲਿਖਿਆ ਆਇਆ ਇੱਕ ਫਿਰੇ ਕਨੇਰੇ ਕਰੇ ਗੱਲਾਂ ਗੱਲੀ ਕਿਨੈ ਨਾ ਪਾਇਆ ਕਹੇ ਨਾਨਕ ਸ਼ਬਦ ਸੁਹਿਲਾ ਸਤਿਗੁਰੂ ਸੁਣਾਇਆ ਪਵੈਤ ਹੋਏ ਸੇਜਨ ਜਿਨੀ ਹਰ ਧਿਆਇਆ ਹਰ ਧਿਆਇਆ ਪਵੈਤ ਹੋਏ ਗੁਰਮੁਖ ਜਿਨੀ ਧਿਆਇਆ ਪਵਿੱਤ ਮਾਤਾ ਪਿਤਾ ਕੁਟੰਬ ਸਿਉ ਪਵਿੱਤ ਸੰਗਤ ਸਬਾਈਆ ਕਹਿੰਦੇ ਪਵਿੱਤ ਸੁਣਦੇ ਪਵਿੱਤ ਸੇ ਪਵਿੱਤ ਜਿਨੀ ਮਨ ਵਸਾਇਆ ਕਹੇ ਨਾਨਕ ਸੇ ਪਵਿੱਤ ਜਿਨੀ ਗੁਰਮੁਖ ਹਰ ਹਰ ਧਿਆਇਆ ਕਰਮੀ ਸਹਿਜ ਨਾ ਉਪਜੈ ਬਿਨ ਸਹਿਜ ਸਹਿਸਾ ਨਾ ਜਾਏ ਨਾ ਜਾਏ ਸਹਿਸਾ ਕਿਤੇ ਸੰਜਮ ਰਹੇ ਕਰਮ ਕਮਾਏ ਸਹਿਸਾ ਜੀਵ ਮਲੀਣ ਹੈ ਗਤ ਸੰਜਮ ਦੋਤਾ ਜਾਏ ਮਨ ਤੋਵੋ ਸ਼ਬਦ ਲਾਗੋ ਹਰ ਸਰਹਾਂ ਜਤ ਲਾਏ ਕਹੇ ਨਾਨਕ ਗੁਰ ਪ੍ਰਸਾਦੀ ਸਹਿਜ ਉਪਜੈ ਹੀ ਸਹਿ ਸਾਹਿਬ ਜਾਏ ਜੀਓ ਮੈਲੇ ਬਾਹਰੋਂ ਨਿਰਮਲ ਬਾਹਰੋਂ ਨਿਰਮਲ ਜੀਓ ਤਾਂ ਮੈਲੇ ਤਿੰਨੀ ਜਨਮ ਜੂਹੈ ਹਾਰਿਆ ਇਹ ਤਿਸਨਾ ਵੱਡਾ ਰੋਗ ਲੱਗਾ ਮਰਨ ਮਨੋ ਵਿਸਾਰਿਆ ਵੇਦਾ ਮਹਿਨਾ ਮੋਤਮ ਸੋ ਸੁਣੇ ਨਾਹੀਂ ਫਿਰ ਜੰਬੇ ਤਾਲਿਆ ਕਹੇ ਨਾਨਕ ਜਨ ਸਚ ਤਜਿਆ ਕੂੜੇ ਲਾਗੇ ਤਿੰਨੀ ਜਨਮ ਜੂਹੈ ਹਾਰਿਆ ਜੀਓ ਨਿਰਮਲ ਬਾਹਰੋਂ ਨਿਰਮਲ ਬਾਹਰੋਂ ਤਾਂ ਨਿਰਮਲ ਜੀਓ ਨਿਰਮਲ ਸਤਿਗੁਰ ਦੀ ਕਰਨੀ ਕਮਾਣੀ ਕੂੜ ਕੀ ਸੋਏ ਪਹੁੰਚੈ ਨਾਹੀਂ ਮਨਸਾ ਸੱਚ ਸਮਾਣੀ ਜਨ ਰਤਨ ਜਿਨੀ ਖਟਿਆ ਭਲੇ ਸੇਵਣ ਜਾਰੇ ਕਹੇ ਨਾਨਕ ਜਨ ਮਨ ਨਿਰਮਲ ਸਦਾ ਰਹੇ ਗੁਰ ਨਾਲੇ ਜੇ ਕੋ ਸਿੱਖ ਗੁਰੂ ਸੇ ਦੀ ਸਨਮੁਖ ਹੋਵੇ ਹੋਵੇ ਤਾਂ ਸਨਮੁਖ ਸਿੱਖ ਕੋਈ ਜੀਓ ਰਹੇ ਗੁਰ ਨਾਲੇ ਗੁਰ ਕੇ ਚਰਨ ਹਿਰਦੈ ਧਿਆਏ ਅੰਤਰਾਤਮ ਸੰਭਾਲੇ ਆਪ ਛੱਡ ਸਦਾ ਰਹੇ ਪਰਣੇ ਗੁਰ ਬਿਨਵਰ ਨਾ ਜਾਣੇ ਕੋਈ ਕਹੇ ਨਾਨਕ ਸੁਣੋ ਸੰਤੋ ਸੋ ਸਿੱਖ ਸਨਮੁਖ ਹੋਏ ਜੇ ਕੋ ਗੁਰ ਦੇ ਬੇਮੁਖ ਹੋਵੇ ਬਿਨ ਸਤਿਗੁਰ ਮੁਕਤ ਨਾ ਪਾਵੇ ਪਾਵੇ ਮੁਕਤ ਨਾ ਹੋਰ ਸਹਿ ਕੋਈ ਪੁੱਛੋ ਵੀ ਕੀਆਂ ਜਾਏ ਅਨੇਕ ਜੂਨੀ ਪਰਮ ਆਵੇ ਬਿਨ ਸਤਿਗੁਰ ਮੁਕਤ ਨਾ ਪਾਏ ਫਿਰ ਮੁਕਤ ਪਾਏ ਲਾਗ ਚਰਨ

ਹਰ ਆਪ ਮੁਲਕ ਹੈ ਮੁੱਲ ਨਾ ਪਾਇਆ ਜਾਈ, ਮੁੱਲ ਨਾ ਪਾਇਆ ਜਾਏ ਕਿਸੇ ਬਿਟੋ ਰਹੇ ਲੋਕ ਮਿਲ ਲਾਈ। ਐਸਾ ਸਤਿਗੁਰ ਜੇ ਮਿਲੈ ਤਿਸ ਨੂੰ ਸਿਰ ਸੌਂਪੀਐ ਵਿੱਚੋਂ ਆਪ ਜਾਏ, ਜਿਸ ਦਾ ਜੀਉ ਤਿਸ ਮਿਲ ਰਹੇ ਹਰ ਵਸੈ ਮਨ ਆਏ। ਹਰ ਆਪ ਮੁਲਕ ਹੈ ਭਾਗਤ ਨਾ ਕੇ ਨਾਨਕਾ ਜਿਨ ਹਰ ਪੱਲੇ ਪਾਏ, ਹਰ ਰਾਸ ਮੇਰੀ ਮਨ ਬਣ ਜਾ।

ਇਹ ਸਰੀਰ ਆ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਧਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਧਾਤੂ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਧਾਤੂ ਜਗ ਮੈਂ ਆਇਆ ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ ਧਾਤੂ ਜਗ ਮੈਂ ਆਇਆ ਹਰ ਜੋਤ ਰੱਖੀ ਤੁਧ ਵਿੱਚ ਧਾਤੂ ਜਗ ਮੈਂ ਆਇਆ ਹਰ ਆਪੇ ਮਾਤਾ ਆਪੇ ਪਿਤਾ ਜਿਨ ਜੀਉ ਪਾਏ ਜਗਤ ਦਿਖਾਇਆ ਗੁਰਪ੍ਰਸਾਦੀ ਬੁੱਝਿਆ ਤਾਂ ਚਲਤ ਹੋਆ ਚਲਤ ਨਦਰੀ ਆਇਆ ਕਹੇ ਨਾਨਕ ਸ੍ਰੇਸ਼ਟ ਕਾ ਮੂਲ ਰਚਿਆ ਜੋਤ ਰਾਖੀ ਧਾਤੂ ਜਗ ਮੈਂ ਆਇਆ ਮਨ ਚਾਉ ਭਇਆ ਪ੍ਰਭਾਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ ਹਰ ਗਾਓ ਮੰਗਲ ਨਿਤ ਸਖੀਏ ਸੁਖ ਦੁੱਖ ਨਾ ਪਿਆ ਪਏ ਗੁਰਚਰਨ ਲਾਗੇ ਦਿਨ ਸੁਭਾਗੇ ਆਪਣਾ ਬਿਰ ਜਾ ਪਏ ਆਨ ਹੱਤ ਬਾਣੀ ਗੁਰ ਸ਼ਬਦ ਜਾਣੀ ਹਰ ਨਾਮ ਹਰ ਰਸ ਭੋਗੋ ਕਹੇ ਨਾਨਕ ਪ੍ਰਭ ਆਪ ਮਿਲਿਆ ਕਰਨ ਕਾਰਨ ਜੋਗੋ ਇਹ ਸਰੀਰ ਆ ਮੇਰਿਆ ਇਸ ਜਗ ਮੈਂ ਆਏ ਕਹਿ ਕਿਆ ਤੁਧ ਕਰਮ ਕਮਾਇਆ ਕੇ ਕਰਮ ਕਮਾਇਆ ਤੁਧ ਸਰੀਰ ਆ ਜਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ ਗੁਰਪ੍ਰਸਾਦੀ ਹਰ ਮਨ ਵਸਿਆ ਪੂਰਵ ਲਿਖਿਆ ਪਾਇਆ ਕਹੇ ਨਾਨਕ ਇਹ ਸਰੀਰ ਪ੍ਰਵਾਨ ਹੋਆ ਜਿਨ ਸਤਿਗੁਰ ਸਿਉਂ ਚਿਤ ਲਾਇਆ ਇਹ ਨੇਤਰ ਮੇਰੇ ਹਰ ਤੁਮ ਜੋ ਤਰੀ ਹਰ ਬਿਨ ਅਵਰ ਨਾ ਦੇਖੋ ਕੋਈ ਹਰ ਬਿਨ ਅਵਰ ਨਾ ਦੇਖੋ ਕੋਈ ਨਦਰੀ ਹਰ ਨਿਹਾਲਿਆ ਇਹ ਵਿਸ ਸੰਸਾਰ ਤੁਮ ਦੇਖਦੇ ਇਹ ਹਰ ਕਾ ਰੂਪ ਹੈ ਹਰ ਰੂਪ ਨਦਰੀ ਆਇਆ ਗੁਰਪ੍ਰਸਾਦੀ ਬੁੱਝਿਆ ਜਾ ਵੇਖਾ ਹਰ ਇੱਕ ਹੈ ਹਰ ਬਿਨ ਅਵਰ ਨਾ ਕੋਈ ਕਹੇ ਨਾਨਕ ਇਹਨੇ ਤਰ੍ਹਾਂ ਦੱਸੇ ਸਤਿਗੁਰ ਮਿਲਿਆ ਜਬ ਦ੍ਰਿਟ ਹੋਈ ਇਹ ਸਰਵਣੋ ਮੇਰੇ ਹੋ ਸੱਚ ਸੁਣਨੇ ਨੂੰ ਪਠਾਏ ਸੱਚ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਬਾਣੀ ਜਿਤ ਸੁਣੀ ਮਨ ਤਨ ਹਰਿਆ ਹੋਆ ਰਸਨਾ ਰਸ ਮਾਣੀ ਸੱਚ ਲੱਖ ਵਡਾਣੀ ਤਾਂ ਕੀ ਗਤ ਕਹੀ ਨਾ ਜਾਏ ਕਹੇ ਨਾਨਕ ਅੰਮ੍ਰਿਤ ਨਾਮ ਸੁਣੋ ਪਵਿੱਤਰ ਹੋਵੋ ਸੱਚ ਸੁਣਨੇ ਨੂੰ ਪਠਾਏ ਹਰ ਜੀਓ ਗੁਫਾ ਅੰਦਰ ਰੱਖ ਕਹਿ ਵਾਜਾ ਪਵਨ ਵਜਾਇਆ।

ਪਾਇਆ ਐਨਾਨ ਘਰ ਪਿਆਰੇ ਜੀਓ ਗੁਫਾ ਮਿਰਦਾ ਕਹਿ ਵਾਜਾ ਪਵਣ ਮਜਾਇਆ ਇਹ ਸਾਚਾ ਸੁਹਿਲਾ ਸੱਚ ਕਰ ਗਾਵੋ ਗਾਵੋ ਤਾਂ ਸੁਹਿਲਾ ਕਰ ਸੱਚ ਜਿੱਥੇ ਸਦਾ ਸੱਚ ਦਿਹਾਵੇ ਸੱਚੋ ਦਿਹਾਵੇ ਜਾਂ ਤੁਧ ਪਾਵੇ ਗੁਰਮੁਖ ਜਿਨਾ ਬੁਝਾਵੇ ਇਹ ਸੱਚ ਸਭਨਾ ਕਾ ਖਸਮ ਹੈ ਜਿਸ ਬਖਸ਼ੇ ਸੁਜਨ ਪਾਵੇ ਸਹਿ ਨਾਨਕ ਸੱਚ ਸੁਹਿਲਾ ਸੱਚ ਕਰ ਗਾਵੇ ਆਨੰਦ ਸੁਣੋ ਬਟ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਣ ਤੇ ਪੁਨੀਤ ਕਹਿ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨ

0: ஜபபுவம்
1: சுமதி தாத்தமே

ఆరు

ਸ੍ਰਵਣੀ ਸੁਣੀ ਤਾਹੀ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾ ਨਜ਼ਰ ਕਰੇ ਤਾਂ ਸਤਿਗੁਰ ਮੇਲੇ ਅਣ ਦਿਨ

ਸਤਸੰਗਤ ਮਿਲੈ ਵੱਡ ਭਾਗ ਤਾਂ ਹਰ ਦਸ ਆਵੇ ਜੀਓ। ਆਨ ਦੇਨ ਰਹਿ ਲਿਵਲਾਈ ਤਾਂ ਸਹਿਜ ਸਮਾਵੇ ਜੀਓ। ਸਹਿਜ ਸਮਾਵੇ ਤਾਂ ਹਰ ਮਨ ਪਾਵੇ ਸਦਾ ਦੀਤ ਬੈਰਾਗੀ। ਹਾਲਤ ਪਾਲਤ ਸੁਭਾ ਜਗ ਅੰਤਰ ਰਾਮ ਨਾਮ ਲਿਵ ਲਾਗੀ। ਹਰ ਕਸੋਗ ਦੋਹਾਂ ਤੇ ਮੁਕਤਾ ਜੋ ਪ੍ਰਭ ਕਰੇ ਸੋ ਪਾਵੇ। ਸਤਸੰਗਤ ਮਿਲੇ ਵੱਡ ਭਾਗ ਤਾਂ ਹਰ ਰਸ ਆਵੇ ਜੀਓ। ਦੂਜੇ ਪਾਏ ਦੁੱਖ ਹੋਏ ਮਨ ਮੁਖ ਜਮ ਜੋਹਿਆ ਜੀਓ। ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁੱਖ ਮੋਹਿਆ ਜੀਓ। ਮਾਇਆ

ਮਾਵੇ ਹੁਕਮ ਮਨ ਸੁਖ ਪਾਇਆ ਆਨ ਦਿਨ ਜਪਤ ਰਹਿ ਦਿਨ ਰਾਤੀ ਸਹਿਜੇ ਨਾਮ ਸਮਾਇਆ ਨਾਮੋ ਨਾਮ ਮਿਲੀ ਵਡਿਆਈ ਨਜ਼ਰ ਕਰੇ ਆਣ ਦਿਨ ਜਪਤ ਰਹਿ ਦਿਨ ਰਾਤੀ ਸਹਿਜੇ ਨਾਮ ਤੇ ਆਇਆ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਪਾਵੇ ਕਰ ਕਿਰਪਾ ਲਿਓ ਮਲਾ।

0: ਕੇਬੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Speak Radio, broadcasting from Gurdwara Sahib Western Singh Sabha Williams Lake. Any comments and suggestions, please call 250-392-3874.

ਸਮਾਧ ਪਾਣੀ ਸਮਾਧ ਅਗਨੀ ਖੇਡ ਵਡਾਣੀ ਵਿਸਮਾ ਧਰਤੀ ਵਿਸਮਾ ਦਿਖਾਣੀ ਵਿਸਮਾ ਸਾਧ ਲੱਗੇ ਪ੍ਰਾਣੀ ਵਿਸਮਾ।

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874 ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874 ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌੜੀ ਸੁਖਮਨੀ ਮਹੱਲਾ

ਧਿਆਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭਏ ਅਭਿਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਤਨ ਕਠੋਰ ਕਈ ਕੋਟ ਅਭੇਗਾਤਮਨ ਕੋਰ ਕਈ ਕੋਟ ਪਰਦਰਭ ਕਹਿ ਰਹਿ ਕਈ ਕੋਟ ਪਰਦੂਸ਼ਣਾ ਕਰਹਿ ਕਈ ਕੋਟ ਮਾਇਆ ਸ਼ਰਮ ਮਾਹੇ ਕਈ ਕੋਟ ਪਰਦੇਸ ਭਰਮਾਹੇ ਜਿਤ ਤਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਬ ਪਾਏ ਕਈ ਕੋਟ ਪਾਥਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਸਿਰ ਸੂਰ ਨਖੱਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣੇ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜਸ ਤਾਮਸ ਸਾਤਕ ਕਈ ਕੋਟ ਵੇਦ ਪੁਰਾਣ ਸਿਮਰਤ ਅਰਥਾਸਤ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਗਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਗ ਕਿਨਰ ਪਿਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਚ ਸਭ ਤੇ ਨੇਰਾ ਸਭ ਹੂੰ ਤੇ ਦੂਰ ਨਾਨਕ ਆਪ ਅਲਿਪਤ ਰਹਿਆ ਭਰਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵਹਿ ਮਰੇ ਕਈ ਕੋਟ ਬੋਜੋਨੀ ਫਿਰੇ ਕਈ ਕੋਟ ਬੈਠ ਤਹੀ ਖਾਏ ਕਈ ਕੋਟ ਕਾਲੇ ਥਕ ਪਾਏ ਕਈ ਕੋਟ ਕੀਏ ਧਨਵੰਤ ਕਈ ਕੋਟ ਮਾਇਆ ਮਹਿ ਚਿੰਤ ਜੈ ਜੈ ਭਾਣਾ ਤੈ ਤੈ ਰਾਖੇ ਨਾਨਕ ਸਭ ਕਿਛ ਪ੍ਰਭ ਕੈ ਹਾਥੇ ਕਈ ਕੋਟ ਭਏ ਬੈਰਾਗੀ ਰਾਮ ਨਾਮ ਸੰਗ ਸਿੰਘ ਨਿਵਲਾਗੀ ਕਈ ਕੋਟ ਪ੍ਰਭ ਕੋ ਖੋਜਨ ਤੇ ਆਤਮ ਮਹਿ ਪਾਰ ਬ੍ਰਹਮ ਲਾਂਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਗਨਾਸ ਕਈ ਕੋਟ ਮੰਗ ਹੈ ਸਤਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਜੋਤ ਕਿਨੋ ਵਿਸਥਾਰ ਕਈ ਵਾਰ ਪਸਰਿਓ ਪਾਸਾਰ ਸਦਾ

ਆਪ ਜਾਣੈ ਬਲਵੰਤ ਥਿਨ ਮਹਿ ਹੋਏ ਜਾਏ ਭਸਮੰਤ ਕਿਸੈ ਨ ਬਧੈ ਆਪ ਅਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾਂ ਕਾ ਮਿਟਾ ਦਮਾਨ ਸੋ ਜਨ ਨਾਨਕ ਦਰਗਹ ਪਰਵਾਨ ਕੋਟ ਕਰਮ ਕਰੈ ਹਉ ਧਾਰੇ ਸਰਮ ਪਾਵੈ ਸਗਲੇ ਬਿਰਥਾਰੇ ਅਨਕ ਤਪੱਸਿਆ ਕਰੇ ਅਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨਕ ਜਤਨ ਕਰ ਆਤਮ ਨਿੰਦਰਵੈ ਹਰ ਦਰਗਹ ਕਉ ਕੈਸੇ ਗਵੈ ਆਪਸ ਕਉ ਜੋ ਭਲਾ ਕਹਾਵੈ ਤਿਸੇ ਭਲਾਈ ਨਿਕਟ ਨ ਆਵੈ ਸਰਬ ਕੀ ਰੇਨ ਜਾਂ ਕਾ ਮਨ ਹੋਏ ਕਉ ਨਾਨਕ ਤਾਂ ਕੀ ਨਿਰਮਲ ਸੋਏ ਜਬ ਲਗ ਜਾਣੈ ਮੁਝ ਤੇ ਕਛ ਹੋਏ ਤਬ ਇਸ ਕਉ ਸੁਖ ਨਾਹੀ ਕੋਏ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਬ ਜੋਨ ਮੈਂ ਫਿਰਤਾ ਜਬ ਧਾਰੈ ਕੋਉ ਬੈਰੀ ਮੀਤ ਤਬ ਲਗ ਨਿਹ ਚਲਨਾ ਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਏ ਤਬ ਲਗ ਧਰਮ ਰਾਏ ਦੇਸ ਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹਉ ਛੂਟੈ ਸਹਿ ਸਿਖ ਤੇ ਲਖ ਕਉ ਉੱਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ ਅਨਕ ਭੋਗ ਦਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕਉ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬਡ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨ ਆਪੇ ਆਪ ਸਦਾ ਸਦਾ ਨਾਨਕ ਹਰ ਜਾਪ ਕਰਨ ਕਰਾਵਨ ਕਰਨੈ ਹਾਰ ਇਸ ਕੈ ਹਾਥ ਕਹਾਂ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਛ ਕੀਨੋ ਸੋ ਆਪਣੇ ਰੰਗ ਸਭ ਤੇ ਦੂਰ ਸਭ ਹੂੰ ਕੈ ਸੰਗ ਬੂਝੈ ਦੇਖੈ ਕਰੈ ਬਵੇਕ ਆਪ ਹੈ ਏਕ ਆਪ ਹੈ ਅਨੇਕ ਮਰੈ ਨਾ ਨਿਸੈ ਆਵੈ ਨਾ ਜਾਏ ਨਾਨਕ ਸਦ ਹੀ ਰਹਿਆ ਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਚਿਆ ਸਭ ਕੈ ਸਾਥ ਆਪ ਕੀਨੋ ਆਪਨ ਵਿਸਥਾਰ ਸਭ ਕਛ ਉਸਕਾ ਉਹ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਤਨੰਤਰ ਏਕੈ ਸੋਏ ਆਪਣੇ ਚਲਿਤ ਆਪ ਕਰਨੇ ਹਾਰ ਕੌਤੁਕ ਕਰੈ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹਿ ਨਾਨਕ ਕੀਮਤ ਕਹਿਣ ਨਾ ਜਾਏ ਸਤ ਸਤ ਸਤ ਪ੍ਰਭ ਸੁਆਮੀ ਗੁਰਪ੍ਰਸਾਦ ਕਿਨੈ ਵਖਿਆਨੀ

ਨਾਨਕ ਦੁਖ ਭਰਨ ਭਉ ਜਾਏ ਅਸ਼ਟਪਦੀ, ਮਾਨੁਖ ਕੀ ਟੇਕ ਬ੍ਰਿਤੀ ਸਭ ਜਾਨ, ਦੇਵਨ ਕੋ ਏਕੈ ਭਗਵਾਨ, ਜਿਸ ਕੈ ਦੀਏ ਰਹਿ ਅਘਾਏ, ਬਹੁਰ ਨਾ ਤ੍ਰਿਸ਼ਨਾ ਲਾਗੈ ਆਏ, ਮਾਰੈ ਰਾਖੈ ਏਕੋ ਆਪ, ਮਾਨੁਖ ਕਹਿ ਕਿਛ ਨਾਹੀ ਹਾਥ, ਤਿਸ ਕਾ ਹੁਕਮ ਬੂਝ ਸੁਖ ਹੋਏ, ਤਿਸ ਕਾ ਨਾਮ ਰੱਖ ਕੰਠ ਪੁਰੋਏ, ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਵਿਘਨ ਨ ਲਾਗੈ ਕੋਈ, ਉਸਤਤ ਮਨ ਮਹਿ ਕਰ ਨਿਰੰਕਾਰ, ਕਰਮਨ ਮੇਰੇ ਸਤ ਜੋਹਾਰ, ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ, ਨੈਨੋ ਪੇਖ ਠਾਕੁਰ ਕਾ ਰੰਗ, ਸਾਧ ਸੰਗ ਬਿਨ ਸਹਿ ਸਭ ਸੰਗ, ਚਰਨ ਚਲੋ ਮਾਰਗ ਗੋਬਿੰਦ, ਮਿਠੈ ਪਾਪ ਜਪਿਐ ਹਰ ਬਿੰਦ, ਕਰ ਹਰ ਕਰਮ ਸਰਵਨ ਹਰ ਕਥਾ, ਹਰ ਦਰਗਹਿ ਨਾਨਕ ਉਜਲ ਮਥਾ, ਬਡ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ, ਰਾਮ ਨਾਮ ਜੋ ਕਰੇ ਵਿਚਾਰ, ਸੇ ਧਨਵੰਤ ਗਨੀ ਸੰਸਾਰ, ਮਨ ਤਨ ਮੁਖ ਬੋਲੇ ਹੈ ਹਰ ਮੁਖੀ, ਸਦਾ ਸਦਾ ਜਨ ਹੋ ਤੇ ਸੁਖੀ, ਏਕੋ ਏਕ ਏਕ ਪਛਾਣੈ, ਇਤ ਉਤ ਕੀ ਉਹ ਸੋ ਜੀ ਜਾਣੈ, ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਣਿਆ, ਗੁਰਪ੍ਰਸਾਦ ਆਪਨ ਆਪ ਸੁਝੈ, ਤਿਸ ਕੀ ਜਾਣੋ ਤ੍ਰਿਸ਼ਨਾ ਬੁਝੈ, ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤੇ ਉਹ ਹਰ ਜਨ ਰਹਿਤ, ਅਨਦਿਨ ਕੀਰਤਨ ਕੇਵਲ ਬਖਿਆਨ, ਗ੍ਰਿਸਤ ਮਹਿ ਸੋਈ ਨਿਰਬਾਨ, ਏਕ ਉਪਰ ਜਿਸ ਜਨ ਕੀ ਆਸਾ, ਤਿਸ ਕੀ ਕਟੀਐ ਜਮ ਕੀ ਪਾਸਾ, ਪਾਰ ਬ੍ਰਹਮ ਕੀ ਜਿਸ ਮਨ ਭੂਖ, ਨਾਨਕ ਤਿਸਹਿ ਨ ਲਾਗਹਿ ਦੁਖ, ਜਿਸ ਕੋ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਦੁਲਾਵੈ, ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਹੋ ਕਿਸ ਤੇ ਡਰੈ, ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮਹਿ ਆਪ ਸਮਾਇਆ, ਸੋਧਤ ਸੋਧਤ ਸੋਧਤ ਸਿਰਜਿਆ, ਗੁਰਪ੍ਰਸਾਦ ਤਤ ਸਭ ਬੁਝਿਆ, ਜਬ ਦੇਖੋ ਤਬ ਸਭ ਕੁਛ ਮੂਲ, ਨਾਨਕ ਸੋ ਸੂਖਮ ਸੋਈ ਅਸਤੂਲ, ਨਹਿ ਕਿਛ ਜਨਮੈ ਨਹਿ ਕਿਛ ਮਰੈ, ਆਪਨ ਚਲਤ ਆਪ ਹੀ ਕਰੈ, ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ, ਆਪੇ ਆਪ ਸਗਲ ਮਹਿ ਆਪ, ਅਨਕ ਜੁਗਤ ਰਚ ਥਾਪ ਉਥਾਪ, ਅਗਨਾਸੀ ਨਾਹੀ ਕਿਛ ਖੰਡ, ਧਾਰਨ ਧਾਰ ਰਹੋ ਬ੍ਰਹਮੰਡ, ਅਲਖ ਅਭੇਵ ਪੁਰਖ ਪ੍ਰਤਾਪ, ਆਪ ਜਪਾਏ ਤਾ ਨਾਨਕ ਜਾਪ, ਜਿਨ ਪ੍ਰਭ ਜਾਤਾ ਸੋ ਸੋ ਭਾਵੰਤ, ਸਗਲ ਸੰਸਾਰ ਉਦਰੈ।

ਜਾਕੇ ਸਿਮਰਨ ਉਧਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗੰਢਨ ਹਾਰ ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰ ਜਾਪ ਅਵਿਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਸੂ ਨ ਹੋਏ ਜੇ ਸਭ ਪ੍ਰਾਣੀ ਲੋਚੈ ਕੋਏ ਜਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹੈ ਪ੍ਰਭ ਕੀ ਜੋਤ ਸਗਲ ਘੱਟ ਸੋ ਹੈ ਧਨਵੰਤਾ ਹੋਏ ਕਿਆ ਕੋ ਗਰਬ ਹੈ ਜਾਂ ਸਭ ਕਿਛ ਤਿਸਕਾ ਦੀਆ ਦਰਬ ਹੈ ਅਤ ਸੂਰਾ ਜੇ ਕੋ ਕਹਾਵੈ ਪ੍ਰਭ ਕੀ ਕਲਾ ਬਿਨਾ ਕਹਿਤਾਵੈ ਜੇ ਕੋ ਹੋਏ ਬਹਿ ਦਾਤਾਰ ਤਿਸ ਦੇਨ ਹਾਰ ਜਾਣੈ ਗਾਵਾਰ ਜਿਸ ਗੁਰਪ੍ਰਸਾਦ ਟੂਟੈ ਹਾਂ ਰੋਗ ਨਾਨਕ ਸੋਜਨ ਸਦਾ ਅਰੋਗ ਜਿਉਂ ਮੰਦਰ ਕੋ ਥਾਮੈ ਥੰਮਣ ਤਿਉਂ ਗੁਰ ਕਾ ਸ਼ਬਦ ਮਨੈ ਅਸਥੰਮਣ ਜਿਉਂ ਪਾਖਾਣ ਨਾਵ ਚੜ੍ਹ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਉਂ ਅੰਧਕਾਰ ਦੀਪਕ ਪ੍ਰਗਾਸ ਗੁਰਦਰਸ਼ਨ ਦੇਖ ਮਨ ਹੋਏ ਵਿਗਾਸ ਜਿਉਂ ਮਹਾ ਉਦਿਆਨ ਮਹਿ ਮਾਰਗ ਪਾਵੈ ਤਿਉਂ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿੰਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਦਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇ ਬਨਹਾਰ ਅਵਰ ਤਿਆਗ ਤੂੰ ਤਿਸਹਿ ਚਿਤਾਰ ਜੋ ਕਿਛ ਕਰੈ ਸੋਈ ਸੁਖ ਮਾਨ ਭੂਲਾ ਕਾਇ ਫਿਰੈ ਆਜਾਨ ਕੌਣ ਬਸ ਆਈ ਤੇਰੇ ਸੰਗ ਲਪਤ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪ ਹਿਰਦੇ ਮਾਹੀ ਨਾਨਕ ਪਤ ਸੇਤੀ ਘਰ ਜਾਹੇ ਜਿਸ ਵੱਖਰ ਕੋ ਲੈਣ ਤੂੰ ਆਇਆ ਰਾਮ ਨਾਮ ਸੰਤਨ ਘਰ ਪਾਇਆ ਤਜ ਅਭਿਮਾਨ ਲਿਹੋ ਮਨ ਮੋਲ ਰਾਮ ਨਾਮ ਹਿਰਦੇ ਮਹਿ ਤੋਲ ਲਾਦ ਖੇਪ ਸੰਤਹਿ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਧਨ ਧਨ ਕਹਿ ਸਭ ਕੋਇ ਮੁਖ ਉਜਲ ਹਰ ਦਰ ਗਹਿ ਸੋਏ ਇਹ ਵਾਪਾਰ ਵਿਰਲਾ ਵਾਪਾਰ ਹੈ ਨਾਨਕ ਤਾਂ ਕਹਿ ਸਦ ਬਲਿਹਾਰ ਹੈ ਚਰਨ ਸਾਧ ਕੇ ਧੋਏ ਧੋਏ ਪੀਓ ਆਪ ਸਾਧ ਕੋ ਆਪਣਾ ਜੀਓ ਸਾਧ ਕੀ ਧੂਰ ਕਰੋ ਇਸਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵੱਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਘਨ ਤੇ ਸਾਧੂ ਰੱਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਾਖੈ ਓਟ ਗਹੀ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤੇ ਪਾਇਆ ਮ੍ਰਿਤਕ ਕਉ ਜੀਵਾ ਲਨਹਾਰ ਭੁੱਖੇ ਕਉ ਦੇਵਤ ਆਧਾਰ ਸਰਬ ਨਿਧਾਨ ਜਾ ਕੇ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿਣਾ ਪਾਹੇ।

ਜੈਸਾ ਜਨਾਵੈ ਤੈਸਾ ਨਾਨਕ ਜਾਨ। ਨਾਨਾ ਰੂਪ ਨਾਨਾ ਜਾਕ ਰੰਗ, ਨਾਨਾ ਦੇਖ ਕਰਹਿ ਇਕ ਰੰਗ, ਨਾਨਾ ਬਿਦ ਕੀਨੋ ਵਿਸਥਾਰ, ਪ੍ਰਭ ਅਵਿਨਾਸੀ ਏਕ ਅੰਕਾਰ। ਨਾਨਾ ਚਲ ਕਰੇ ਤਿਨ ਮਾਹੇ, ਪੂਰ ਰਹੇ ਓ ਪੂਰਨ ਸਭ ਠਾਏ, ਨਾਨਾ ਬਿਦ ਕਰ ਬੰਤ ਬਣਾਏ, ਆਪਣੀ ਕੀਮਤ ਆਪੇ ਪਾਏ, ਸਭ ਘਟ ਤਿਸਕੇ ਸਭ ਤਿਸਕੇ ਠਾਉ, ਜਪ ਜਪ ਤੀ ਵੈ ਨਾਨਕ ਹਰ ਨਾਉ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਮੰਡ, ਨਾਮ ਕੇ ਧਾਰੇ ਸਿਮਰਤ ਵੇਦ ਪੁਰਾਣ, ਨਾਮ ਕੇ ਧਾਰੇ ਸੁਨਣ ਗਿਆਨ ਧਿਆਨ, ਨਾਮ ਕੇ ਧਾਰੇ ਆਗਾਸ ਪਾਤਾਲ, ਨਾਮ ਕੇ ਧਾਰੇ ਸਗਲ ਆਕਾਰ, ਨਾਮ ਕੇ ਧਾਰੇ ਪੁਰੀਆ ਸਭ ਭਵਨ, ਨਾਮ ਕੇ ਸੰਗ ਉਦਰੇ ਸੁਨ ਸਰਵਨ। ਕਰ ਕਿਰਪਾ ਜਿਸ ਆਪਣੇ ਨਾਮ ਲਾਏ, ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ, ਰੂਪ ਸਤ ਜਾਂ ਕਾ ਸਤ ਅਸਥਾਨ, ਪੁਰਖ ਸਤ ਕੇਵਲ ਪ੍ਰਧਾਨ, ਕਰਤੂਤ ਸਤ ਸਤ ਜਾਂ ਕੀ ਬਾਣੀ, ਸਤ ਪੁਰਖ ਸਭ ਮਾਹਿ ਸਮਾਣੀ, ਸਤ ਕਰਮ ਜਾਂ ਕੀ ਰਚਨਾ ਸਤ, ਮੂਲ ਸਤ ਸਤ ਉਤਪਤ, ਸਤ ਕਰਣੀ ਨਿਰਮਲ ਨਿਰਮਲੀ, ਜਿਸਹਿ ਬੁਝਾਏ ਤਿਸਹਿ ਸਭ ਭਲੀ, ਸਤ ਨਾਮ ਪ੍ਰਭ ਕਾ ਸੁਖਦਾਈ, ਵਿਸਵਾਸ ਸਤ ਨਾਨਕ ਗੁਰ ਤੇ ਪਾਈ, ਸਤ ਬਚਨ ਸਾਧੂ ਉਪਦੇਸ਼, ਸਤ ਤੇ ਜਨ ਜਾ ਕਹਿ ਹਿਰਦੈ ਪਰਵੇਸ਼, ਸਤ ਨਿਤ ਬੁਝੈ ਜੇ ਕੋਇ, ਨਾਮ ਜਪਤ ਤਾਂ ਕੀ ਗਤ ਹੋਏ, ਆਪ ਸਤ ਕੀਆ ਸਭ ਸਤ, ਆਪੇ ਜਾਣੈ ਆਪਣੀ ਮਿਤ ਗਤ, ਜਿਸ ਕੀ ਸ੍ਰਿਸ਼ਟ ਸੋ ਕਰਨ ਹਾਰ, ਅਵਰ ਨਾ ਬੂਝ ਕਰ।

ਭੇ ਸੱਚ ਅਸਤਪਦਿ ਚਰਨ ਸਤ ਸਤ ਪਰਸਨਹਾਰ ਪੂਜਾ ਸਤ ਸਤ ਸੇਵਦਾਰ ਦਰਸ਼ਨ ਸਤ ਸਤ ਭੇਖਨਹਾਰ ਨਾਮ ਸਤ ਸਤ ਧਿਆਵਨਹਾਰ ਆਪ ਸਤ ਸਤ ਸਤ ਧਾਰੀ ਆਪੇ ਗੁਣ ਆਪੇ ਗੁਣਕਾਰੀ ਸ਼ਬਦ ਸਤ ਸਤ ਪ੍ਰਭ ਬਖਤਾ ਸੁਤ ਸਤ ਸਤ ਜਸ ਸੁਨਤਾ ਬੁਝਣਹਾਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ ਸਤ ਸਰੂਪ ਹਿਰਦੈ ਜਿਨ ਮਾਨਿਆ ਕਰਨ ਕਰਾਵਣ ਤਿਨ ਮੂਲ ਪਛਾਨਿਆ ਜਾਂ ਕਰ ਜੈ ਵਿਸ਼ਵਾਸ ਪ੍ਰਭ ਆਇਆ ਤਪ ਗਿਆਨ ਤਿਸ ਮਨ ਪ੍ਰਗਟਾਇਆ ਭੈ ਤੇ ਨਿਰਭਉ ਹੋਏ ਬਸਾਨਾ ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ ਬਸਤ ਮਾਹਿਲੇ ਬਸਤ ਗਡਾਈ ਤਾਂ ਕੋ ਭਿੰਨ ਨਾ ਕਹਿਣਾ ਜਾਈ ਬੂਝੈ ਬੂਝਣ ਹਾਰ ਵਿਵੇਕ ਨਾਰਾਇਣ ਮਿਲੇ ਨਾਨਕ ਏਕ ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾਰੀ ਠਾਕੁਰ ਕੇ ਸੇਵਕ ਕੈ ਮਨ ਪ੍ਰਤੀਤ ਠਾਕੁਰ ਕੇ ਸੇਵਕ ਕੀ ਨਿਰਮਲ ਰੀਤ ਠਾਕੁਰ ਕੋ ਸੇਵਕ ਜਾਣੈ ਸੰਗ ਪ੍ਰਭ ਕਾ ਸੇਵਕ ਨਾਮ ਕੈ ਰੰਗ ਸੇਵਕ ਕੋ

ਨਾਨਕ ਸੋ ਸੇਵਕ ਦਹਿ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿ ਕਲ ਰੱਖੈ, ਭਸਮ ਕਰੈ ਲਸਕਰ ਕੋਟ ਲਾਖੈ, ਜਿਸ ਕਾ ਸਾਸ ਨ ਕਾਟ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬਹੁ ਭਾਤ, ਤਿਸਕੇ ਕਰ ਸਭ ਬਿਰਥੇ ਜਾਤ, ਮਾਰੈ ਨ ਰਾਖੈ ਅਵਰ ਨ ਕੋਏ, ਸਰਬ ਜੀਆ ਕਾ ਰਾਖਾ ਸੋਏ, ਕਾਹੇ ਸੋਚ ਕਰਹਿ ਰੇ ਪ੍ਰਾਣੀ, ਜਪ ਨਾਨਕ ਪ੍ਰਭ ਲਖ ਵਿਡਾਣੀ, ਬਾਰੰਬਾਰ ਬਾਰ ਪ੍ਰਭ ਜਪੀਐ, ਕੀ ਅੰਮ੍ਰਿਤ ਇਹ ਮਨ ਤਨ ਪ੍ਰਪੀਐ, ਨਾਮ ਰਤਨ ਜਿਨ ਗੁਰਮੁਖ ਪਾ

ਤ੍ਰਿਪਤਾਨੇ ਮਨ ਤੰਨਾ ਮਹਿ ਨਾਮ ਸੁਮਾਨੇ ਊਟਤ ਬੈਠਤ ਸੋਵਤ ਨਾਮ ਕਹੁ ਨਾਨਕ ਜਨ ਕੈ ਸਦ ਕਾਮ ਬੋਲ ਹੋ ਜਸ ਜਿਹ ਬਾ ਦਿਨ ਰਾਤ ਪ੍ਰਭ ਆਪਣੇ ਜਨ ਕੀ ਨੀਂਦਾਤ ਕਰੇ ਭਗਤ ਆਤਮ ਕੈ ਚਾਏ ਪ੍ਰਭ ਆਪਣੇ ਸਿਉ ਰਹਿ ਸਮਾਏ ਜੋ ਹੋਆ ਹੋਵਤ ਸੋ ਜਾਣੈ ਪ੍ਰਭ ਆਪਣੇ ਕਾ ਹੁਕਮ ਪਛਾਨੈ ਤਿਸ ਕੀ ਮਹਿਮਾ ਕੌਣ ਬਖਾਨੋ ਤਿਸ ਕਾ ਗੁਣ ਕਹਿ ਏਕ ਨਾ ਜਾਣੋ ਆਠ ਪਹਿਰ ਪ੍ਰਭ ਵਸੈ ਹਜੂਰੇ ਕਉ ਨਾਨਕ ਸੇ ਜਨ ਪੂਰੇ ਮਨ ਮੇਰੇ ਤਿਨ ਕੀ ਓਟ ਲੇਹ ਮਨ ਤਨ ਆਪਣਾ ਤਿਨ ਜਨ ਦੇਹ

ਆਪ ਮਿਟਾਵੈ। ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਨ ਜਾਨ ਨਾ ਹੋਵੇ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਭ ਪੈਰਾ।

ਨਾਨਕ ਬਲਿਹਾਰੀ। ਸਲੋਕ ਸਾਥ ਨਾ ਚਾਲੈ ਬਿਨ ਭਜਨ, ਦਿਖਿਆ ਸਗਲੀ ਚਾਰ, ਹਰ ਹਰ ਨਾਮ ਕਮਾਵਨ, ਨਾਨਕ ਇਹ ਧਨ ਸਾਰ। ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ, ਏਕ ਸਿਮਰ ਨਾਮ ਆਧਾਰ, ਅਵਰ ਉਪਾਵ ਸਭ ਮੀਤ ਵਿਸਾਰ ਹੋ, ਚਰਨ ਕਮਲ ਰਿਦ ਮਹਿ ਉਰਧਾਰ ਹੋ, ਤਰਨ ਕਾਰਨ ਸੋ ਪ੍ਰਭ ਸਿਮਰਥ, ਦ੍ਰਿੜ ਕਰ ਗਹ ਹੋ ਨਾਮ ਹਰ ਵਥ, ਇਹੋ ਧਨ ਸੰਚ ਹੋ ਭਗਵੰਤ, ਸੰਤ ਜਨਾ ਕਾ ਨਿਰਮਲ ਮੰਤ, ਏਕ ਆਸ ਰੱਖ ਹੋ ਮਨ ਮਾਹੀ, ਸਰਬ ਰੋਗ ਨਾਨਕ ਮਿਟ ਜਾਹੇ, ਜਿਸ ਧਨ ਕੋ ਚਾਰ ਕੁੰਠ ਉਠਤਾਵ ਹੈ, ਸੋ ਧਨ ਹਰ ਸੇਵਾ ਤੇ ਪਾਵ ਹੈ, ਜਿਸ ਸੁਖ ਕੋ ਨਿਤ ਬਾਛ ਮੀਤ, ਸੋ ਸੁਖ ਸਾਧੂ ਸੰਗ ਪ੍ਰੀਤ, ਜਿਸ ਸੋਭਾ ਕੋ ਕਰੇ ਭਲੀ ਕਰਨੀ, ਸਾ ਸੋਭਾ ਭਜ ਹਰ ਕੀ ਸਰਣੀ, ਅਨਕ ਉਪਾਵੀ ਰੋਗ ਨ ਜਾਏ, ਰੋਗ ਮਿਟੈ ਹਰ ਅਵਖਦ ਲਾਏ, ਸਰਬ ਨਿਧਾਨ ਮਹਿ ਹਰ ਨਾਮ ਨਿਧਾਨ, ਜਪ ਨਾਨਕ ਦਰਗਹਿ ਪਰਵਾਨ, ਮਨ ਪ੍ਰਬੋਧੋ ਹਰ ਕਹਿ ਨਾਈ, ਦਹਿ ਦਿਸ ਧਾਵਤ ਆਵੈ ਠਾਏ, ਤਾਂ ਕੋ ਬਿਘਨ ਨ ਲਾਗੈ ਕੋਏ, ਜਾਂ ਕਰਦਾ ਬਸੈ ਹਰ ਸੋਏ, ਕਲ ਤਾਤੀ ਠਾਂਡਾ ਹਰ ਨਾਓ, ਸਿਮਰ ਸਿਮਰ ਸਦਾ ਸੁਖ।

ਜਨਮ ਮਰੈ ਸੋ ਕਾਚੋ ਕਾਚਾ, ਆਵਾਗਮਨ ਮਿਟੈ ਪ੍ਰਭ ਸੇਵ, ਆਪ ਤਿਆਗ ਸਰਨ ਗੁਰਦੇਵ। ਇਉਂ ਰਤਨ ਜਨਮ ਕਾ ਹੋਏ ਉਧਾਰ, ਹਰ ਹਰ ਸਿਮਰ ਪ੍ਰਾਣ ਆਧਾਰ। ਅਨਕ ਉਪਾਵ ਨ ਛੂਟਨ ਹਾਰੇ, ਸਿਮਰਤ ਸਾਸਤ ਵੇਦ ਵਿਚਾਰੇ। ਹਰ ਕੀ ਭਗਤ ਕਰੋ ਮਨ ਲਾਏ, ਮਨ ਬੰਛਤ ਨਾਨਕ ਫਲ ਪਾਏ। ਸੰਗ ਨ ਚਾਲਸ ਤੇਰੇ ਧਨਾ, ਤੂੰ ਕਿਆ ਲਪਟਾ ਹੈ ਮੂਰਖ ਮਨਾ। ਸੁਤ ਮੀਤ ਕੁਟੰਬ ਅਰਬਨਤਾ, ਇਨ ਤੇ ਕਹੋ ਤੁਮ ਕਵਨ ਸੁਨਾਥਾ। ਰਾਜ ਰੰਗ ਮਾਇਆ ਵਿਸਥਾਰ, ਇਨ ਤੇ ਕਹੋ ਕਵਨ ਛੁਟਕਾਰ। ਅਸ ਹਸਤੇ ਰਥ ਅਸਵਾਰੀ, ਝੂਠਾ ਡੰਪ ਝੂਠ ਪਾਸਾਰੀ। ਜਿਨ ਦੀਏ ਤਿਸ ਬੁਝੈ ਨਾ ਬਿਗਾਨਾ, ਨਾਮ ਵਿਸਾਰ ਨਾਨਕ ਪਛਤਾਨਾ। ਗੁਰ ਕੀ ਮਤ ਤੂੰ ਲਿਹ ਇਆਨੇ, ਭਗਤ ਬਿਨਾ ਬਹੁ ਡੂਬੇ ਸਿਆਨੇ। ਹਰ ਕੀ ਭਗਤ ਕਰੋ ਮਨ ਮੀਤ,

ਨਾਨਕ ਆਪਣੀ ਗਤ ਜਨ ਹੂੰ ਆਪ। ਜੈ ਅਛਲ ਅਸ਼ੇਦ ਅਭੇਦ ਸਮਾਇਆ, ਉਹਾਂ ਕਿਸੈ ਵਿਆਪਤ ਮਾਇਆ। ਆਪ ਕਉ ਆਪੈ ਆਦੇਸ਼, ਤਿਹ ਗੁਣ ਕਾ ਨਾਹੀ ਪਰਵੇਸ਼। ਜਹ ਏਕੈ ਏਕ ਏਕ ਭਗਵੰਤਾ, ਤਹ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਹ ਆਪਣ ਆਪ ਆਪ ਪਤਿਆਰ, ਤਹ ਕੌਣ ਕਥੈ ਕੌਣ ਸੁਣਨੈ ਹਾਰਾ। ਬਹੁ ਬੇਅੰਤ ਊਚ ਤੇ ਉੱਚਾ, ਨਾਨਕ ਆਪਸ ਕਉ ਆਪਹਿ ਪਹੁੰਚਾ। ਜੈ ਆਪ ਰਚਿਓ ਪ੍ਰਪੰਚ ਆਕਾਰ, ਤਿਹ ਗੁਣ ਮੈਂ ਕੀਨੋ ਵਿਸਥਾਰ। ਪਾਪ ਪੁੰਨ ਤਹਿ ਭਈ ਕਹਾਵਤ।

ਤਿਉਂ ਨਾਨਕ ਦਾਸ ਬੋਲੇ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨਹਾਰ, ਨਾਨਕ ਏਕੋ ਪਸਰਿਆ ਦੂਜਾ ਕਹਿ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥੈ ਆਪ ਸੁਣਨੇ ਹਾਰ, ਆਪਹਿ ਏਕ ਆਪ ਵਿਸਥਾਰ। ਜੰਤ ਭਾਵੈ ਤਾਂ ਸ੍ਰਿਸ਼ਟ ਉਪਾਏ, ਆਪਣੇ ਭਾਣੇ ਲੈ ਸਮਾਏ। ਤੁਮ ਤੇ ਭਿੰਨ ਨਹੀਂ ਕਿਛ ਹੋਏ, ਆਪਨ ਸੂਤ ਸਭ ਜਗਤ ਪਰੋਏ। ਜਾ ਕੋ ਪ੍ਰਭ ਜੀਵ ਆਪ ਬੁਝਾਏ, ਸਚ ਨਾਮ ਸੋਈ ਜਨ ਪਾਏ। ਸੋ ਸਮਦਰਸੀ ਤਕ ਕਵਿਤਾ, ਨਾਨਕ ਸਗਲ ਸ੍ਰਿਸ਼ਟ ਕਾ ਜੇਤਾ। ਜੀ ਜੰਤਰ ਸਭ ਤਾਂ ਕੈ ਹਾਥ, ਦੀਨ ਦਿਆਲ ਅਨਾਥ ਕੋ ਨਾਥ।

ਆਗਿਆ ਜਾਹੇ। ਨਾਨਕ ਜਾ ਭਾਵੈ ਤਾਂ ਲੈ ਸਮਾਏ, ਇਸ ਤੇ ਹੋਏ ਸੋ ਨਾਹੀ ਬੁਰਾ, ਔਰ ਕਹੋ ਕਿਨੈ ਕਛ ਕਰਾ, ਆਪ ਭਲਾ ਕਰਤੂਤ ਅਤਨੀਕੀ।

ਜਦੋਂ ਸਾਡੀ ਬਿਰਤੀ ਪਰਮਾਤਮਾ ਦੇ ਨਾਲ ਜੁੜਦੀ ਨਹੀਂ, ਸਾਡੇ ਮਨ ਦੀ ਇਹ ਅਵਸਥਾ ਹੁੰਦੀ ਹੈ, ਸਤੋ ਗੁਣ ਤੋਂ ਪਹਿਲੇ ਰਜੋ ਗੁਣ 'ਚ ਮਨ ਘੁੰਮਦਾ ਰਹਿੰਦਾ। ਇਹ ਤਮੋ ਗੁਣ ਅਤੇ ਰਜੋ ਗੁਣ ਦੀ ਅਵਸਥਾ ਨੂੰ ਗੁਰੂ ਤੇਗ ਬਹਾਦਰ ਜੀ ਨੇ ਦੱਸਿਆ ਹੈ ਕਿ ਮਨ ਸਮੱਸ਼ੀ ਜੋ ਇਹ ਮਾਇਆ ਹੈ, ਉਸ ਮਾਇਆ ਦਾ ਇੱਕ ਕਾਰਜ ਰੂਪ ਹੈ, ਉਸ ਮਾਇਆ ਦਾ ਇੱਕ ਛੋਟਾ ਜਿਹਾ ਮਨ ਪੁਤਲ ਹੈ। ਸਮੱਸ਼ੀ ਜੋ ਸਾਰਾ ਅਗਿਆਨ ਛਾਇਆ ਪਿਆ ਹੈ, ਉਸ ਨੂੰ ਮਾਇਆ ਕਹਿੰਦੇ ਨੇ। ਵਿਅਸ਼ਟੀ ਮੈਨੇ ਜਿਹੜਾ ਇੱਕ ਸਰੀਰ ਦੇ ਅੰਦਰ ਵਾਹਿਗੁਰੂ ਨੂੰ ਜਿਹੜੀ ਮਾਇਆ ਕੱਜੀ ਬੈਠੀ ਹੈ, ਪਰਦਾ ਆਇਆ ਬੈਠਾ ਹੈ, ਉਸ ਮਾਇਆ ਨੂੰ ਅਵਿਦਿਆ ਕਿਹਾ ਜਾਂਦਾ ਹੈ। ਮਾਧਵੇ ਅਵਿਦਿਆ ਹਿਤ ਕੀਨ ਵਿਵੇਕ ਦੀਪ ਮਲੀਨ, ਸ੍ਰੀ ਗੁਰੂ ਚੰਦ ਸਾਹਿਬ ਜੀ ਦੇ ਅੰਦਰ ਲਿਖਿਆ ਕਿ ਅਸੀਂ ਅਵਿਦਿਆ ਦੇ ਨਾਲ ਪਿਆਰ ਪਾ ਬੈਠੇ ਹਾਂ। ਇੱਕ ਵਿਦਿਆ ਹੈ, ਇੱਕ ਅਵਿਦਿਆ। ਵਿਦਿਆ ਦੇ ਵਿਪਰੀਤ ਚੱਲਣਾ ਇਸ ਮਨ ਦਾ ਸੁਭਾਅ ਹੈ। ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਜਪਜੀ ਸਾਹਿਬ ਵਿੱਚ, ਸਾਰੇ ਹੀ ਉਸ ਪਰਮੇਸ਼ਵਰ ਦਾ ਗਾਇਨ ਕਰਦੇ ਨੇ, ਗਾਵਨ ਤੁਦਨੋ ਪੌਣ ਪਾਣੀ ਦੈਸੰਤਰ ਗਾਵੇ ਰਾਜਾ ਧਰਮ ਦੁਆਰੇ, ਸਾਰੇ ਹੀ ਗਾ ਰਹੇ ਨੇ, ਸਾਰਿਆਂ ਦਾ ਜ਼ਿਕਰ ਕੀਤਾ। ਆਖਰ ਕਿਹਾ ਹੈ ਕਿ ਗਾਉਣ ਦੇ ਲਈ, ਉਸ ਪਰਮੇਸ਼ਵਰ ਨੂੰ ਧਿਆਉਣ ਦੇ ਲਈ ਮਨ ਜਿਹੜਾ ਹੈ, ਮਨ ਸਾਡਾ ਪੰਛੀ ਦੀ ਚਰਨਿਆ ਹੀ ਘੁੰਮਦਾ ਰਹਿੰਦਾ ਹੈ। ਤੇ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ ਕਿ ਇਸ ਮਨ ਨੂੰ ਕਿਵ ਸਚਿਆਰਾ ਹੋਈ ਹੈ, ਕਿਵ ਕੂੜੈ ਟੁੱਟੇ ਪਾਲ, ਇਹ ਕੂੜ ਦੀ ਦੀਵਾਰ ਕਿਵੇਂ ਟੁੱਟੇ। ਸਤੋਗੁਣੀ ਜੀਵ ਹੋਣ ਤੋਂ ਪਹਿਲੇ ਇਸ ਨੂੰ ਮਾਇਆ ਆ ਘੇਰਦੀ ਹੈ, ਤੇ ਮਨ ਰਜੋ ਗੁਣ ਦਾ ਮਤਲਬ ਹੁੰਦਾ ਚੰਚਲ ਰਹਿੰਦਾ, ਹਿੱਲਦਾ ਰਹਿੰਦਾ। ਤਮੋ ਗੁਣ ਕੋਰ ਅੰਧਕਾਰ ਛਾਇਆ ਪਿਆ ਹੈ, ਤਮ ਸੰਸਾਰ ਚਰਨ ਲਗ ਤਰੀਏ, ਸਭ ਨਾਨਕ ਬ੍ਰਹਮ ਪਸਾਰੋ, ਹੈ ਵਾਹਿਗੁਰੂ ਹੀ ਵਾਹਿਗੁਰੂ, ਲੇਕਿਨ ਮਾਇਆ ਦੇ ਦੁਆਰਾ ਅੰਧਕਾਰ ਹੋ ਗਿਆ ਹੈ। ਤਮ ਸੰਸਾਰ, ਇਹ ਸੰਸਾਰ ਤਮੋ ਗੁਣੀ, ਔਰ ਸੰਸਾਰ ਦੇ ਤਮੋ ਗੁਣ ਅੰਸ਼ ਤੋਂ ਹੀ ਮਾਇਆ ਦੇ ਤਮੋ ਗੁਣ ਅੰਸ਼ ਤੋਂ ਇਹ ਸਥੂਲ ਸਰੀਰ ਬਣਿਆ, ਮਾਇਆ ਦੇ ਰਜੋ ਗੁਣ ਅੰਸ਼ ਤੋਂ ਕਰਮ ਇੰਦਰੀਆਂ ਬਣੀਆਂ ਨੇ, ਮਾਇਆ ਦੇ ਸਤੋ ਗੁਣ ਅੰਸ਼ ਤੋਂ ਮਨ ਬਣਿਆ ਤੇ ਗਿਆਨ ਇੰਦਰੀਆਂ ਬਣੀਆਂ। ਇਸ ਕਰਕੇ ਗਿਆਨ ਇੰਦਰੀਆਂ ਨੂੰ ਪਵਿੱਤਰ ਕਰਨ ਲਈ ਮਹਾਰਾਜ ਨੇ ਕਿਹਾ ਇਹ ਪਰਮੇਸ਼ਵਰ ਦੇ ਨੇੜੇ ਹੈ, ਮਨ ਬਹੁਤ ਨੇੜੇ ਹੈ ਜਿਵੇਂ। ਪਰ ਜੇ ਮਨ ਮਾਇਆ ਦਾ ਸੰਗ ਕਰ ਬੈਠਾ, ਅਵਿਦਿਆ ਨਾਲ ਪਿਆਰ ਕਰ ਬੈਠਾ, ਤੇ ਗੁਰੂ ਦੁਆਰੇ ਹੋਏ ਸੋਝੀ ਪਾਇਆ ਸੀ, ਗੁਰਸਿੱਖੀ ਦਾ ਸਿੱਖਣਾ, ਗੁਰਸਿੱਖ ਸਿੱਖਣ। ਪਰ ਸਿੱਖਾਂਗੇ ਕਿਸ ਤਰ੍ਹਾਂ, ਜਦੋਂ ਗੁਰੂ, ਗੁਰੂ ਮੈਨੇ ਵਾਹਿਗੁਰੂ, ਜਦੋਂ ਗੁਰੂ ਹਿਰਦੇ 'ਚ ਪ੍ਰਗਟ ਹੋਏਗਾ, ਜਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਅਸੀਂ ਕੋਲ ਬੈਠਾਂਗੇ, ਬਾਰ ਬਾਰ ਉਹਨਾਂ ਦੀ ਬਾਣੀ ਨੂੰ ਪੜ੍ਹਾਂਗੇ, ਬਾਰ ਬਾਰ ਸ਼ਰਧਾ ਦੇ ਨਾਲ ਗੁਰੂ ਜੀ ਨੂੰ ਯਾਦ ਕਰਾਂਗੇ ਕਿ ਆਪ ਮੇਰੇ ਹਿਰਦੇ 'ਚ ਬੈਠੇ ਹੋ, ਆਪ ਦਿਸਦੇ ਕਿਉਂ ਨਹੀਂ। ਭਾਈ ਵੀਰ ਸਿੰਘ ਜੀ ਨੇ ਕਿਹਾ, ਮੈਂ ਵਿੱਚ ਵਸਣਾ ਦਿਸਣਾ ਨਾਹੀਂ, ਦਿਸ ਪਵਸਤ ਦਾ ਤੂੰ ਹੇ ਵਾਹਿਗੁਰੂ। ਭਾਈ ਵੀਰ ਸਿੰਘ ਜੀ ਨੇ ਅਸ਼ਟ ਗੁਰੂ ਚਮਤਕਾਰ ਲਿਖੇ। ਭਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਦੇਵ ਜੀ ਦੇ ਪਿਆਰ 'ਚ ਗੁਰੂ ਨਾਨਕ ਦੇਵ ਚਮਤਕਾਰ ਲਿਖੇ ਨੇ। ਇਹ ਪੂਰਾ ਗ੍ਰੰਥ ਹੈ, ਔਰ ਸ਼੍ਰੋਮਣੀ ਕਮੇਟੀ ਨੇ ਇਸਨੂੰ ਸਵੀਕਾਰ ਕੀਤਾ। ਕਲਗੀਧਰ ਚਮਤਕਾਰ, ਉਹ ਕਿਤੇ ਕਈ ਕਈ ਸਾਲ ਪਹਿਲਗਾਮ ਵਿੱਚ ਬੈਠ ਕੇ ਸਾਧਨਾ ਕਰਿਆ ਕਰਦੇ ਸੀ, ਔਰ ਉਹਨਾਂ ਦੀ ਕਿਤਾਬ ਹੈ ਕੰਬਦੀ ਕਲਾਈ, ਉਸ ਦਾ ਇਹ ਵਾਕ ਹੈ ਕਿ ਤੁਸੀਂ ਮੇਰੇ ਵਿੱਚ ਬੈਠੇ ਹੋ ਪਰ ਮੈਨੂੰ ਦਿਸਦੇ ਨਹੀਂ। ਇਸ ਤਰ੍ਹਾਂ ਹੀ ਗੁਰਬਾਣੀ ਦਾ ਮਹਾਂਵਾਕ ਹੈ ਕਿ ਸਾਡੇ ਹੀ ਸਭਨਾ ਮਨ ਮਾਣਕ ਠਾਹਣ ਮੂਲ ਮਚਾਂਗਵਾ, ਜੋ ਤੋ ਪ੍ਰਿਯ ਦੀ ਸਿੱਖ ਹਿਆ ਉਹ ਨਠਾਂ ਹੀ ਕਹੀਦਾ। ਪਰ ਦਿਸਦਾ ਨਹੀਂ, ਸਾਡਾ ਮਨ ਦੋ ਖੰਭਾਂ ਦੇ ਉੱਤੇ ਉੱਡਦਾ ਰਹਿੰਦਾ ਹੈ। ਕਬੀਰ, ਮਨ ਪੰਖੀ ਭਇਓ ਉੱਡ ਉੱਡ ਦਹਿ ਦਿਸ ਜਾਏ, ਇਹ ਦਿਸ਼ਾਵਾਂ 'ਚ ਘੁੰਮਦਾ ਰਹਿੰਦਾ। ਕਦੀ ਇਹ ਆਕਾਸ਼ ਦੀਆਂ ਉਡਾਣਾਂ ਲਾਉਂਦਾ ਹੈ, ਕਦੀ ਇਹ ਜ਼ਮੀਨ ਬਾਰੇ ਸੋਚਦਾ, ਕਦੀ ਇਹ ਵਿਸ਼ਿਆਂ ਬਾਰੇ ਸੋਚਦਾ, ਕਦੀ ਇਹ ਮਨੋਰਥ ਜਨ ਸੁੱਖ ਲੈਂਦਾ, ਕਦੀ ਇਹ ਅਭਿਆਸ ਜਨ ਸੁੱਖ ਲੈਂਦਾ। ਪਿਛਲੇ ਪ੍ਰਕਰਨ 'ਚ ਮੈਂ ਦੱਸਿਆ ਸੀ ਕਿ ਸਾਡੀ ਜੀਵ ਆਤਮਾ ਰਜੋ ਗੁਣ ਦੀ ਅਵਸਥਾ 'ਚ, ਜਾਗਰਤ ਅਵਸਥਾ 'ਚ ਚਾਰ ਜਗ੍ਹਾ 'ਤੇ ਰਹਿੰਦੀ। ਇਹ ਗਿਆਨ ਔਖਾ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ ਪਿਆ। ਸਾਡੇ ਅੰਤਾਕਰਨ ਵਿੱਚ ਵੀ ਸੱਤ ਚੋਟੀਆਂ ਨੇ। ਅੰਤਾਕਰਨ ਕਹਿੰਦੇ ਨੇ ਮਨ, ਬੁੱਧ, ਚਿੱਤ ਤੇ ਹੰਕਾਰ। ਅਸੀਂ ਤਿੰਨ ਸਰੀਰਾਂ ਦੇ ਪਰਦੇ ਪਾਏ ਨੇ, ਅੰਦਰ ਵਾਹਿਗੁਰੂ ਬੈਠਾ ਹੈ, ਪਰ ਪਰਦੇ ਸੰਯੁਕਤ

ਇਸ ਤਾਰ ਦੇ ਵਿੱਚ ਕਰੰਟ ਹੈ, ਪਰ ਛੋਹਣ ਨਾਲ ਸਾਡੇ ਅਸੀਂ ਕਰੰਟ ਨਹੀਂ ਹੁੰਦੇ। ਜੇ ਅਸੀਂ ਇਸ ਤੋਂ ਰਬੜ ਲਾ ਦੇਈਏ ਤੇ ਅਸੀਂ ਸਿੱਧਾ ਕਰੰਟ ਨੂੰ ਛੋਹ ਲਈਏ ਤਾਂ ਅਸੀਂ ਜਿੰਦੇ ਨਹੀਂ ਬਚਾਂਗੇ। ਇਸ ਤਰ੍ਹਾਂ ਕਬੀਰ ਜੀ ਨੇ ਕਿਹਾ ਕਿ ਉਸ ਵਾਹਿਗੁਰੂ ਦੀ ਉਸ ਊਰਜਾ ਵਿੱਚ, ਉਸ ਵਾਹਿਗੁਰੂ ਦੇ ਪਿਆਰ ਦੇ ਵਿੱਚ, ਉਸ ਵਾਹਿਗੁਰੂ ਦੇ ਸਿਮਰਨ ਦੇ ਵਿੱਚ, ਜਿਵੇਂ ਸੂਤ ਦੇ ਅਨੇਕ ਮਣਕੇ ਮਾਲਾ ਜੋ ਬਣੀ ਹੁੰਦੀ ਹੈ, ਸੂਤ ਏਕ ਮਣੀ ਸਤਰ ਸਹੰਸ ਜੈਸੇ, ਓਤ ਪ੍ਰੋਤ ਪ੍ਰਭ ਸੋਈ, ਸਭ ਗੋਬਿੰਦ ਹੈ ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ, ਭਗਤ ਨਾਮਦੇਵ ਜੀ ਦਾ ਸ਼ਬਦ ਹੈ। ਇਸਦੇ ਵਿੱਚ ਜ਼ਿਕਰ ਹੈ ਜੋ ਮੈਂ ਜੀਵ ਆਤਮਾ ਦਾ ਦੱਸ ਰਹੀ ਹਾਂ, ਮਿੱਥਿਆ ਪਰਮ ਅਰ ਸੁਪਨ ਮਨੋਰਥ ਸਤ ਪਦਾਰਥ ਜਾਣਿਆ। ਚਾਰ ਚੀਜ਼ਾਂ 'ਚ ਸਾਡੀ ਜੀਵ ਆਤਮਾ ਰਹਿੰਦੀ ਹੈ। ਮਿੱਥਿਆ ਗਿਆਨ ਦੇ ਨਾਲ ਅਭਿਆਸ ਕਰਕੇ ਮਿੱਥਿਆ ਫਿਰ ਭਰਮ ਪੈਂਦਾ ਹੈ। ਭਰਮ ਤਾਂ ਪੰਜ ਪ੍ਰਕਾਰ ਦਾ ਭਰਮ ਹੈ, ਔਰ ਉਸ ਤੋਂ ਬਾਅਦ ਮਿੱਥਿਆ ਗਿਆਨ ਦੇ ਨਾਲ ਪੰਜ ਪ੍ਰਕਾਰ ਦਾ ਭਰਮ ਪੈਦਾ ਹੁੰਦਾ, ਫਿਰ ਸੁਪਨ ਤੇ ਮਨੋਰਥ। ਮਨ ਮਨੋਰਥਾਂ ਦੇ ਵਿੱਚ ਰਹਿੰਦਾ ਹੈ ਜਾਂ ਸੁਪਨੇ 'ਚ ਰਹਿੰਦਾ। ਇੱਕ ਅੱਖਾਂ ਬੰਦ ਕਰਕੇ ਮਨ ਸੁਪਨਾ ਬਣਾਉਂਦਾ, ਇਹ ਮੈਂ ਰਜੋਗੁਣੀ ਜੀਵ ਦੀ ਗੱਲ ਕਰ ਰਹੀ ਹਾਂ, ਅਤੇ ਤਮੋਗੁਣੀ ਜੀਵ ਦੀ ਗੱਲ ਕਰ। ਤਮੋਗੁਣੀ ਜੀਵ ਨੂੰ ਆਪਣਾ ਆਪ ਸੁੱਝਦਾ ਹੀ ਨਹੀਂ। ਜਿਸ ਤਰ੍ਹਾਂ ਹਨੇਰੇ ਵਿੱਚ ਇੱਥੇ ਪਹਿਲੇ ਪ੍ਰਕਾਸ਼ ਜਗਾਉਂਦੇ ਹਾਂ ਤਾਂ ਹੀ ਅਸੀਂ ਬਾਣੀ ਪੜ੍ਹ ਸਕਦੇ ਹਾਂ। ਪਹਿਲੇ ਸੂਰਜ ਦਾ ਪ੍ਰਕਾਸ਼ ਹੁੰਦਾ ਤਾਂ ਸਾਨੂੰ ਵਸਤੂਆਂ ਦਾ ਗਿਆਨ ਹੁੰਦਾ, ਪਰ ਅਕਾਲ ਪੁਰਖ ਦਾ ਪ੍ਰਕਾਸ਼ ਜਿਸ ਨੂੰ ਮਿਲ ਜਾਂਦਾ, ਜੇ ਸੋ ਚੰਦਾ ਉਗਵੇ ਸੂਰਜ ਚੜ੍ਹੇ ਹਜ਼ਾਰ, ਇਸੇ ਚਾਨਣ ਹੁੰਦਿਆਂ ਗੁਰਬਿਨ ਕੋਰ ਅੰਧਾਰ। ਗੁਰਬਿਨ ਕੋਰ ਅੰਧਾਰ, ਗੁਰੂ ਬਿਨ ਸਮਝ ਨਾ ਹੋਈ। ਜੇ ਅੱਜ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾ ਮਿਲਦੇ, ਗੁਰੂ ਅਰਜਨ ਦੇਵ ਜੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਨਾ ਕਰਦੇ ਤਾਂ ਅੱਜ ਅਸੀਂ ਇਸ ਤਰ੍ਹਾਂ ਨਾ ਲੱਭਦੇ। ਮੈਂ ਅਕਸਰ ਇਹ ਵਾਕ ਬੋਲਿਆ ਕਰਦੀ, ਦੁਨੀਆਂ ਦੇ ਸ਼ਬਦ ਬੋਲ ਬੋਲ ਕੇ ਸਾਡਾ ਮਨ ਮੈਲਾ ਹੋ ਗਿਆ ਹੈ। ਕਹਿੰਦੇ ਨੇ ਜਿਸ ਤਰ੍ਹਾਂ ਇੱਕ ਬ੍ਰਿਸ਼ ਇੱਕ ਕੱਪੜੇ ਦੇ ਉੱਤੇ ਰੰਗ ਪਾ ਕੇ ਅਨੇਕ ਮੂਰਤਾਂ ਬਣਾ ਦਿੰਦੇ ਹਾਂ, ਉਹ ਕੱਪੜੇ ਦੇ ਵਿੱਚ ਹੀ, ਰੂਹ ਵਿੱਚ ਹੀ ਰੰਗ ਪਾ ਦਿੱਤਾ ਜਾਂਦਾ, ਜੇ ਉਸਨੂੰ ਅਲੱਗ ਕਰਨਾ ਚਾਹੀਏ ਉਹ ਅਲੱਗ ਨਹੀਂ ਹੋ ਸਕਦਾ। ਮਨ ਮਾਇਆ ਮੈਂ ਰਮ ਰਿਓ ਨਿਕਸਤ ਨਾਹੇ ਨਮੀ, ਨਾਨਕ ਮੂਰਤ ਚਿੱਤਰ ਜਿਉਂ ਛਾੜਤ ਨਾਹੇ ਨਪੀ। ਮਨ ਮਨੋਰਾਜ ਤੇ ਸਿਮਰਤੀਆਂ ਵਿੱਚ ਤੇ ਭਰਮਾਂ ਦੇ ਵਿੱਚ ਇਸ ਤਰ੍ਹਾਂ ਉਲਝਿਆ ਪਿਆ, ਇਹ ਜੋ ਧੀਆਂ ਪੁੱਤਰ ਦਿਸਦੇ ਨੇ ਭਰਮ ਹੈ ਨਹੀਂ। ਪੁੱਤਰ ਕਲਿੱਤਰ ਗ੍ਰਹਿ ਲਕਸ਼ਮੀ ਮਾਇਆ ਕੋਕਮ ਨੇ ਇਨ ਤੇ ਸੁਖ ਪਾਇਆ, ਪੁੱਤਰ ਕਲਿੱਤਰ ਗ੍ਰਸਤ ਕੇ ਫਾਸਾ ਹੁਣ ਦੇ ਰਾਮ ਕੇ ਦਾਤਾ। ਇਹ ਗ੍ਰਸਤ ਜੀਵਨ, ਇਹ ਯੋਗ ਦਾ ਜੀਵਨ, ਇਹ ਸੰਨਿਆਸ, ਇਹ ਸਭ ਕੁਛ ਵਾਹਿਗੁਰੂ ਦੇ ਹੱਥ 'ਚ ਹੈ। ਅੰਦਰ ਸਾਡਾ ਮਨ ਜੇ ਵਾਹਿਗੁਰੂ ਨਾਲ ਜੁੜ ਗਿਆ ਤਾਂ ਅਸੀਂ ਸੰਨਿਆਸੀ ਹਾਂ। ਸਾਡੇ ਅੰਦਰ ਮਨ ਕਦੀ ਮੈਲਾ ਹੋਇਆ ਨਹੀਂ। ਪਰ ਜਿਸ ਤਰ੍ਹਾਂ ਮੂਰਤ ਚਿੱਤਰ ਦੇ ਉੱਤੇ ਅਸੀਂ ਇੱਕ ਕਾਗਜ਼ ਦੇ ਉੱਤੇ ਚਿੱਤਰ ਬਣਾ ਦਿੰਦੇ ਹਾਂ ਤੇ ਉਹ ਕਾਗਜ਼ ਤੋਂ ਅਲੱਗ ਨਹੀਂ ਕਰ ਸਕਦੇ, ਇਸ ਤਰ੍ਹਾਂ ਹੀ ਜਦੋਂ ਆਪਣੇ ਰਾਮ ਨੂੰ ਅਸੀਂ ਭੁੱਲੇ ਕਿਵੇਂ ਹਾਂ। ਰਾਮ ਸਿਮਰ ਰਾਮ ਸਿਮਰ, ਇਹ ਹੈ ਤੇਰੇ ਕਾਜ ਹੈ। ਗੁਰੂ ਤੇਗ ਬਹਾਦਰ ਜੀ ਨੇ 26 ਸਾਲ ਭੋਰੇ ਚੋਂ ਬਾਹਰ ਆ ਕੇ ਸਾਨੂੰ ਇਹ ਸਾਧਨਾ ਦੱਸੀ ਕਿ ਤੁਸੀਂ ਉਸ ਵਾਹਿਗੁਰੂ ਦਾ ਨਾਮ ਸਿਮਰੋ। ਕੋਈ ਉਸਨੂੰ ਰਾਮ ਕਹਿੰਦਾ, ਕੋਈ ਉਸਨੂੰ ਰਹੀਮ ਕਹਿੰਦਾ।

ਉਹੀ ਉਸ ਵਾਹਿਗੁਰੂ ਨੂੰ ਰਾਮ ਨਾਲ ਨਾਮ ਨਾਲ ਬੁਲਾਉਂਦਾ ਹੈ। ਸਾਰੇ ਜੀ ਜੰਤ ਸਾਰੀ ਪ੍ਰਕਿਰਤੀ ਉਸ ਨੂੰ ਪਿਆਰ ਕਰਦੀ ਹੈ। ਔਰ ਇਹ ਬਾਣੀ ਪਸ਼ੂ ਪਰੇਤ ਮੁਗਧ ਕੋ ਤਾਰੇ ਪਾਹਨ ਪਾਰ ਉਤਾਰੇ। ਗੁਰੂ ਨਾਨਕ ਦੇਵ ਜੀ ਦਾ ਜੀਵਨ ਪ੍ਰਤਖਸ਼ ਉਦਾਹਰਣ ਹੈ ਕਿ ਪੰਜਾ ਪਹਾੜੀ ਦੇ ਵਿੱਚ ਲਾਇਆ ਤੇ ਛਮ ਛਮ ਕਰਦਾ ਪਾਣੀ ਆ ਗਿਆ। ਬਲੀ ਕੰਧਾਰੀ ਜੈਸੇ ਹੰਕਾਰੀ ਜੀਵ ਨੂੰ ਵੀ ਗੁਰੂ ਨਾਨਕ ਦੇਵ ਜੀ ਦੇ ਚਰਨਾਂ ਵਿੱਚ ਜਗ੍ਹਾ ਮਿਲ ਕੇ ਸ਼ਰਨਾਗਤ ਨੂੰ ਗੁਰੂ ਦੇਵ ਰੱਖਦੇ ਆਏ ਨੇ। ਇਸ ਤਰ੍ਹਾਂ ਹੀ ਜੇ ਸਾਡਾ ਸਿਮਰਨ 'ਚ ਮਨ ਨਹੀਂ ਲੱਗਦਾ, ਮੈਂ ਇਸਨੂੰ ਜ਼ਿਆਦਾ ਥੋੜ੍ਹਾ ਥੋੜ੍ਹਾ ਰੋਜ਼ ਦੱਸਦੀ ਜਾਵਾਂਗੀ ਕਿ ਜਾਗਰਤ ਅਵਸਥਾ ਵਿੱਚ ਵੀ ਅਸੀਂ ਇੱਕ ਸੁਪਨਾ ਲੈਂਦੇ ਹਾਂ, ਇੱਕ ਅੱਖਾਂ ਬੰਦ ਕਰਕੇ ਸੁਪਨਾ ਲੈਂਦੇ ਹਾਂ, ਇੱਕ ਜਾਗਦੇ ਹੀ ਸੁਪਨਾ ਲੈਂਦੇ। ਪਰ ਇਸ ਸੁਪਨੇ ਜਾਗਦਿਆਂ ਕਿਸ ਤਰ੍ਹਾਂ ਸੁਪਨਾ,

ਇਹ ਜੋ ਦੇਖਦੇ ਪਏ ਆ, ਇਹ ਸਰੀਰ ਵੀ, ਇਸ ਦੇ ਅੰਦਰ ਮਨ ਵੀ, ਔਰ ਜੋ ਬਾਹਰ ਦਿਸ ਰਿਹਾ ਇਹ ਸਭ ਸੁਪਨਾ ਹੈ। ਔਰ ਰਾਮ ਦਾ ਸਿਮਰਨ ਕਰਨ ਲਈ, ਵਾਹਿਗੁਰੂ ਨਾਮ ਦਾ ਸਿਮਰਨ ਕਰਨ ਦੇ ਲਈ ਸਾਨੂੰ ਅੰਤਰ ਆਤਮਾ ਦਾ ਗਿਆਨ ਚਾਹੀਦਾ ਹੈ। ਜਦ ਤੱਕ ਇਸ਼ਨਾਨ ਨਹੀਂ ਕਰਦੇ ਤਦ ਤੱਕ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ ਨਹੀਂ ਬੈਠ ਸਕਦੇ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਵੱਡੇ ਦੇ ਗੁਣ ਗਾਉਣ ਲਈ, ਵੱਡੇ ਨੂੰ ਦਿਲ ਵਿੱਚ ਵਸਾਉਣ ਲਈ ਇਹ ਛੋਟੀਆਂ ਸਰੀਰ ਦੀਆਂ ਦਾਇਰਿਆਂ ਮਾਇਆ ਦੇ ਬੰਧਨਾਂ ਨੂੰ ਗੁਰੂ ਨਾਨਕ ਦੇਵ ਜੀ ਤੋੜ ਦਿੰਦੇ ਨੇ। ਅਸੀਂ ਤੋੜਨ ਵਿੱਚ ਸਮਰੱਥ ਨਹੀਂ, ਅਸੀਂ ਸਿਰਫ ਉਸ ਦੇ ਬੰਦੇ ਬੈ ਖਰੀਦ ਹੋਣ ਲਈ ਫਰਿਆਦ ਕਰ ਸਕਦੇ ਹਾਂ। ਗਿਆਨ ਧਿਆਨ ਇੱਕ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਾਡੀ ਬੁੱਧੀ ਦਾ ਗਿਆਨ ਛੋਟਾ ਹੈ ਵਾਹਿਗੁਰੂ ਜੀ, ਇਸ ਲਈ ਪ੍ਰੇਮ ਭਗਤੀ ਨਾਲ ਵਾਹਿਗੁਰੂ ਮਿਲ ਜਾਂਦਾ। ਸਾਚ ਕਹੋ ਸੁਨ ਲਿਹੋ ਸਵੈ ਜਿਨ ਪ੍ਰੇਮ ਕੀਓ ਤੇ ਨਹੀਂ ਪ੍ਰਭੂ ਪਾਇਆ। 26 ਸਾਲ ਸੋਚੋ ਗੁਰੂ ਤੇਗ ਬਹਾਦਰ ਜੀ ਭੋਰੇ ਦੇ ਵਿੱਚ ਬੈਠੇ ਰਹੇ। ਗੁਰੂ ਜੀ ਦਾ ਤਪ ਤਾਂ ਹੈ, ਮਾਤਾ ਗੁਜਰੀ ਜੀ ਦਾ ਤਪ ਦੇਖੋ ਕਿ ਜਿਨ੍ਹਾਂ ਨੇ ਉਹਨਾਂ ਨੂੰ ਪਤੀ ਨਹੀਂ ਜਾਣਿਆ, ਗੁਰੂ ਕਰਕੇ ਜਾਣ ਕੇ ਸੇਵਾ ਕੀਤੀ, ਰੱਬ ਜਾਣ ਕੇ ਸੇਵਾ ਕੀਤੀ, ਕਿਸ ਤਰ੍ਹਾਂ ਉਹਨਾਂ ਨੂੰ ਨਾਮ ਸਿਮਰ ਕੇ ਚੱਕੀ ਦਾ ਆਟਾ ਪੀਸ ਕੇ। ਅਸੀਂ ਕਿੰਨਾ ਕੁ ਇਤਿਹਾਸ ਤੋਂ ਪੜ੍ਹ ਸਕਦੇ ਹਾਂ, ਇਤਿਹਾਸ 'ਚ ਬਹੁਤ ਕੁਛ ਲਿਖਿਆ। ਅਸੀਂ ਪੜ੍ਹ ਕੇ ਤਾਂ ਦੇਖੀਏ ਸਾਡਾ ਇਤਿਹਾਸ ਕੀ ਹੈ, ਸਾਡਾ ਵਿਰਸਾ ਕੀ ਹੈ। ਜੇ ਮਾਤਾ ਗੁਜਰੀ ਜੀ ਨਾ ਹੁੰਦੇ, ਗੁਰੂ ਤੇਗ ਬਹਾਦਰ ਜੀ ਇੰਨਾ ਤਪ ਨਾ ਕਰਦੇ, ਤਾਂ ਸਾਨੂੰ ਗੁਰੂ ਗੋਬਿੰਦ ਸਿੰਘ ਜੀ ਸਰਵੰਸਦਾਨੀ ਗੁਰੂ ਦੇਵ ਦੇ ਦਰਸ਼ਨ ਨਾ ਹੁੰਦੇ। ਗੁਰੂ ਗੋਬਿੰਦ ਸਿੰਘ ਜੀ ਨੇ ਭਾਈ ਮਨੀ ਸਿੰਘ ਜੀ ਤੋਂ ਆਪਣੀ ਸਿਮਰਤੀ ਦੇ ਦੁਆਰਾ ਇੰਨੀ ਸਿਮਰਤੀ ਤੇਜ ਹੈ ਕੋਈ ਦੁਨੀਆਂ ਵਿੱਚ ਐਸੇ ਗੁਰੂ ਦੇਵ ਕਿ ਅੰਦਰ ਸਿਮਰਤੀ ਤੋਂ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਭਾਈ ਮਨੀ ਸਿੰਘ ਜੀ ਤੋਂ ਲਿਖਵਾਏ। ਅਸੀਂ ਕਦੀ ਸੋਚਦੇ ਨਹੀਂ ਕਿ ਸਾਡੇ ਗੁਰੂ ਕਿੰਨੇ ਮਹਾਨ ਨੇ। ਉਸ ਸਿਮਰਤੀ ਦੇ ਨੂੰ ਪਾਉਣ ਦੇ ਲਈ ਕਹਿੰਦੇ ਨੇ ਕਿ ਜੁਗਾਂ ਜੁਗਾਂ ਤੋਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ, ਗੁਰੂ ਨਾਨਕ ਦੇਵ ਜੀ ਦੇ ਚਰਨ, ਉਹ ਆਤਮਾ ਦੇ ਗਿਆਨ ਨੂੰ ਪ੍ਰਾਪਤ ਕਰਨ ਲਈ ਭਗਤ ਤਰਸਦੇ ਆ ਰਹੇ ਨੇ, ਜਪਦੇ ਆ ਰਹੇ ਨੇ, ਔਰ ਭਗਤ ਵਾਹਿਗੁਰੂ ਦਾ ਰੂਪ ਹੋ ਗਏ। ਤੂੰ ਤੂੰ ਕਰਦਾ ਕਰਤਾ ਤੂੰ ਹਇਆ, ਮੁਝਮੇ ਰਹਾ ਨਾ ਹੋ ਆਪਾ ਪਰ ਕਾ ਮਿਟ ਗਿਆ, ਜਸ ਦੇਖੋ ਤਤ। ਐਸੀ ਦ੍ਰਿਸ਼ਟੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਸਾਨੂੰ ਮਿਲ ਸਕਦੀ ਹੈ। ਇਸ ਦ੍ਰਿਸ਼ਟੀ ਲਈ ਕਿਹਾ ਕਿ ਬਾਰ ਬਾਰ ਰਚਨਾ ਦੇ ਨਾਲ ਹਰੀ ਦੇ ਗੁਣ ਗਾਈਏ। ਕਬੀਰ ਜੀ ਕਹਿੰਦੇ ਨੇ ਕਿ ਮੇਰੀ ਤਾਂ ਜਿਸ ਤਰ੍ਹਾਂ ਮੋਤੀਆਂ ਦੀ ਮਣਕੇ, ਮੋਤੀਆਂ ਦੀ ਇੱਕ ਮਾਲਾ ਹੁੰਦੀ ਹੈ, ਇੱਕ ਮਾਲਾ ਕੋਈ ਪਲਾਸਟਿਕ ਦੇ ਮੋਤੀਆਂ ਦੀ ਹੁੰਦੀ ਹੈ, ਇੱਕ ਮਾਲਾ ਲੋਹੇ ਦੀ ਹੁੰਦੀ ਹੈ, ਇੱਕ ਮਾਲਾ ਸਫਟਕ ਮਣੀ ਦੀ ਹੁੰਦੀ ਹੈ, ਇੱਕ ਮਾਲਾ ਅਨੇਕ ਤਰ੍ਹਾਂ ਦੀਆਂ ਮਾਲਾਵਾਂ ਹੁੰਦੀਆਂ ਨੇ। ਪਰ ਕਹਿੰਦੇ ਨੇ ਮੇਰੀ ਸਿਮਰਨੀ, ਮੇਰੀ ਮਾਲਾ ਕਿਹੜੀ ਹੋ ਗਈ ਹੈ? ਸਿਮਰਨੀ ਸ਼ਬਦ ਹੈ, ਮਾਲਾ ਵੀ ਇਸਤਰੀ ਲਿੰਗ ਹੈ, ਕਿਉਂਕਿ ਅੰਤਾਕਰਨ ਦੀ ਬਿਰਤੀ ਇੱਕ ਅੰਤਾਕਰਨ ਹੈ, ਇੱਕ ਮਨ ਹੈ, ਇੱਕ ਮਨ ਦੀ ਬਿਰਤੀ ਹੈ। ਸਾਡੀ ਬਿਰਤੀ ਦੇ ਵਿੱਚ ਵਿਵੇਕ ਨਹੀਂ ਹੈ, ਸਾਡੀ ਬਿਰਤੀ ਦੁਨੀਆਂ ਨਾਲ ਪਿਆਰ ਕਰ ਬੈਠੀ ਹੈ। ਮਨ ਮਾਇਆ ਦਾ ਕਾਰਜ ਹੈ, ਮਨ ਮਾਇਆ ਮੈਂ ਫਜ ਰਿਹਾ ਵਿਸਰਿਓ ਗੋਬਿੰਦ ਨਾਮ। ਪਰ ਇਹੀ ਮਨ ਨੂੰ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਲਾਈਟ ਮਿਲੇਗੀ, ਪ੍ਰਕਾਸ਼ ਮਿਲੇਗਾ, ਭਲੇ ਉਹ ਚਿਰਾਗ ਅੰਧਾਰ ਮੈਂ ਸਭ ਕਲ ਉਜਰੀ ਇੱਕ ਨਾਮ ਕਰਾਂ। ਮਣੀ ਆਪਣੇ ਪ੍ਰਕਾਸ਼ 'ਚ ਆਪ ਪ੍ਰਕਾਸ਼ਿਤ ਹੁੰਦੀ ਹੈ। ਸੁੱਖਾਂ ਦੀ ਮਣੀ ਸੁਖਮਨੀ ਸਾਹਿਬ ਦਾ ਜੋ ਪਾਠ ਕਰਦਾ, ਸ਼ਰਧਾ ਦੇ ਨਾਲ ਜੋ ਪਾਠ ਕਰਦਾ, ਸਤਿਗੁਰੂ ਹੋਏ ਦਇਆਲ ਤਾਂ ਸ਼ਰਧਾ ਪੂਰੀ। ਸਾਨੂੰ ਕਿੰਨੀ ਸ਼ਰਧਾ ਚਾਹੀਦੀ ਹੈ? ਜਿਸ ਤਰ੍ਹਾਂ ਅਸੀਂ ਵਿਸ਼ਵਾਸ, ਸ਼ਰਧਾ, ਮਾਂ ਨੇ ਨਾਮ ਦੇ ਦਿੱਤਾ, ਬਈ ਤੇਰਾ ਇਹ ਨਾਮ, ਅਸੀਂ ਸ਼ਰਧਾ ਕਰਕੇ ਬੈਠੇ ਹਾਂ, ਨਾਮ ਤਾਂ ਲੱਭਦਾ ਨਹੀਂ। ਰੱਬ ਦੇ ਬਣਾਏ ਮੰਦਰ ਉੱਤੇ ਵੀ ਅਸੀਂ ਆਪਣੇ ਨਾਮ ਦੀਆਂ ਕਲਪਨਾ ਕਰਕੇ, ਮੈਂ ਪ੍ਰਭ ਹਰ ਮੰਦਰ ਸੋਹਣਾ ਇਸ ਮੈਂ ਮਾਣਕ ਲਾਲ, ਅੰਦਰ ਰੱਬ ਵਸਦਾ ਪਿਆ। ਸੱਚੀ ਗੱਲ, ਇਸ ਤੋਂ ਉਲਟ ਜੋ ਕੁਛ ਅਸੀਂ ਜਾਣਿਆ ਉਹ ਸਭ ਮਾਇਆ ਹੈ। ਜਿਸਨੇ ਦਿਲ ਵਿੱਚ ਰੱਬ ਨੂੰ ਦੇਖ ਲਿਆ, ਉਸ ਦੀਆਂ ਅੱਖਾਂ ਵਿੱਚ ਰੱਬ ਵਸ ਜਾਂਦਾ ਹੈ। ਐ ਨੇਤਰੋ ਮੇਰੇ ਉਹ ਹਰ ਤੁਮ ਮੈਂ ਜੋ ਸਰੀ,
ਉਸ ਦਾ ਮਨ ਮੰਦਰ ਹੋ ਜਾਂਦਾ ਹੈ। ਮਨ ਮਨੋਰਾਜ ਤੋਂ, ਸੁਪਨੇ ਤੋਂ, ਭਰਮਾਂ ਤੋਂ ਕਿਵੇਂ ਉੱਚਾ ਉੱਠ ਕੇ, ਸੁੱਤਿਆਂ ਵੀ ਮਾਇਆ ਬਣਾਉਂਦੇ ਹਾਂ, ਇੱਕ ਸੁਪਨਾ ਰੋਜ਼ ਬਣਾਉਂਦੇ ਹਾਂ, ਸੁਪਨਾ ਅੱਖਾਂ ਬੰਦ ਕਰਕੇ ਵੀ ਮਨ ਮਾਇਆ ਬਣਾਉਂਦਾ, ਤੇ ਇੱਕ ਜਾਗਰਤ ਦੇ ਵਿੱਚ ਇਹ ਜਿਹੜੀ ਮਾਇਆ ਉਸ ਵਿੱਚ ਆਪਣੀ ਜੀਵ ਦੀ ਮਾਇਆ ਹੋਰ ਨਵੀਂ ਬਣਾਇਆ ਗਿਆ। ਇਹ ਮਨ ਸ਼ਕਤੀ, ਇਹ ਮਨ ਸੀਓ, ਇਹ ਮਨ ਪੰਚ ਤੱਤ ਕੋ ਜੀਓ, ਇਹ ਮਨ ਲੈ ਜੋ ਉਨ ਮਨ ਰਹੇ, ਤੀਨ ਲੋਕ ਕੀ ਬਾਤੀ ਕਹੇ। ਇਸ ਮਨ ਦੇ ਵਿੱਚ ਹੀ ਸਭ ਕੁਛ ਹੈ, ਪਰ ਇਸ ਮਨ ਵਿੱਚ ਵਾਹਿਗੁਰੂ ਵੀ ਵਸਦਾ ਹੈ। ਅਸੀਂ ਵਾਹਿਗੁਰੂ ਨੂੰ ਪਾਉਣ ਲਈ ਸਾਨੂੰ ਆਤਮ ਗਿਆਨ ਦੀ ਜ਼ਰੂਰਤ ਹੈ। ਸੱਚ ਤਾਂ ਪਰ ਜਾਣੀਏ ਜਾਂ ਆਤਮ ਤੀਰਥ ਕਰੇ ਨਿਵਾਸ। ਉਸ ਆਤਮਾ ਦੇ ਗਿਆਨ ਨੂੰ ਪਾਉਣ ਲਈ, ਬ੍ਰਹਮ ਗਿਆਨ ਨੂੰ ਪਾਉਣ ਲਈ, ਭਗਤੀ ਨੂੰ ਪਾਉਣ ਲਈ, ਵਾਹਿਗੁਰੂ ਨਾਮ ਦੇ ਅਨੁਭਵ ਲਈ ਕਰਨ ਲਈ ਭਾਈ ਸੰਤੋਖਾ ਜੀ ਨੇ ਇੱਕ ਯੁੱਗ ਤਪੱਸਿਆ ਕਰਕੇ ਗੁਰੂ ਰਾਮਦਾਸ ਜੀ ਦੇ ਤੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਨੂੰ ਪਰਸਿਆ। ਆਪਾਂ ਵੀ ਜੇ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਨਾ ਚਾਹੁੰਦੇ ਹਾਂ ਤਾਂ ਬੱਚਾ ਭਾਵ ਕਰਕੇ ਗੁਰੂ ਜੀ ਨੂੰ ਬੁਲਾਈਏ। ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀ ਜੀਓ ਪ੍ਰਿਤ ਪਾਲਕ, ਹਰ ਜੀ ਮੇਰੀ ਸਾਰ ਕਰੇ ਹਮ ਹਰ ਕੇ ਬਾਰਕ। ਇਹ ਸਲੋਕ ਪੜ੍ਹ ਕੇ ਇੱਕ ਮਿੰਟ ਲਈ ਧੁਨੀ ਲਾਵਾਂਗੇ।

ਗੁਰੂ ਨਾਨਕ ਦੇਵ ਜੀ ਦੇ ਦਿੱਤੇ ਨਾਮ ਨੂੰ ਜਿਸ ਨੂੰ ਕੋਈ ਰਾਮ ਕਹਿੰਦਾ ਹੈ, ਕੋਈ ਵਾਹਿਗੁਰੂ ਕਹਿੰਦਾ ਹੈ, ਅਸੀਂ ਪੁਕਾਰ ਲਈਏ ਕਦੋਂ ਸਾਡੀ ਝੋਲੀ ਵਿੱਚ ਗੁਰੂ ਜੀ ਖੈਰ ਪਾ ਦੇਣ ਉਹ ਬ੍ਰਹਮ ਗਿਆਨ ਦੀ, ਉਹ ਵਾਹਿਗੁਰੂ ਦੇ ਪ੍ਰੇਮ ਦੀ। ਕੋਈ ਰਸਨਾ ਵਾਂਝੀ ਨਾ ਰਹੇ ਦੋ ਮਿੰਟ ਲਈ, ਕਿਉਂਕਿ ਪ੍ਰਭੂ ਦਾ ਸਿਮਰਨ ਕਰਨ ਲਈ ਜੇ ਧੁੰਨ ਦਾ ਇੱਕ ਧੁੰਨ ਦੇ ਨਾਲ ਪਹਿਲੇ ਕੀਰਤਨ ਦੇ ਨਾਲ ਮਨ ਜੁੜ ਜਾਂਦਾ, ਫਿਰ ਹੌਲੀ ਹੌਲੀ ਬੈਕਰੀ ਤੋਂ ਮੱਧਮਾ ਪ੍ਰਸ਼ੰਤੀ ਅਤੇ ਉਪਰਾ ਬਾਣੀ ਵਿੱਚ ਜਾ ਝੱਲਣ ਜਾਣ ਲੱਗ ਜਾਂਦਾ। ਪ੍ਰਭੂ ਦੇ ਸਿਮਰਨ ਨਾਲ ਗਰਭ ਤੋਂ ਛੁੱਟ ਜਾਈਦਾ ਹੈ। ਆਓ

ਇੰਨਾ ਹੀ ਕਹਿੰਦੇ ਹੋਏ ਅਸੀਂ ਭੁੱਲਣਹਾਰ ਜੀਵ ਹਾਂ, ਭੁੱਲਣਹਾਰ ਸਭ ਕੋ ਅਭੁੱਲ ਗੁਰੂ ਕਰਤਾਰ। ਇਹ ਗੁਰੂ ਗ੍ਰੰਥ ਸਾਹਿਬ ਗੁਰੂ ਦੇਵ ਪਿਤਾ ਜੀ ਸਾਨੂੰ ਇਸ ਕਲਯੁਗ ਦੇ ਤੱਤੇ ਝੋਲਿਆਂ ਤੋਂ ਬਚਾ ਕੇ ਆਪਣੇ ਚਰਨਾਂ ਨਾਲ ਲਾ ਲਓ। ਇੰਨਾ ਹੀ ਕਹਿੰਦੇ ਹੋਏ ਜਿਨ੍ਹਾਂ ਨੇ ਮੇਰੇ ਨਾਲ ਤਬਲਾ ਵਜਾਇਆ ਮੈਂ ਉਹਨਾਂ ਦਾ ਵੀ ਧੰਨਵਾਦ ਕਰਦੀ ਹਾਂ। ਆਪ ਸੰਗਤ ਨੇ ਪਿਆਰ ਨਾਲ ਸੁਣਿਆ, ਮੈਂ ਵੀ ਬਾਣੀ ਨੂੰ ਸੁਣਨ ਦੀ ਕੋਸ਼ਿਸ਼ ਕਰਦੀ ਹਾਂ। ਆਪ ਸੰਗਤ ਮੈਨੂੰ ਅਸੀਸ ਦਿਓ, ਮੈਂ ਗੁਰੂ ਜੀ ਦੀ ਬਾਣੀ ਨੂੰ ਸੁਣ ਲਵਾਂ, ਕਿਉਂਕਿ ਸੁਣਨਾ ਸਭ ਤੋਂ ਉੱਚਾ ਕੰਮ ਹੈ। ਆਓ ਇਸ ਅਰਦਾਸ ਨਾਲ ਸੰਗਤ ਮੈਨੂੰ ਅਸੀਸ ਦੇਵੇ। ਪੋਤਾ ਮਾਤਾ ਕੀ ਆਸੀਸ, ਨਿਮਕ ਨਾ ਵਿਸਰੋ ਤੁਮ ਕੋ ਹਰ ਹਰ ਸਦਾ ਭਜੋ ਜਗਦੀਸ਼। ਗੁਰੂ ਦੇਵ ਸਾਨੂੰ ਅਸੀਸਾਂ ਦੇਣ, ਆਪਾਂ ਉਹਨਾਂ ਦੇ ਚਰਨਾਂ ਦੇ ਕੇ ਮੱਥਾ ਟੇਕੀਏ। ਇੰਨਾ ਹੀ ਕਹਿੰਦੇ ਹੋਏ ਆਓ ਗੁਰੂ ਗ੍ਰੰਥ ਸਾਹਿਬ ਜੀ ਦੇ ਕੇ ਨਮਸਕਾਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਜੁੜ ਕੇ ਬੈਠੀ ਗੁਰੂ ਰੂਪ ਸਾਧ ਸੁੰਦਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਹਿਰਦੇ ਵਿੱਚ ਧਿਆਨ ਕਰਦੇ ਹੋਏ ਨਮਸਕਾਰ ਗੁਰੂ ਦੇਵ ਕੋ ਸਤਨਾਮ ਜਿਸ ਮੰਤਰ ਸੁਣਾਇਆ ਭਵ ਜਲ ਵਿੱਚੋਂ ਕੱਢ ਕੇ ਮੁਕਤ ਪਦਾਰਥ ਮਾਹੀ ਸਮਾਇਆ ਜਗਤ ਗੁਰੂ ਸ਼ਬਦ ਚੋਰ ਸ਼ਬਦਾ ਅਵਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਹੋਏ ਇਹ ਸਲੋਕ ਜੋ ਭਗਤ ਬਾਣੀ ਦੇ ਅੰਦਰ ਭਗਤ ਕਬੀਰ ਜੀ ਦਾ ਹੈ। ਕਬੀਰ ਜੀ ਨੇ ਉਸ ਧਿਆਨ ਦੀ ਉੱਚ ਅਵਸਥਾ ਨੂੰ ਇਸ ਸਲੋਕ ਦੇ ਵਿੱਚ ਦੱਸਿਆ ਹੈ। ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਰਾਮ, ਉਸ ਰਾਮ ਦਾ ਸਰੂਪ ਕੈਸਾ ਹੈ, ਉਸ ਰਾਮ ਦੀ ਸਿਮਰਤੀ ਕੈਸੀ ਹੈ, ਉਸ ਰਾਮ ਦਾ ਚਿੰਤਨ ਕੈਸਾ ਹੈ, ਉਸ ਰਾਮ ਦਾ ਕੀਰਤਨ ਕੈਸਾ ਹੈ। ਰਾਮ ਅਨਾਹਤ ਹੈ, ਰਾਮ ਦਾ ਸਰੂਪ ਸਦੈ ਘਟ, ਰਾਮ ਬੋਲੇ ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ। ਹਰ ਹਿਰਦੇ ਦੇ ਵਿੱਚ ਪੂਰਨ ਪਰਮੇਸ਼ਵਰ ਵਸਦਾ ਪਿਆ ਹੈ। ਵਸੀ ਰੱਬ ਖਿਆਲੀਏ ਜੰਗਲ ਕਿਆ ਠੰਡੇ, ਪਰ ਜੀਵ ਰੂਪੀ ਇਸਤਰੀ ਦੀ ਅਵਸਥਾ ਕੈਸੀ ਹੋ ਗਈ ਹੈ ਕਿ ਅਨੰਤ ਜਨਮ ਤੋਂ ਇਸ ਨੂੰ ਆਪਣੇ ਸਰੂਪ ਦੀ ਸਿਮਰਤੀ ਭੁੱਲ ਗਈ ਹੈ। ਪਰਮੇਸ਼ਵਰ ਨੇ ਵੀ ਮਿਲਣਾ ਤਾਂ ਆਤਮ ਤੱਤਵ ਕਰਕੇ ਹੀ ਉਸਨੂੰ ਜਾਣਿਆ ਜਾ ਸਕਦਾ। ਸਰੀਰ ਵਾਲੀ ਮੈਂ ਦੇ ਨਾਲ ਅਸੀਂ ਪਰਮੇਸ਼ਵਰ ਨੂੰ ਪ੍ਰਾਪਤ ਨਹੀਂ ਕਰ ਸਕਦੇ। ਸੁੱਤਿਆਂ ਸੁੱਤਿਆਂ ਅਸੀਂ ਕਾਰ ਨਹੀਂ ਚਲਾ ਸਕਦੇ, ਸੁੱਤਿਆਂ ਸੁੱਤਿਆਂ ਅਸੀਂ ਭੋਜਨ ਨਹੀਂ ਖਾਂਦੇ, ਸੁੱਤਿਆਂ ਸੁੱਤਿਆਂ ਅਸੀਂ ਟੀਵੀ ਨਹੀਂ ਦੇਖਦੇ, ਸੁੱਤਿਆਂ ਸੁੱਤਿਆਂ ਅਸੀਂ ਸਰੀਰ ਦੀ ਕੋਈ ਕਿਰਿਆ ਨਹੀਂ ਕਰ ਸਕਦੇ। ਜਿਸ ਤਰ੍ਹਾਂ ਜਾਗਰਤ ਅਵਸਥਾ ਵਿੱਚ ਵਿਵਹਾਰਕ ਸੱਤਾ ਲਈ ਜੀਵ ਆਤਮਾ ਦਾ ਨੇਤਰ ਇੰਦਰੀ ਦੇ ਵਿੱਚ ਵਾਸ ਹੁੰਦਾ ਹੈ, ਜੀਵ ਆਤਮਾ ਦੀ ਚਾਰ ਜਗ੍ਹਾ 'ਤੇ ਚੇਤਨਾ ਹੁੰਦੀ ਹੈ। ਜਾਗਰਤ ਅਵਸਥਾ ਵਿੱਚ ਜੀਵ ਆਤਮਾ ਨੇਤਰਾਂ 'ਚ ਹੁੰਦੀ ਹੈ, ਇੱਕ ਜੀਵ ਆਤਮਾ ਇੱਕ ਆਤਮਾ। ਕਬੀਰ ਜੀ ਨੇ ਜੋ ਮੇਰਾ ਕਿਹਾ ਹੈ ਉਹ ਆਤਮਾ ਨੂੰ ਕਿਹਾ। ਸਰੀਰ ਮੇਰਾ ਨਹੀਂ ਕਦੇ ਵੀ ਹੁੰਦਾ। ਸਰੀਰ ਨੂੰ ਅਸੀਂ ਮੇਰਾ ਕਹਿੰਦੇ ਹਾਂ ਪਰ ਸਰੀਰ ਕਿਸੇ ਦਾ ਬਣਿਆ ਨਹੀਂ। ਸਰੀਰ ਪੰਜ ਤੱਤ ਦਾ ਪੁੱਤਲ ਹੈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਜੇ ਤੂੰ ਆਪਣੇ ਅੰਦਰ ਬਿਰਤੀ 'ਚ ਵਿਵੇਕ ਪੈਦਾ ਕਰਨਾ, ਨਾਨਕ ਜਨ ਕੇ ਬਿਰਤ ਵਿਵੇਕੇ, ਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਪਾਂਚ ਤੱਤਵ ਕੋ ਤਨ ਰਚਿਓ, ਜਾਣਿਓ ਚਤਰ ਸੁਜਾਨ, ਜਹਿਤੇ ਉਪਜਿਓ ਨਾਨਕਾ ਲੀਨ ਸਾਹੀ ਮਹਿਮਾਨ। ਪੰਜ ਤੱਤ ਦਾ ਇਹ ਬਣਿਆ ਸਰੀਰ ਹੈ, ਪੰਜ ਤੱਤ ਹੀ ਇਸ ਦਾ ਮੂਲ ਹੈ। ਪੰਜ ਤੱਤਾਂ ਨੂੰ ਇਹ ਹਰ ਵੇਲੇ ਆਪਣੇ ਸੇਵਨ 'ਚ ਰੱਖਦਾ ਅਤੇ ਪੰਜ ਤੱਤਾਂ ਵਿੱਚ ਹੀ ਇਸਨੇ ਲੈ ਹੋ ਜਾਣਾ। ਇਹ ਸਾਡੀ ਸਿਮਰਤੀ ਦਾ ਵਿਸ਼ੇ ਨਹੀਂ ਹੈ, ਪਰ ਅੱਜ ਸਾਡੀ ਮੈਂ ਤਿੰਨਾਂ ਸਰੀਰਾਂ ਨਾਲ ਜੁੜ ਗਈ ਹੈ। ਅਸੀਂ ਆਪਣੀ ਮੈਂ ਨੂੰ ਹੋਂ ਨਾਲ ਜੋੜ ਬੈਠੇ ਹਾਂ, ਅਸੀਂ ਆਪਣੀ ਮੈਂ ਨੂੰ ਮਿਟਾਉਂਦੇ ਨੇ। ਨਮਕ ਦੀ ਪੁਤਲੀ ਜਿਸ ਸਮੁੰਦਰ ਤੋਂ ਪੈਦਾ ਹੋਈ ਹੈ, ਉਸ ਦੀ ਹਰ ਨਮਕ ਦੀ ਪੁਤਲੀ ਦੇ ਪੂਰੇ ਆਕਾਰ ਅਤੇ ਨਾਮ ਦੇ ਵਿੱਚ ਸਮੁੰਦਰ ਸਮਾਇਆ ਪਿਆ। ਬਰਫ਼ ਦੇ ਢੇਲੇ ਵਿੱਚ ਬਰਫ਼ ਦਾ ਹੋਣਾ ਅਲੱਗ ਦਿਸਦਾ, ਪਰ ਅਲੱਗ ਨਹੀਂ, ਉਸ ਵਿੱਚ ਸਮੁੰਦਰ ਹੈ। ਇਸ ਤਰ੍ਹਾਂ ਹੀ ਪਾਠ ਪੜਿਓ, ਅਰਵੇਦ ਵਿਚਾਰਿਓ, ਨਿਵਲ ਬਿਹੰਗਮ ਸਾਧੀ, ਪੰਚ ਜਨਾਸਿਓ ਸੰਗ ਨਾ ਛੁਟਕਿਓ, ਅਧਿਕ ਅਹੰ ਬੁੱਧ ਬਾਂਧੇ, ਪਿਆਰੇ ਇਨ ਬਿਦ ਮਿਲਨ ਨਾ ਜਾਈ, ਮੈਂ ਕੀਏ ਕਰਮ ਅਨੇਕਾ, ਹਾਰ ਪਰਿਓ ਸਵਾਮੀ ਕੇ ਦੁਆਰੇ ਦੀਜੇ ਬੁੱਧ ਵਿਵੇਕਾ। ਹੇ ਮੇਰੇ ਸਵਾਮੀ, ਹੇ ਮੇਰੇ ਪਰਮੇਸ਼ਵਰ, ਹੇ ਮੇਰੇ ਮਾਲਕ, ਆਪ ਮੈਨੂੰ ਵਿਵੇਕ ਬੁੱਧ ਦਿਓ। ਕਿਰਪਾ ਨਿਤ ਬਸੋ ਹਿਰਦੇ ਹਰ ਨੀਤ, ਤੈਸੀ ਬੁੱਧ ਕਰੋ ਪਰਗਾਸਾ, ਲਾਗੇ ਪ੍ਰਭ ਸੰਗ ਪ੍ਰੀਤ। ਸਾਡੀ ਬੁੱਧੀ ਵਿਕਾਸ ਵਿੱਚ ਨਹੀਂ ਆਉਂਦੀ, ਸਾਡੀ ਬੁੱਧੀ ਅਗਿਆਨ ਨੂੰ ਗ੍ਰਹਿਣ ਕਰਦੀ ਹੈ। ਇੱਕ ਬੁੱਧੀ ਹੈ, ਇੱਕ ਵਿਵੇਕ ਬੁੱਧੀ ਹੈ। ਇੱਕ ਮਨ ਮਾਇਆ ਦਾ ਕਾਰਜ ਹੈ,
मन विच तीन गुण ने, तमो गुण, रजो गुण, सतो गुण। तीन गुणा का बनिया, सतो गुण, रजो गुण, तमो गुण, ये सब तेरी माया। इस दे विच एक चौथा तुरिया तत्व है जिसनों असी आत्मा कहते हैं। एक आत्मा, एक जीवात्मा। कबीर जी कहते ने कि मेरी सिमरनी, मेरी माला, कोई माला शुरू दे विच पहली अवस्था विच सानू बाहरों माला का सहारा लेना पैंदा है। बच्चा जिहड़ा चल नहीं सकता, वो जो गिरदा है तो माँ उसनू वाकर दे दिंदी है। इस तरह ही साड़ी बिरती बड़ी चंचल है, मन पंछी दी न्याई उड़दा रहिंदा है। और जिस वेले असीं सिमरन ते बैठदे हाँ, हर जीव आत्मा का यह बड़ा वड्डा सवाल हुंदा है। इस अवस्था च उसनू गुजरना पैंदा है कि जिस वेले सिमरन करदे हाँ उस वेले दुनिया भर के ख्याल आंदे ने, और कई बार इन्ने अचेत ख्याल आते ने, इन्ने भैड़े भैड़े ख्याल आते ने। मन भैड़े ख्याल करता है कि चंगे ख्याल करता है? ख्याल ख्याल ने, पर असी अपनी बिरती दे विच कदी सच नूं ध्यान विच नहीं लिआंदा। साडी सिमरती दे अध्यास नाल जुड़ के निर्मल परमात्मा की सिमरती नूं छड्ड के दे रूपी मिट्टी नाल एक नेक हो गई है। कबीर, निर्मल बूंद आकाश की पर गई भूम विकार, भूमि दे नाल आकाश तो बदलां तो निर्मल जल आंदा आंदा जो जमीन ते गिर जाता है, जो उस लई कोई बर्तन ना हो फिर वो दोबारा निर्मल करन लई बड़ी साधना करनी पैंदी। निर्मल बूंद आकाश की लीनी भूम मिलाए, अनेक सियाने पचमुए ना निर्वारी जाए। किन्ना भी बुद्धिमान होवे, पानी एक बार मिट्टी विच मिल जाए उसनू दोबारा अलग करना बहुत औखा हो जाता है। इस तरह ही असी उस परमात्मा की अंश हाँ, पर असी अपने आप नू एक शरीर मनी बैठे हाँ। यह है अपने राम दी, अपने वाहिगुरु दी सिमरती। भुल जाण नू भी सिमरती कहिंदे है, याद करन नू सिमरती कहिंदे है। गुरु जी ने एक शब्द दे विच कहा है, जिस सिमरत सब किल विख नासे, पितरी होए उधारो। पहले साध संगत विच सानू बैठना आ जाए, बैठदिया होया फिर मेरे माधव जी सत संगत मिले सो तरिया। पहले बार गुरुद्वारे विच सत्संगत ऐसी जानिए जिसे एको नाम बखानिए। गुरुद्वारे गुरु ग्रंथ साहिब जी का प्रकाश एक महान विशेषता रखदे कि इस विच सानू एक दे बोध होण दी संभावना है। गुरुद्वारे होए सो जी पाए सी। साडी जीवात्मा दे जागण दा स्थान केवल मनुखा जीवन ही है। मनुखा जीवन दे विच भी असी कदी सोचिया है साडा मन कित्थे रहिंदा है? मन दी विरती, जीवन दा बहुत तकाजा साडा सुत्तिया ही गुजर गया। एक अखां दे खोलण नूं जागना कहिंदे ने, पर एक अंदर असी सुत्ते ही पए हां। गुरु अमरदास जी ने कहा, तिन गुणी संसार भ्रम सुत्ता, सुत्तियां रहण बिहाणी। सारे ही असी तिन्नां गुणां च सुत्ते पए हां। तमो गुण दे विच गहरी निंद्रा, प्रमाद ते आलस ते बेहोशी आंदी है। उत्थे सानू ना सुख मिलिया ना विश्राम मिलिया। असी कहिंदे सारे हां कि अज मैं गहरी निंद्रा च बड़े सुख नाल सुत्ता। पहले तो मैं नहीं सुत्ता, मैं दा ज्ञान नहीं, अंदर जड़ी जोत है उस जोत नाल असी अपने आप नू नहीं जोड़दे, उत्थे अपने आप नू नहीं मिटांदे। उस वाहेगुरु दी जोत नू असी अपनी सिमरति च लियाण नू तैयार नहीं, क्योंकि बर्फ दा ढेला ज्यों ही सूरज दी किरण नाल मिलेगा, निरसंदे जल हो के रहेगा, क्योंकि उसकी शुरुआत जल है, उसका अस्तित्व जल है, उसका आकार जल है, उसका अंतम समाणा जल है। सूरज किरण मिले जल का जल हुआ राम, ज्योति ज्योत रले संपूर्ण थिया राम। गुरु जी ने जपजी साहब विच भी किया है,
ਕਿ ਹੇ ਜੀਵ, ਕੀ ਤੇਰੇ ਮਨ 'ਚ ਕਦੀ ਇਹ ਪ੍ਰਸ਼ਨ ਪੈਦਾ ਹੋਇਆ ਕਿ ਤੂੰ ਜਾਗਣ ਲਈ ਤਿਆਰ ਹੈ? ਸੋਚੇ ਸੋਚ ਨਾ ਹੋਵੇ ਜੇ ਸੋਚੀ ਲੱਖ ਵਾਰ, ਚੁੱਪੇ ਚੁੱਪ ਨਾ ਹੋਵੇ ਜੇ ਲਾਏ ਰਹਾਂ ਦੇ ਵਤਾਰ, ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਪਾਰ, ਸਹਿਜ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾ। ਇਹ ਸਾਰੇ ਜਿਹੜੇ ਸਾਡੇ ਕੋਲ ਇੰਸਟਰੂਮੈਂਟਸ ਨੇ, ਇਹ ਉਹਨਾਂ ਦੀ ਗੱਲ ਕੀਤੀ ਹੈ। ਅਸੀਂ ਅੰਤਰ ਗੁਰੂ ਅਰਾਧਨਾ ਜੇਵਾ ਜਪ ਗੁਰੂ ਨਾਉ, ਪਹਿਲੇ ਗੁਰੂ ਦਾ ਜੇ ਅਨੁਭਵ ਹੋ ਜਾਏ ਫਿਰ ਜੇਵਾ ਜਪੇਗੀ ਫਿਰ ਉਸਦਾ ਰਸ ਕੁਛ ਹੋਰ ਆਏਗਾ। ਹੁਣ ਅਸੀਂ ਜਪਦੇ ਤਾਂ ਹਾਂ, ਕਿਸਮਤ ਵਾਲੇ ਉਹ ਜੀਵ ਨੇ ਜਿਹੜੇ ਵਾਹਿਗੁਰੂ ਦਾ ਨਾਮ ਜਪਦੇ ਤਾਂ ਨੇ, ਪਰ ਦੇਖਣਾ ਕਿਤੇ ਅੰਦਰਲੀ ਚੇਤਨਾ ਸਾਡੀ ਸੁੱਤੀ ਨਾ ਰਹਿ ਜਾਏ। ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ, ਜੇ ਪਰਮੇਸ਼ਵਰ ਦਾ ਸਿਮਰਨ ਕਰਨਾ ਚਾਹੁੰਦੇ ਹੋ, ਪ੍ਰਾਣੀ ਪਰਮ ਪੁਰਖ ਪੱਗ ਲਾਗੋ, ਪਹਿਲੇ ਉਸ ਪਰਮ ਪਿਤਾ ਪਰਮੇਸ਼ਵਰ ਦੇ ਜਿਹੜਾ ਸਰੀਰ ਰੂਪੀ ਪੁਰੀਆਂ 'ਚ ਰਹਿੰਦਾ ਉਹਦੇ ਚਰਨ ਪਰਸ ਲਓ। ਇੱਕ ਪੁਰਖ ਹੁੰਦਾ, ਇੱਕ ਪਰਮ ਪੁਰਖ ਹੁੰਦਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਪ੍ਰਾਣੀ ਪਰਮ ਪੁਰਖ ਪੱਗ ਲਾਗੋ, ਸੋਵਤ ਕਹਾਂ ਮੋਹ ਨਿੰਦਰਾ ਮੈਂ ਕਬੂ ਸੁਚਿਤ ਹੋ ਜਾਗੋ। ਕਦੀ ਅਸੀਂ ਆਪਣੀ ਸਵੈ ਦੀ ਚੇਤਨਾ ਦੇ ਵਿੱਚ ਸਾਖੀ ਪਦ ਦੇ ਵਿੱਚ ਜਾਗੇ ਹਾਂ ਕਿ ਨਹੀਂ? ਗੁਰਬਾਣੀ ਵਿੱਚ ਸਾਖੀ ਸ਼ਬਦ ਆਇਆ, ਗੁਰ ਸਾਖੀ ਅੰਤਰ ਜਾਗੀ ਤਾਂ ਚੰਚਲ ਮਤ ਤਿਆਗੀ। ਜੇ ਅੰਦਰ ਸਾਡੇ ਉਹ ਆਤਮਾ ਦਾ ਪ੍ਰਕਾਸ਼ ਹੋ ਜਾਏ, ਆਤਮਾ ਦਾ ਗਿਆਨ ਹੋ ਜਾਏ, ਆਤਮਾ ਦਾ ਤੀਰਥ ਪ੍ਰਗਟ ਹੋ ਜਾਏ, ਫਿਰ ਰਾਮ ਜਪਣ ਦਾ, ਵਾਹਿਗੁਰੂ ਜਪਣ ਦਾ ਇੱਕ ਅਲੌਕਿਕ ਆਨੰਦ ਹੈ। ਫਿਰ ਅੰਦਰ ਹੀ ਇਹ ਮੂਲ ਮੰਤਰ ਉੱਠਦੇ ਬਹਿੰਦੇ, ਇੱਕ ਨਾਮ ਹੈ, ਇੱਕ ਨਾਮੀ ਹੈ। ਅਸੀਂ ਜਦੋਂ ਪਰਮੇਸ਼ਵਰ ਦਾ ਨਾਮ ਲੈਂਦੇ ਹਾਂ, ਸਾਡਾ ਜਿਹੜਾ ਵਿੱਚ ਜਿਸ ਵਾਹਿਗੁਰੂ ਦਾ ਨਾਮ ਹੈ, ਸਾਨੂੰ ਉਸ ਵਾਹਿਗੁਰੂ ਦੇ ਵਜੂਦ ਦਾ ਗਿਆਨ ਨਹੀਂ। ਕਬੀਰ ਜੀ ਦਾ ਇੱਕ ਸਲੋਕ ਹੈ, ਕਬੀਰ ਮੇਰੀ ਸਿਮਰਨੀ, ਜਿੱਥੋਂ ਸ਼ੁਰੂ ਕੀਤਾ ਹੈ, ਰਸਨਾ ਉੱਪਰ ਰਾਮ। ਪਰ ਇਸ ਵਿੱਚ ਇੱਕ ਵਿਕਲਪ ਕਬੀਰ ਜੀ ਨੇ ਕੀਤਾ ਹੈ, ਕਬੀਰ ਜਪਨੀ ਕਾਠ ਕੀ ਕਿਆ ਦਿਖ ਲਾਵੇ ਮੋਏ, ਹਿਰਦੇ ਰਾਮ ਨਾ ਚੇਤੇ ਇਹ ਜਪਨੀ ਕਿਆ ਹੋਏ। ਕਦ ਤੱਕ ਅਸੀਂ ਆਪਣੇ ਮਨ ਨੂੰ ਇਹ ਸਵਾਈ ਰੱਖਾਂਗੇ? ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਸੋਵਤ ਕਹਾਂ ਮੋਹ ਨਿੰਦਰਾ ਨੇ, ਇਹ ਐਸੀ ਨਿੰਦਰਾ ਹੈ ਜਿਹੜੀ ਸਾਨੂੰ ਜਾਗਣ ਦਾ ਭੁਲੇਖਾ ਪਾਈ ਬੈਠੀ ਹੈ। ਅਸੀਂ ਅੱਖਾਂ ਖੋਲਿਆਂ ਵੀ ਸੁੱਤੇ ਹੀ ਪਏ ਹਾਂ, ਔਰ ਕਈ ਜਨਮ ਤੋਂ ਹੀ ਸੁੱਤੇ ਪਏ ਹਾਂ, ਪਤਾ ਹੀ ਨਹੀਂ ਹੈ ਸਾਨੂੰ। ਔਰ ਸੁੱਤਿਆਂ ਸੁੱਤਿਆਂ ਜਿਸ ਤਰ੍ਹਾਂ ਗਹਿਰੀ ਨਿੰਦਰਾ ਆਉਂਦੀ ਹੈ, ਅਤੇ ਪਹਿਲੇ ਸਾਨੂੰ ਜਾਗਰਤ ਅਵਸਥਾ ਭੁੱਲਦੀ ਹੈ ਫਿਰ ਨਿੰਦਰਾ ਆਉਂਦੀ ਹੈ, ਇਸ ਤਰ੍ਹਾਂ ਹੀ ਇੱਕ ਅੰਦਰ ਜਾਗਤ ਜੋਤ ਹੈ, ਪੂਰਨ ਜੋਤ ਜਗੇ ਘੱਟ ਮੈਂ ਤਬ ਤੱਕ ਖਾਲਸ ਤਾਹੇ ਨਿਖਾਲਸ ਜਾਣੇ। ਜਾਗਤ ਜੋਤ ਜਪੈ ਨਿਸਬਾਸਰ ਏਕ ਬਿਨਾ ਮਨ ਨੇਕ ਨ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੌਰ ਮੜੀ ਮਟ ਪੂਲ ਨਾ ਮਾਨੇ। ਖਾਲਸ ਖਾਸ ਕਹਾਵੇ ਸੋਈ ਜਾ ਕੇ ਹਿਰਦੇ ਭਰਮ ਨਾ ਹੋ, ਨੇਤਰਾਂ ਦੀ ਪੁਤਲੀ ਹਿਲ ਜਾਏ ਤਾਂ ਸਾਰੀਆਂ ਚੀਜ਼ਾਂ ਨੂੰ ਦੋ ਦੋ ਦਿਖਾ ਦੇਗੀ, ਇੱਕ ਨੂੰ ਦੋ ਦਿਖਾ ਦੇਗੀ। ਇਸ ਤਰ੍ਹਾਂ ਹੀ ਸਾਡੇ ਮਨ ਦੀ ਚੇਤਨਾ ਸੁੱਖ ਵਿੱਚ ਨਹੀਂ ਜਾਂਦੀ, ਵਿਸਰਾਮ 'ਚ ਨਹੀਂ ਜਾਂਦੀ। ਕੱਲ੍ਹ ਮੈਂ ਪ੍ਰਕਰਨ ਦੱਸਿਆ ਸੀ ਕਿ ਜੀਵ ਆਤਮਾ ਜਾਗਰਤ ਅਵਸਥਾ ਵਿੱਚ ਅੱਖਾਂ ਖੋਲਿਆਂ ਵੀ ਸੁਪਨਾ ਦੇਖ ਰਹੀ ਹੈ, ਔਰ ਸੁਪਨਾ ਬਿਨਾਂ ਨਿੰਦਰਾ ਦੇ ਆਉਂਦਾ ਨਹੀਂ। ਇੱਕ ਨਿੰਦਰਾ ਸਾਨੂੰ ਰੋਜ਼ ਪ੍ਰਕਿਰਤੀ ਦਿੰਦੀ ਹੈ, ਜਿਸ ਵਿੱਚ ਜੀਵ ਆਤਮਾ 6 ਘੰਟੇ ਜਾਂ 8 ਘੰਟੇ ਲੈਅ ਹੁੰਦੀ ਹੈ, ਖਤਮ ਨਹੀਂ ਹੁੰਦੀ, ਲੈਅ ਹੁੰਦੀ ਹੈ। ਜਦੋਂ ਲੈ ਹੋ ਜਾਂਦੀ ਹੈ ਤਾਂ ਜਾਗਰਤ ਅਵਸਥਾ ਦੀ ਵਿਵਹਾਰਕ ਸੱਤਾ ਕੁਛ ਦੇਰ ਲਈ ਵਿਸ਼ਰਾਮ ਵਿੱਚ ਚਲੀ ਜਾਂਦੀ ਹੈ। ਪਰ ਕਬੀਰ ਜੀ ਕਹਿੰਦੇ ਨੇ, ਜਿਸ ਅਕਾਲ ਪੁਰਖ ਦੇ ਮੈਂ ਦਰਸ਼ਨ ਕੀਤੇ ਨੇ, ਜਿਹੜੀ ਮੇਰੀ ਮਾਲਾ ਬਣ ਗਈ ਹੈ, ਜਿਸ ਵਾਹਿਗੁਰੂ ਨੂੰ ਮੈਂ ਸਿਮਰਿਆ, ਉਹ ਵਾਹਿਗੁਰੂ ਇੰਨਾ ਵੱਡਾ ਹੈ ਕਿ ਜੁਗਾਂ ਜੁਗਾਂ ਤੋਂ ਉਸ ਦੇ ਵਿੱਚ ਸਾਰੇ ਭਗਤ ਉਹਨੂੰ ਪਿਆਰ ਨਾਲ ਸਿਮਰਦੇ ਨੇ, ਇੰਨਾ ਵੱਡਾ ਵਾਹਿਗੁਰੂ ਮੈਨੂੰ ਮਿਲਿਆ। ਸੁਣੀਏ ਹਾਥ ਹੋਵੇ ਅਸਗਾ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸੁਣਨ ਨਾਲ, ਪਰਮੇਸ਼ਵਰ ਦੀ ਸਿਮਰਤੀ ਵਿੱਚ ਜਾਗਰਤ ਹੋਣ ਨਾਲ, ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਪ੍ਰਭ ਕੇ ਸਿਮਰਨ ਉਧਰੇ ਮੋਚਾ। ਇਸ ਤੋਂ ਉੱਚੀ ਕੋਈ ਹੋਰ ਦੁਨੀਆਂ ਦੀ ਅਵਸਥਾ ਨਹੀਂ ਜਿਸ ਨੇ ਪਰਮੇਸ਼ਵਰ ਨੂੰ ਅਨੁਭਵ ਕਰ ਲਿਆ। ਪਰ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਕੀ ਤੂੰ ਕਿਵ ਸਚਿਆਰਾ ਹੋਈਏ, ਕਿਵ ਕੂੜੇ ਟੁੱਟੇ ਪਾਲ,
तेरी जीवा रूपी जड़ी अवस्था है वो जीव का अध्यास टुटा है कि नहीं, कि अजे तू अपने मन नाल ही अध्यास कीती बैठा। ये चार चीजा जड़िया दसिया, सोचे सोचना हो गई जी, सोची लखबार, ये मन दिया अवस्था दसिया, इंद्रिया की अवस्था दसिया। जिहड़ा सरूप का जागना है वो इन्हां इंद्रिया तो प्रेरे है, तिना शरीर तो प्रेरे है, पर ज्यों ही असी जगत विच आए असी अपनी होश भुल गए। गुरु गोबिंद सिंह जी कहंदे ने, तेरे अंदर रहण वाला जिहड़ा वाहिगुरु है, तेरा संबंध वाहिगुरु नाल है। सदा सच्चिदानंद सर्वम परणासी, अनुपे अरूपे समस्तल निवासी। दो बार सच्चिदानंद शब्द गुरु गोबिंद सिंह जी ने जाप साहब च उच्चारण किया। दूसरी बार क्या है, सदा सच्चिदानंद सतरंग परनासी करिमल कुनिंदा समस्तल निवासी। कभी असी सोचे कि सूरज का प्रकाश कितना बड़ा होंदा है, हर घड़े दे विच सूरज पूरे का पूरा छलकदा है। छोटा घड़ा है कि वड्डा घड़ा है, मिट्टी का घड़ा है कि चांदी का घड़ा है कि पित्तल का घड़ा है, कोई भी गागर होए, छोटा कसोरा होए, जिथे जिथे पानी हुंदा है सूरज उत्थे प्रतिबिंबित हुंदा है। इस तरह ही जिथे जिथे भी अंतःकरण है, एक स्थूल शरीर है, एक सूक्ष्म शरीर है। अपने आप नूं जे असी अपनी सिमरती च लियाना है ते सानूं इह जागृत अवस्था की असलीयत समझ नहीं पएगी कि असी अखां खोलें एक सुपना देख रहे हैं। सुपने विच की हुंदा है, महाराज जी ने कहा, माई माया छल त्रिणकी अगन मेघ की छाया, गोविंद भजन बिन हड़ का जल। एक गोविंद नूं अनुभव किते बिना, एक परमेश्वर नूं अनुभव किते बिना यह जोज देखदा पिया, त्रिणकी अगन मेघ की छाया। जिस तरह तिणके दे विच अग्नि जग जाए उसका कितना को मस्त, उसका किन्ना को प्रकाश होएगा, किन्ना को उसका वजूद होएगा। दूसरे उदाहरण दिती मेघ की छाया, बदल की छाया का कद तक इतबार करोगे? पर यह नियम है कि बदल सूरज के आसरे से बनता है पर सूरज नूं ही कज लैंदा है। इस तरह ही जीव परमात्मा के आसरे से बनता है तो परमात्मा नूं ही कज लैंदा है। महाराज ने कहा कि एक शब्द छल है तो एक छल नूं कहंदे ने कूड़, झूठ बोलना, ठगे जाना, कपट करना। उन्हों महाराज जी ने आसा दी वार दे अंदर किया है, कूड़ राजा, कूड़ परजा, कूड़ सब संसार, कूड़ मंडप, कूड़ माड़ी, कूड़ बैसन हार। जो कुछ है छल है, सानू भुलेखा है। जे सच्चा हुंदा तां गहरी निंद्रा विच ये अभाव ना हो सकता। गहरी निंद्रा जे सानू ना आए ते असी साडे जीवन दा जिहड़ा इक पड़ा है पूरा नहीं हो सकता। इसलिए गहरी निंद्रा दे विच वाहिगुरु साडे कोल आंदा है, पर वह परदे सहित मिलता। कल का प्रकरण मैं इतने छड़िया सी, उन्हूं कहंदे ने आनंदमय कोश, पांच कोश ने, मनमय कोश, प्राणमय कोश, मनोमय कोश, विज्ञानमय कोश ते आनंदमय कोश। साडी जिहड़ी सिमरती है ना, यह पंजां विच ही रहिंदी है। असी अपने स्वरूप की परमेश्वर की सिमरती नहीं करते, यह बड़ी वड्डी साडी भुल हो गई है। कबीर जी ने इस श्लोक च किया कि मेरी माला जिहड़ी है, मेरी माला दे मणके दा मोती, सब कुछ राम ही राम हो गया, क्योंकि दूसरा कोई है नहीं। ये जो असी देखते पे हाँ ये तो छल है, भुलेखा है। इस भुलेखे विच साडी जीव रूपी जिहड़ी आत्मा है ये पटकी पई है। जिस तरह अज तक कदी कोई बुदबुदा हाथ विच नहीं आया, महाराज ने कहा जिहड़ियां तेरा मन जिहड़ियां ख्यालां च उलझिया रहिंदा है, जिहड़ियां सिमरतियां विच डुब्बा रहिंदा है, जो सिमरन करोगे तो देखियो। जिवें आपां जदों झाड़ू लगांदे हां, यह इसलिए मैं दृष्टांत दे रही हाँ कि पहले कदम नूं किधरे छड्ड ना बैठना, पुकार करदे करदे पहला माला दे नाल जप करना, स्वासां दे नाल जप करना, रसना दे नाल जप करना, उस परमात्मा लई इक पुकार है, उस परमात्मा दे अगे इक जाचना है, जाचक नाम जाचे जाचे। उस परमेश्वर रूपी दाते दे अगे असी इक भिख्या दा पात्र लै के अपने हिरदे दा अगे खड़े हो जाइए। हम भीखक भिखारी तेरे तू निज पत है दाता, हो दयाल नाम दियो मंगत जन को सदा रहो रंग राता।
ਪਰ ਕਦੀ ਇਹ ਮਹਿਸੂਸ ਕੀਤਾ ਕਿ ਕੂੜ ਸੋਇਨਾ ਕੂੜ ਰੂਪਾ ਕੂੜ ਪੈਨ ਅਨਹਾਰ। ਜਿਹੜਾ ਅਸੀਂ ਸੋਨਾ ਪਾਉਂਦੇ ਹਾਂ ਇਹ ਛੱਲ ਹੈ, ਸਾਨੂੰ ਤਾਂ ਪਾਉਂਦਿਆਂ ਨਾਲ ਹੀ ਸੋਨਾ ਨਸ਼ਾ ਸ਼ੁਰੂ ਹੋ ਜਾਂਦਾ ਹੈ, ਪਾਉਂਦਿਆਂ ਨਾਲ ਹੀ ਗਹਿਣੇ ਸਾਨੂੰ ਨਸ਼ਾ ਸ਼ੁਰੂ ਹੋ ਜਾਂਦਾ ਹੈ। ਤਿੰਨ ਸਾਨੂੰ ਮੱਧ ਚੜ ਗਏ ਨੇ, ਇਸ ਲਈ ਸਾਨੂੰ ਸਿਮਰਤੀ ਵਿੱਚ ਰਾਮ ਨਹੀਂ ਆਉਂਦਾ। ਬੈਠਿਆਂ ਦੇਖਿਓ ਸਾਨੂੰ ਦੁਨੀਆਂ ਦੇ ਖਿਆਲ ਆਉਣਗੇ, ਪੁੱਤਰਾਂ ਦੇ ਧੀਆਂ ਦੇ, ਪਰ ਅਸੀਂ ਇਹ ਨਹੀਂ ਸੋਚਦੇ ਕਿ ਜੋ ਕੁਛ ਅਸੀਂ ਅੰਤਾਕਰਨ ਦੀ ਰੀਲ ਦੇ ਵਿੱਚ ਫੀਡ ਕੀਤਾ ਹੈ ਉਹ ਹੀ ਸਾਡੇ ਸਾਹਮਣੇ ਆਉਂਦਾ। ਇੱਕ ਬੱਚਾ ਝਗੜਾ ਕਰਨ ਲੱਗਾ, ਮਾਤਾ ਜੀ ਮੈਂ ਝਾੜੂ ਨਹੀਂ ਲਾਉਣਾ, ਕਿਉਂਕਿ ਕਮਰੇ ਵਿੱਚ ਝਾੜੂ ਲਾਉਂਦਿਆਂ ਬੜਾ ਘੱਟਾ ਉੱਡਦਾ, ਅੱਖਾਂ ਨੂੰ ਚੜ੍ਹਦਾ, ਇੰਨੇ ਸਾਰੇ ਛਿਲਕੇ ਨਿਕਲ ਆਏ, ਇੰਨਾ ਸਾਰਾ ਗੰਦ ਨਿਕਲ ਆਇਆ। ਮਾਂ ਨੇ ਸਮਝਾਇਆ, ਪੁੱਤਰ ਜੇ ਝਾੜੂ ਨਹੀਂ ਲਾਏਗਾ ਤਾਂ ਬਿਸਤਰੇ ਦੇ ਥੱਲੇ ਗੰਦ ਤਾਂ ਵੱਧਦਾ ਹੀ ਜਾਏਗਾ, ਝਾੜੂ ਲਾਉਣ ਨਾਲ ਜਿਹੜਾ ਬਾਹਰ ਘੱਟਾ ਨਿਕਲ ਜਾਏਗਾ, ਕੂੜਾ ਨਿਕਲ ਜਾਏਗਾ, ਉਨੀ ਸਫਾਈ ਹੋ ਜਾਏਗੀ। ਇਸ ਤਰ੍ਹਾਂ ਹੀ ਜਿਵੇਂ ਕੱਪੜੇ ਨੂੰ ਮੈਲ ਲੱਗ ਜਾਏ ਆਪਾਂ ਸਾਬਣ ਲਾਉਂਦੇ ਹਾਂ, ਇਸ ਤਰ੍ਹਾਂ ਹੀ ਸਾਡੇ ਹਿਰਦੇ ਦੀ ਜਿਹੜੀ ਅੰਦਰ ਬਿਰਤੀ ਹੈ ਨਾ ਅੰਤਾ ਕਰਨ ਦੀ, ਬੜੀ ਮੈਲੀ ਹੋਈ ਪਈ ਹੈ। ਮਹਾਰਾਜ ਨੇ ਇੱਕ ਦ੍ਰਿਸ਼ਟਾਂਤ ਦਿੱਤਾ, ਕਿੰਨੀ ਮੈਲੀ ਹੋ ਗਈ ਹੈ, ਜਨਮ ਜਨਮ ਕੀ ਇਸ ਮਨ ਕੋ ਮਲ ਲਾਗੀ, ਕਾਲਾ ਹੁਆ ਸਿਆਹ ਖਨਲੀ ਧੋਤੀ, ਉਜਲੀ ਨਾ ਹੋਵੇ ਜੇ ਸੋ ਧੋਵਣ ਪਾ। ਇੱਕ ਕੋਹਲੂ ਜਿਹੜਾ ਹੁੰਦਾ ਤੇਲ ਜਦੋਂ ਕੱਢੀ ਦਾ ਕੋਹਲੂ 'ਚ, ਤਾਂ ਜਿਹੜਾ ਕੋਹਲੂ 'ਚ ਤੇਲ ਕੱਢਣ ਵਾਲਾ ਹੁੰਦਾ ਉਹ ਇੱਕ ਕੱਪੜੇ ਨਾਲ ਉਹ ਤੇਲ ਜਦੋਂ ਕੱਢਦਾ ਸਫਾਈ ਕਰਦਾ ਰਹਿੰਦਾ। ਉਸ ਨਾਲ ਦ੍ਰਿਸ਼ਟਾਂਤ ਦਿੱਤਾ ਕਿ ਜਿਵੇਂ ਉਹ ਥਿੰਦਾ ਹੋ ਜਾਂਦਾ, ਜਦ ਤੱਕ ਉਹਨੂੰ ਖੁੰਭ 'ਤੇ ਨਾ ਚਾੜੀਏ, ਉਹਨੂੰ ਰੰਗ ਘਾਟ ਨਾ ਪਾਈਏ, ਉਹ ਨਿਕਲਦਾ ਨਹੀਂ, ਮੈਲ ਨਹੀਂ ਨਿਕਲਦੀ। ਇਸ ਤਰ੍ਹਾਂ ਹੀ ਸਾਡਾ ਮਨ ਵੀ ਮੈਲਾ ਹੋਇਆ ਪਿਆ, ਕਿੰਨਾ ਮੈਲਾ ਹੋ ਗਿਆ। ਮਨ ਮੈਲੇ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋ। ਅਸੀਂ ਸਥੂਲ ਸਰੀਰ ਨੂੰ ਜਦੋਂ ਇਸ਼ਨਾਨ ਕਰਾਉਂਦੇ ਹਾਂ ਪਹਿਲਾ ਕਦਮ ਅਸੀਂ ਚੁੱਕ ਲਿਆ, ਪਰ ਕਦੀ ਅਸੀਂ ਸੋਚਿਆ ਕਿ ਗੁਰੂਦੇਵ ਕੋਟ ਪੈਂਡਾ ਅੱਗੇ ਹੋ ਕੇ ਸਾਨੂੰ ਗੁਰਬਾਣੀ ਸੁਣਾਉਂਦੇ ਨੇ, ਚਰਨ ਸਰਨ ਗੁਰੂ ਏਕ ਪੈਂਡਾ ਜਾਏ ਚਲ, ਸਤਿਗੁਰੂ ਕੋਟ ਪੈਂਡਾ ਆ ਗਏ ਹੋਏ ਲੇਟ ਹੈ। ਪਰ ਅਸੀਂ ਕਈ ਵਾਰੀ ਅੱਖਾਂ ਬੰਦ ਕੀਤੀਆਂ ਹੀ ਵਾਪਸ ਆ ਜਾਂਦੇ ਹਾਂ, ਸਾਨੂੰ ਪਤਾ ਹੀ ਨਹੀਂ ਕਿ ਗੁਰੂ ਸਾਡੇ ਹਿਰਦੇ 'ਚ ਵੱਸਦੇ ਪਏ। ਅਸੀਂ ਬੇਹੋਸ਼ੀ 'ਚ ਉਮਰ ਗਵਾਉਂਦੇ ਪਏ ਹਾਂ, ਸੁੱਤਿਆਂ ਸੁੱਤਿਆਂ ਹੀ ਗਵਾਉਂਦੇ ਪਏ ਹਾਂ। ਜੋ ਕੁਛ ਅਸੀਂ ਪਹਿਨਿਆ ਹੈ ਉਹ ਵੀ ਕੂੜ ਹੈ, ਛੱਲ ਹੈ, ਪਰ ਸਾਨੂੰ ਦਿਸਦਾ। ਇਸ ਲਈ ਮਹਾਰਾਜ ਨੇ ਕਿਹਾ, ਜੋ ਦੀ ਸਿਰ ਤੋਂ ਸਗਲ ਬਿਨਾਸੇ ਜਿਉਂ ਬਾਦਰ ਕੀ ਛਾਈ। ਜੋ ਕੁਛ ਤੈਨੂੰ ਦਿਸ ਰਿਹਾ ਇਹ ਸਭ ਤੇਰੇ ਹੱਥ 'ਚ ਆਉਣ ਵਾਲਾ ਨਹੀਂ। ਜਾਗਰਤ ਅਵਸਥਾ ਦੇ ਵਿੱਚ ਹੀ ਕਿਸੇ ਨੂੰ ਵਿਸ਼ਿਆਂ ਦਾ ਅਨੁਭਵ ਨਹੀਂ ਹੁੰਦਾ, ਸਿਰਫ ਮਨ ਮਿੱਥਿਆ ਗਿਆਨ 'ਚ ਰਹਿੰਦਾ। ਕਹਾਂਗੇ ਮਿੱਥਿਆ ਕੀ ਹੁੰਦਾ, ਇਹ ਤਾਂ ਕਿਤੇ ਗੁਰਬਾਣੀ ਵਿੱਚ ਮਿੱਥਿਆ ਸ਼ਬਦ ਪਤਾ ਨਹੀਂ ਹੈ ਕਿ ਨਹੀਂ, ਗੁਰਬਾਣੀ ਪ੍ਰਮਾਣ ਹੈ। ਮਹਾਰਾਜ ਦੀ ਸਾਰੀ ਅਸ਼ਟਪਦੀ ਦੇ ਵਿੱਚ ਇੱਕ ਅਸ਼ਟਪਦੀ ਦਾ ਹਿੱਸਾ ਮਿੱਥਿਆ ਨਾਲ ਭਰਿਆ, ਮਿੱਥਿਆ ਲਿਖਿਆ। ਮਿੱਥਿਆ ਤਨ ਧਨ ਕੁਟੁੰਬ ਸਵਾਇਆ, ਮਿੱਥਿਆ ਹਉਮੈ ਮਮਤਾ ਮਾਇਆ, ਮਿੱਥਿਆ ਰਾਜ ਜੋਗਨ ਧਨ ਮਾਲ, ਮਿੱਥਿਆ ਕਾਮ ਕ੍ਰੋਧ ਵਿਕਰਾਲ, ਮਿੱਥਿਆ ਰਥ ਹਸਤੀ ਅਸਭ ਬਸਤਰਾ, ਮਿੱਥਿਆ ਰੰਗ ਸੰਗ ਮਾਇਆ ਪੇਖ ਹਸਤਾ, ਮਿੱਥਿਆ ਧਰੋ ਮੋਹ ਅਭਿਮਾਨ, ਮਿੱਥਿਆ ਆਪਸ ਉੱਪਰ ਕਰਤ ਗੁਮਾਨ। ਅੱਗੇ ਇੱਕ ਗੱਲ ਕੀਤੀ ਹੈ, ਅਸਥਿਰ ਭਗਤ ਸਾਧ ਕੀ ਸਰਨ, ਨਾਨਕ ਜਪ ਜਪ ਜੀਵੇ ਹਰ ਕੇ ਚਰਨ। ਮੈਂ ਦ੍ਰਿਸ਼ਟਾਂਤ ਦੇ ਰਹੀ ਸੀ ਕਿ ਜੋ ਕੁਛ ਵੀ ਸਾਡੇ ਸਾਹਮਣੇ ਹੈ, ਗਹਿਰੀ ਨਿੰਦਰਾ ਦੇ ਵਿੱਚ ਸਾਡਾ ਮਨ ਜਿਹੜਾ ਹੈ ਉਹ ਨਾ ਸੁੱਖ ਨੂੰ ਪਾਉਂਦਾ ਨਾ ਵਿਸ਼ਰਾਮ ਨੂੰ ਪਾਉਂਦਾ। ਕੇਵਲ ਜਾਗਰਤ ਦੇ ਪਦਾਰਥਾਂ ਤੋਂ ਥੱਕੀ ਹੋਈ ਜੀਵ ਆਤਮਾ ਨੂੰ ਪ੍ਰਕਿਰਤੀ ਨਿੰਦਰਾ ਵਿੱਚ ਲੈ ਜਾਂਦੀ, ਨੀਂਦ ਅਸੀਂ ਲਿਆਉਂਦੇ ਨਹੀਂ, ਨੀਂਦ ਆ ਜਾਂਦੀ ਹੈ। ਜੇ ਨਾ ਆਵੇ ਫਿਰ ਅਸੀਂ ਲਿਆਉਣ ਦੀ ਕੋਸ਼ਿਸ਼ ਕਰਦੇ ਹਾਂ। ਇੱਕ ਪ੍ਰਕਿਰਤੀ ਨੀਂਦ ਦਿੰਦੀ ਹੈ, ਇੱਕ ਅਸੀਂ ਆਪਣੀ ਹੋਮੇ ਦੀ ਨੀਂਦ ਵਿੱਚ ਸੁੱਤੇ ਪਏ ਹਾਂ। ਜਿਸ ਤਰ੍ਹਾਂ ਜਾਗਰਤ ਅਵਸਥਾ ਵਿੱਚ ਵਿਵਹਾਰਿਕ ਸੱਤਾ ਲਈ ਅਤੇ ਪ੍ਰਤੀਭਾਸਿਕ ਸੱਤਾ ਦੇ ਲਈ ਸਾਡੇ ਅੱਖਾਂ ਦਾ ਖੁੱਲ੍ਹਣਾ ਬੜਾ ਜ਼ਰੂਰੀ ਹੈ। ਮੈਂ ਜੀਵ ਆਤਮਾ ਦਾ ਸਥਾਨ ਦੱਸਿਆ, ਆਤਮਾ ਜਿਹੜੀ ਹੈ ਉਹਨੂੰ ਜਾਣਨ ਲਈ ਪਹਿਲੇ ਜੀਵ ਆਤਮਾ ਦਾ ਅਭਿਆਸ ਤੋੜਨਾ ਪਏਗਾ। ਜੇ ਸਾਨੂੰ ਜੀਵ ਆਤਮਾ ਦੀ ਪਛਾਣ ਨਹੀਂ ਹੋਏਗੀ ਤਾਂ ਫਿਰ ਮਿਸ਼ਰਣ ਬਣਿਆ ਪਿਆ। ਘਿਓ ਅਤੇ ਰੇਤ ਕਦੀ ਇਕੱਠੇ ਨਹੀਂ ਹੁੰਦੇ, ਉਹਨੂੰ ਸਜਾਤੀ ਸੰਗ ਕਹਿੰਦੇ ਨੇ। ਹਰ ਹੈ ਖਾਂਡ ਰੇਤ ਮੈਂ ਬਿਖਰੀ, ਹਾਥੀ ਚੁਣੀ ਨਾ ਜਾਏ, ਕਹੋ ਕਬੀਰ ਗੁਰ ਭਲੀ ਬੁਝਾਈ, ਚਿੱਟੀ ਹੋ ਕੇ ਖਾਏ। ਆਪਣੀ ਬੁੱਧੀ ਨੂੰ ਸਾਨੂੰ ਸੂਖਸ਼ਮ ਕਰਨਾ ਪੈਣਾ ਹੈ, ਪਰਮਾਤਮਾ ਸੂਖਸ਼ਮ ਹੈ, ਸਾਨੂੰ ਵੀ ਸੂਖਸ਼ਮ ਬਣਨਾ ਪੈਣਾ। ਅਸੀਂ ਸਥੂਲ 'ਤੇ ਜਿੰਦੇ ਪਏ ਹਾਂ, ਸਥੂਲ ਸਰੀਰ ਜੰਮਿਆ, ਅਸੀਂ ਕਹਿੰਦੇ ਮੈਂ ਜੰਮ ਗਿਆ, ਅਸੀਂ ਆਪਣੀ ਆਤਮਾ ਦੀ ਸਿਮਰਤੀ ਨੂੰ ਜੀਵ ਆਤਮਾ ਮੰਨੀ ਬੈਠੇ ਹਾਂ। ਸਾਡੀ ਸਿਮਰਤੀ ਵਿੱਚ ਇੱਕ ਰਾਮ ਨਹੀਂ ਆਉਂਦਾ, ਸਾਡੀ ਸਿਮਰਤੀ 'ਚ ਇੱਕ ਵਾਹਿਗੁਰੂ ਨਹੀਂ ਆਉਂਦਾ, ਸਿਮਰਨ ਕਰਦਿਆਂ ਮਨ ਖਿਆਲਾਂ 'ਚ ਜਾਂਦਾ ਰਹਿੰਦਾ। ਤਾਂ ਮੈਂ ਦ੍ਰਿਸ਼ਟਾਂਤ ਦੇ ਰਹੀ ਸੀ ਬੱਚੇ ਦਾ ਕਿ ਬੱਚਾ ਝਾੜੂ ਲਾ ਰਿਹਾ,
ਤੇ ਖੁਸ਼ ਹੋਣਾ ਚਾਹੀਦਾ ਕਿ ਜਿਹੜਾ ਕੂੜਾ ਨਿਕਲ ਗਿਆ। ਮਹਾਰਾਜ ਨੇ ਦ੍ਰਿਸ਼ਟਾਂਤ ਦਿੱਤਾ, ਮੂਤ ਪਲੀਤੀ ਕੱਪੜ ਹੋਏ ਦੇ ਸਾਬੁਣ ਲਈਏ ਉਹ ਧੋਏ, ਪਰ ਇਹ ਮਤ ਪਾਪਾਂ ਕੇ ਸੰਗ ਉਹ ਧੋਪੈ ਨਾਵੇਂ ਕੇ ਰੰਗ। ਸਾਡੀ ਮਤ ਮੈਲੀ ਹੋ ਗਈ, ਮਤ ਮੈਨੇ ਹੁੰਦਾ ਅਕਲ। ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਨ। ਇਸ ਕਰਕੇ ਕਹਿੰਦੇ ਅਸੀਂ ਕਈ ਵਾਰ ਪੁੱਛਦੇ ਹਾਂ ਤੁਸੀਂ ਕਿਹੜੇ ਮਤ ਨੂੰ ਮੰਨਦੇ ਹੋ। ਮਤ ਮੈਨੇ ਹੁੰਦਾ ਸੱਚੀ ਸਮਝ ਲਾ ਲੈਣੀ। ਇੱਕ ਮਨ ਮਤ ਹੁੰਦੀ ਹੈ, ਇੱਕ ਗੁਰਮਤ ਹੁੰਦੀ ਹੈ। ਗੁਰਮਤ ਨੂੰ ਉੱਤਮ ਮਤ ਕਿਹਾ, ਉੱਤਮ ਮਤ ਹੈ, ਉੱਤਮ ਮਤ ਮੇਰੇ ਹਿਰਦੇ ਤੋਂ ਆਓ। ਪਰ ਗੁਰਮਤ ਤੁਹਾਨੂੰ ਕੁਛ ਗਿਆਨ ਨਾ ਉਪਜਿਓ, ਪਸਤ ਜਿਓ, ਉੱਧਰ ਭਰਿਓ। ਜੇ ਸਾਡੇ ਅੰਦਰ ਗਿਆਨ ਨਾ ਆਇਆ, ਜੇ ਸਾਨੂੰ ਆਪਣੇ ਸਰੂਪ ਦੀ ਸਿਮਰਤੀ ਨਾ ਆਈ, ਅਸੀਂ ਤਾਂ ਪੰਜ ਤੱਤ ਨੂੰ ਹੀ ਆਪਣਾ ਮੰਨੀ ਬੈਠੇ ਹਾਂ। ਇਸ ਕਰਕੇ ਕਹਿੰਦੇ ਨੇ ਇੱਕ ਤੀਲੇ ਨਾਲ ਕਦੀ ਝਾੜੂ ਨਹੀਂ ਲੱਗਦਾ, ਬਹੁਤ ਸਾਰੇ ਝਾੜੂ ਤੀਲੇ ਇਕੱਠੇ ਹੋ ਜਾਂਦੇ ਤੇ ਸਾਰੇ ਕਮਰੇ 'ਚ ਸਫਾਈ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਅਸੀਂ ਜੇ ਵਾਹਿਗੁਰੂ ਦੇ ਜਾਪ ਦਾ ਸਿਮਰਨ ਦਾ ਲੜ ਨਹੀਂ ਛੱਡਾਂਗੇ, ਫਿਰ ਹੌਲੀ ਹੌਲੀ ਜਦੋਂ ਸਾਡੀ ਇੰਨੀ ਪੁਕਾਰ ਹੋ ਜਾਏਗੀ, ਫਿਰ ਮਿਲਿਆ ਹੋਇਆਂ ਦਾ ਮੇਲਾ ਮਿਲੇਗਾ। ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿਚਾਰੀ। ਇਸ ਸਾਹਿਬ ਕੀ ਬਾਤ ਸੀ ਆਖੇ ਕੋ ਨਾਨਕਿਆ ਦੀਜੇ, ਸੀਸ ਵੱਡੇ ਘਰ ਬੈਸਣ ਦੀਜੇ, ਬਿਨਸ ਸੇਵ ਕਰੀਜੇ। ਅਸੀਂ ਦੁਨੀਆਂ ਤੋਂ ਸਾਨੂੰ ਥੋੜ੍ਹੇ ਥੋੜ੍ਹੇ ਸੁੱਖ ਦਾ ਭੁਲੇਖਾ ਪੈਂਦਾ, ਪਰ ਸਾਡੀਆਂ ਯਾਦਾਂ ਵਿੱਚ ਪੁੱਤਰ, ਸਾਡੀਆਂ ਯਾਦਾਂ ਵਿੱਚ ਪਤੀ, ਸਾਡੀਆਂ ਯਾਦਾਂ ਵਿੱਚ ਪੈਸਾ, ਸਾਡੀਆਂ ਯਾਦਾਂ ਵਿੱਚ ਤਿੰਨ ਹੀ ਚੀਜ਼ਾਂ ਨੇ। ਜੀਵ ਆਤਮਾ ਆਪਣੇ ਸਰੂਪ ਨੂੰ ਸਿਮਰਨ 'ਚ ਨਹੀਂ ਲਿਆਉਂਦੀ, ਵਾਹਿਗੁਰੂ ਨੂੰ ਸਿਮਰਨ 'ਚ ਨਹੀਂ ਲਿਆਉਂਦੀ, ਸਾਡੀਆਂ ਯਾਦਾਂ ਵਿੱਚ ਮਿੱਥਿਆ ਗਿਆਨ ਹੈ। ਮਹਾਰਾਜ ਨੇ ਸਾਰੀ ਮਿੱਥਿਆ ਦੀ ਪੌੜੀ ਲਿਖੀ, ਮਿੱਥਿਆ ਦੀ ਅਸ਼ਟਪਦੀ ਲਿਖੀ ਹੈ ਕਿ ਇਹ ਜਿਹੜਾ ਤਨ ਦੇਖਦੇ ਪਏ ਉਹ ਮਿੱਥਿਆ ਹੈ। ਮਿੱਥਿਆ ਹੁੰਦਾ ਕੀ ਹੈ ਸ਼ਾਇਦ ਸਾਨੂੰ ਪਤਾ ਨਹੀਂ, ਪਤਾ ਹੈ ਕਿ ਨਹੀਂ। ਇੱਕ ਝੂਠ ਹੁੰਦਾ, ਝੂਠ ਨੂੰ ਹੋਰ ਗਹਿਰਾਈ ਸਮਝੋਗੇ ਤੇ ਮਿੱਥਿਆ ਪਤਾ ਲੱਗੇਗਾ। ਜਦ ਤੱਕ ਮਿੱਥਿਆ ਗਿਆਨ ਦੀ ਨਿਵਿਰਤੀ ਨਹੀਂ ਹੁੰਦੀ, ਸੱਚ ਪ੍ਰਗਟ ਨਹੀਂ ਹੁੰਦਾ, ਤਦ ਤੱਕ ਸਾਡੀ ਜੀਵਨ ਦੀ ਹਰ ਚੇਤਨਾ, ਸਾਡੀ ਸਿਮਰਤੀ ਵਿੱਚ ਪੂਰਾ ਰਾਮ ਪ੍ਰਗਟ ਨਹੀਂ ਹੁੰਦਾ। ਮੈਂ ਦ੍ਰਿਸ਼ਟਾਂਤ ਦਿੱਤਾ ਸੀ, ਹਰ ਘੜੇ ਦੇ ਵਿੱਚ ਪੂਰਾ ਸੂਰਜ ਛਲਕਦਾ, ਪਰ ਜੇ ਮੱਧ 'ਚ ਕਾਈ ਆ ਜਾਏ ਤੇ ਫਿਰ ਸੂਰਜ ਛਲਕ ਕੇ ਵੀ, ਪ੍ਰਤੀਬਿੰਬਿਤ ਹੋ ਕੇ ਵੀ ਦਿਸਦਾ ਨਹੀਂ। ਸਾਡੀ ਉਹੀ ਹਾਲਤ ਹੈ, ਜਨ ਨਾਨਕ ਬਿਨ ਆਪਾ ਚੀਨੇ, ਮਿੱਟੇ ਨਾ ਪਰਮ ਕੀ ਕਾਈ। ਸਾਡਾ ਮਨ ਦੋ ਖੰਭਾਂ ਦੇ ਆਧਾਰ 'ਤੇ ਉੱਡਦਾ ਰਹਿੰਦਾ, ਜਾਂ ਭੂਤਕਾਲ ਦੀਆਂ ਯਾਦਾਂ ਕਰਦਾ, ਜਾਂ ਆਉਣ ਵਾਲੇ ਦੀ ਕਲਪਨਾ ਕਰਦਾ। ਵਰਤਮਾਨ ਦੇ ਵਿੱਚ ਸਾਡਾ ਮਨ ਵਰਤਮਾਨ ਵਿੱਚ ਵਰਤਦਾ ਪਿਆਰਾ ਸਾਨੂੰ ਵਾਹਿਗੁਰੂ ਦੇ ਚਰਨਾਂ 'ਚ ਨਾ ਸੁੱਖ ਨਾਲ ਬੈਠਣ ਦਿੰਦਾ ਅਤੇ ਨਾ ਸਾਨੂੰ ਵਿਸ਼ਰਾਮ ਪਾਉਣ ਦਿੰਦਾ। ਸਾਡੀ ਜੀਵ ਆਤਮਾ ਜਾਗਰਤ ਅਵਸਥਾ ਵਿੱਚ ਵੀ ਘੁੰਮਦੀ ਰਹਿੰਦੀ ਹੈ, ਨਾ ਇਹਨੂੰ ਸੁੱਖ ਮਿਲਿਆ ਨਾ ਵਿਸ਼ਰਾਮ ਮਿਲਿਆ। ਦੋ ਚੀਜ਼ਾਂ ਨੂੰ ਕਬੀਰ ਜੀ ਨੇ ਕਿਹਾ ਕਿ ਮੇਰੀ ਸਿਮਰਨੀ ਦੇ ਅੰਦਰ ਰਾਮ ਐਸਾ ਵੱਸ ਗਿਆ ਕਿ ਜਿਸ ਅਨੰਤ ਕਾਲ ਤੋਂ ਭਗਤ ਜਨ ਸੁੱਖ ਨਾਲ ਅਤੇ ਸੁੱਖ ਪਾਉਂਦੇ ਨੇ ਅਤੇ ਵਿਸ਼ਰਾਮ ਪਾਉਂਦੇ ਨੇ। ਮਹਾਰਾਜ ਜੀ ਨੇ ਦੋਨੋਂ ਸ਼ਬਦ ਸੁਖਮਨੀ ਸਾਹਿਬ ਵਿੱਚ ਵੀ ਦੱਸੇ ਨੇ, ਸਿਮਰੋ ਸਿਮਰ ਸਿਮਰ ਸੁੱਖ ਪਾਵੋ, ਕਲ ਕਲੇਸ਼ ਤਨ ਮਾਹੀ ਮਿਟਾਵੋ। ਸੁੱਖ ਸ਼ਬਦ ਆਇਆ। ਔਰ ਮਹਾਰਾਜ ਨੇ ਵਿਸਰਾਮ ਸ਼ਬਦ ਵੀ ਕਿਹਾ, ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੇ ਮਨ ਵਿਸਰਾਮ। ਅਸੀਂ ਆਪਣੇ ਆਪ ਨੂੰ ਆਪ ਹੀ ਆਪਣੇ ਆਈਡੈਂਟੀਫਿਕੇਸ਼ਨ ਸਾਡੀ ਆਪਣੀ ਕਰਨੀ ਪੈਣੀ, ਆਈਡੈਂਟੀਫਾਈ ਕਰਨਾ ਪੈਣਾ, ਪਹਿਚਾਣ ਕਰਨੀ ਪੈਣੀ ਕਿ ਅਸੀਂ ਕਿੱਥੇ ਬੈਠੇ ਹਾਂ। ਸਾਡੀ ਬਿਰਤੀ ਦੇ ਵਿੱਚ ਹਰੀ ਦਾ ਪਰਮਾਤਮਾ ਦਾ ਜਲ ਵੀ ਹੈ, ਹਰੀ ਵੀ ਵਸਦਾ ਪਿਆ, ਪਰ ਮੱਧ ਚਕਾਈ ਆ ਗਈ ਹੈ ਕਿਉਂਕਿ ਸਾਨੂੰ ਆਪਣੇ ਆਪ ਦੀ ਪਛਾਣ ਨਹੀਂ। ਅਸੀਂ ਆਪਣੇ ਆਪ ਨੂੰ ਤਿੰਨਾਂ ਸਰੀਰਾਂ ਨਾਲ ਹੀ ਮੰਨੀ ਬੈਠੇ ਹਾਂ। ਕਦੀ ਆਪਣੇ ਆਪ ਨੂੰ ਮਨ ਕਹਿੰਦੇ ਹਾਂ, ਮੇਰਾ ਮਨ ਨਹੀਂ ਟਿਕਦਾ, ਮੇਰਾ ਮਨ ਦੁਖੀ ਹੈ, ਮੇਰਾ ਮਨ ਸੁਖੀ ਹੈ। ਉਸ ਮਨ ਦੇ ਸਾਰੇ ਸਰੂਪ ਨੂੰ, ਅਧਿਆਸ ਨੂੰ ਆਪਣੀ ਮੈਂ ਵਿੱਚ ਮੰਨੀ ਬੈਠੇ ਹਾਂ। ਇਸ ਲਈ ਮਹਾਰਾਜ ਨੇ ਕਿਹਾ, ਪਹਿਲੇ ਹਉਮੈ ਦੀ ਨਿਵਿਰਤੀ ਕਰੋ। ਮਨ ਦੀ ਬਿਰਤੀ ਵਿੱਚ ਕੀ ਹੈ? ਮਨ ਬੇਹੋਸ਼ੀ ਵਿੱਚ ਜੀਵ ਆਤਮਾ ਕਿਵੇਂ ਸੁੱਤੀ ਪਈ ਹੈ? ਸੋਵਤ ਕਹਾਂ ਮੋਹ ਨਿੰਦਰਾ ਮੈਂ ਕਬੂ ਸਥਿਤ ਹੋ ਜਾਗੋ। ਉਹ ਚੇਤਨਾ ਕਿਹੜੀ ਹੈ ਜਿਹਦੇ ਵਿੱਚ ਕਬੀਰ ਜੀ ਨੇ ਕਿਹਾ ਕਿ ਮੇਰੀ ਸਿਮਰਨੀ ਦੇ ਵਿੱਚ ਰਾਮ ਵਸਿਆ ਪਿਆ, ਰਾਮ ਹੀ ਮੇਰੀ ਮਾਲਾ ਬਣ ਗਏ, ਰਾਮ ਹੀ ਮੇਰਾ ਮੋਤੀ ਬਣ ਗਏ, ਵਾਹਿਗੁਰੂ ਰਾਮ, ਰਾਮ ਹੀ ਮੇਰਾ ਬ੍ਰਹਿਮੰਡ ਬਣ ਗਏ, ਸਾਰਾ ਕੁਛ ਰਾਮ ਹੀ ਬਣ ਗਏ। ਮਨ ਮੈਂ ਬਸੋ ਮਲ ਮਯਾ ਕੀਜੇ ਮਹਾਰਾਜ ਮੈਨੂੰ, ਮਨ ਮੈਂ ਬਸੋ ਮਲ ਮਯਾ ਕੀਜੇ ਮਹਾਰਾਜ, ਮੇਰੇ ਤੇ ਦਇਆ ਕਰੋ, ਮੈਨੂੰ ਆਪਣਾ ਦਰਸ਼ਨ ਦਿਓ। ਦ੍ਰਿਗਨ ਮੈਂ ਦੇਖਤ ਉਹ ਦ੍ਰਿਗ ਹੁਜੂ ਦੇਖਿਓ ਚਾਹੇ, ਮੇਰੇ ਤੁਸੀਂ ਮੇਰੇ ਨੈਣਾਂ ਵਿੱਚ ਦੇਖਦੇ ਹੋ, ਪਰ ਮੇਰੇ ਨੈਣ ਤੁਹਾਨੂੰ ਦੇਖਣਾ ਚਾਹੁੰਦੇ ਨੇ। ਇਸ ਲਈ ਆਓ ਪਰਮਾਤਮਾ ਦੇ ਅੱਗੇ ਅਰਦਾਸ ਕਰੀਏ ਕਿ ਹੇ ਪਰਮਾਤਮਾ ਮੈਨੂੰ ਮਿਲ ਜਾਓ। ਜੇ ਅਰਦਾਸ ਕਰੋਗੇ, ਪਰਮਾਤਮਾ ਨੂੰ ਮਿਲਣ ਲਈ ਬਿਰਹਾ ਹੀ ਚਾਹੀਦਾ ਹੈ, ਤੜਫ ਚਾਹੀਦੀ ਹੈ।

ਆਪਣੇ ਆਪ ਨੂੰ ਸਰੀਰ ਤੋਂ ਬਿਨਾਂ, ਕਰਮਾਂ ਤੋਂ ਬਿਨਾਂ ਨਿਮਾਣੇ ਹੋ ਕੇ, ਨਿਮਾਣਿਆਂ ਦੇ ਵਾਹਿਗੁਰੂ ਮਾਣ ਨੇ, ਅਸੀਂ ਤਾਂ ਕਰਮਾਂ ਦੀ ਮੈਲ ਚੁੱਕ ਚੁੱਕ ਕੇ ਮਾਣ ਮਹਿਸੂਸ ਕਰਦੇ ਹਾਂ।

ਇਹ ਸਿਮਰਨ ਬੇਨਤੀ ਹੈ, ਕਦੋਂ ਸੁਣ ਲਏ। ਇਸ ਲਈ ਜੇ ਗੁਰਦੁਆਰੇ ਦੇ ਅੱਗੇ ਆਪਾਂ ਗੁਰਦੁਆਰੇ 'ਚ ਬੈਠ ਕੇ ਗੁਰੂ ਗ੍ਰੰਥ ਸਾਹਿਬ ਜੀ ਅੱਗੇ, ਗੁਰੂ ਜੀ ਦੇ ਅੱਗੇ ਅਰਦਾਸ ਕਰਾਂਗੇ, ਸੁਣਨ ਨਾ ਇਹ ਹੋ ਨਹੀਂ ਸਕਦਾ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਇਸ ਲਈ ਗੁਰੂ ਜੀ ਕਹਿੰਦੇ ਨੇ ਕਿ ਕਲਯੁਗ ਵਿੱਚ ਘਰ ਘਰ ਬਾਬਾ ਗਾਵੀ ਹੈ, ਵੱਜਣ ਤਾਲ ਮਿਰਦੰਗ ਰਬਾਬਾ। ਭਾਈ ਗੁਰਦਾਸ ਜੀ ਦੀ ਵਾਰ ਹੈ। ਜੇ ਅਸੀਂ ਹਿਰਦੇ ਰੂਪੀ ਘਰ ਵਿੱਚ ਰਸਨਾ ਨਾਲ ਗਾਇਆ ਹੀ ਨਾ, ਵਾਹਿਗੁਰੂ ਨੂੰ ਬੁਲਾਇਆ ਹੀ ਨਾ, ਤੇ ਆਉਣਾ ਕਿੱਥੇ ਉਹਨੇ।

0: ਆਪ ਸੰਤਾਂ ਨੇ ਪਿਆਰ ਨਾਲ ਸੁਣਿਆ। ਸਾਰਿਆਂ ਦਾ ਧੰਨਵਾਦ ਕਰਦੇ ਹੋਏ ਆਓ ਗੁਰੂ ਗ੍ਰੰਥ ਸਾਹਿਬ ਜੀ ਦੀ ਅਰਥੀ ਮੱਥਾ ਟੇਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
1: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
2: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮ ਸਲਿਪ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha Williams Lake. Any comments and suggestions please call 250-392-3874.

ਇਸ ਸੰਸਾਰ ਦੇ ਵਿੱਚ ਜੀਵ ਜੰਤੂ ਪਸ਼ੂ ਪੰਛੀ ਉਹਨਾਂ ਦਾ ਜਿੰਨਾ ਹੀ ਮੰਨਿਆ ਹੈ ਜੋ ਅਕਾਲ ਪੁਰਖ ਦੇ ਨਾਮ ਦੇ ਨਾਲ ਸਦਾ ਲਈ ਜੁੜ ਕੇ ਇੱਕ ਮਿਤ ਇਸ ਵਿੱਚ ਉਪੇਦ ਹੋ ਗਏ ਹਨ। ਅੰਮ੍ਰਿਤ ਨਾਮ ਪਰਮੇਸ਼ਰ ਸਿਮਰਾ ਤੋਂ ਤੇਰਾ ਜੋ ਸਿਮਰੇ ਸੋ ਜੀਵੇ, ਜਿਸ ਨੂੰ ਕਰਮ ਪ੍ਰਾਪਤ ਹੋਵੇ ਸੋ ਜੋ ਨਿਰਮਲ ਜੀਵੇ। ਇਹ ਹੈ ਕਰਮਾਂ ਦੀ ਗੱਲ। ਸਤਸੰਗਤ ਦੇ ਵਿੱਚ ਆ ਕੇ ਬੈਠਣਾ, ਸਤਸੰਗਤ ਦੇ ਵਿੱਚ ਬੈਠ ਕੇ ਸਿਮਰਨ ਕਰਨਾ, ਉਸ ਪ੍ਰਭੂ ਪਰਮਾਤਮਾ ਦੇ ਨਾਲ ਇਕਮਿਤ ਹੋ ਜਾਣਾ, ਇਹ ਪੂਰਵਲੇ ਕਰਮਾਂ ਦੇ ਸੰਸਕਾਰ ਹੀ ਜਾਗਦੇ ਹਨ। ਤਦ ਹੀ ਇਨਸਾਨ ਗੁਰੂ ਘਰ ਵੱਲ ਆਪਣੇ ਕਦਮ ਤੁਰਦਾ ਹੈ। ਅਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਕਿ ਜੋ ਇਨਸਾਨ ਸਤਿਗੁਰੂ ਵੱਲ ਇੱਕ ਕਦਮ ਤੁਰਦਾ ਹੈ, ਪਾਤਸ਼ਾਹ ਉਸ ਵੱਲ 100 ਕਦਮ ਤੁਰਦੇ ਹਨ। ਜੇ ਇੱਕ ਕਦਮ ਇਨਸਾਨ ਗੁਰੂ ਤੋਂ ਮੁਨੱਕਰ ਹੁੰਦਾ ਹੈ ਤਾਂ ਪਾਤਸ਼ਾਹ 100 ਕਦਮ ਉਸ ਤੋਂ ਉੱਚੇ ਹਟ ਜਾਂਦੇ ਹਨ। ਕਿਉਂਕਿ ਆਪਣੀ ਬਾਣੀ ਦੇ ਵਿੱਚ ਉਹਨਾਂ ਨੇ ਅੰਕਿਤ ਕੀਤਾ ਹੈ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਪੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਮੰਤਰ ਸਿਮਰਨ ਮੰਤਰ ਤਾਹੇ ਸਿਮਰਨ ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਫਿਰ ਅੱਗੇ ਸ਼ਰਧਾ ਅਤੇ ਭਾਵਨਾ ਦੀ ਗੱਲ ਕੀਤੀ ਹੈ। ਭਾਵਨੀ ਭਗਤ ਅਗਰ ਪਾਏ ਅਗਰ ਕੌਡੀ ਭਾਵ ਰੱਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਿ ਗੁਰੂ ਦਰਬਾਰ ਦੇ ਵਿੱਚ ਭਾਵੇਂ ਕੌਡੀ ਸਮਾਨ ਛਿੰਨ ਮਾਤਰ ਲੈ ਕੇ ਵੀ ਭੇਟਾ ਇਨਸਾਨ ਆਉਂਦਾ ਹੈ ਅਤੇ ਪਾਤਸ਼ਾਹ ਉਸਦੇ ਉਜਾਨੇ ਦੇ ਵਿੱਚ ਉਸਨੂੰ ਸਰਬ ਕਲਿਆਣ ਜੋ ਖਜ਼ਾਨੇ ਹਨ, ਖੁਸ਼ੀਆਂ ਦੀ ਦਾਤਾਂ ਹਨ, ਉਹ ਬਖਸ਼ਿਸ਼ ਕਰ ਦਿੰਦੇ ਹਨ। ਆਓ ਅਗਲਾ ਸ਼ਬਦ ਥੋੜ੍ਹੇ ਮਿੰਟਾਂ ਵਿੱਚ ਕਹਿ ਕੇ ਸਮਾਂ ਨੂੰ ਜਾ ਸਕਦੇ ਹਾਂ।

0: ਕੇਵੋ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CISK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Sikh Radio broadcasting from Gurdwara Sahib Western Singh Sabha at Williams Lake. Any comments and suggestions please call 250-392-3874.

0: Thank you for listening to CISK Sikh Radio 94.3 FM, broadcasting from the Western Singh Sabha Gurdwara in Williams Lake, British Columbia, Canada. You may contact our broadcast center by telephoning 250-392-3874 or by email at singhsabha2@gmail.com. Waheguru Ji Ka Khalsa, Waheguru Ji Ki Fateh. The pure belong to God, all victories belong to God.
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਸੁਣ ਰਹੇ ਹੋ ਸਿੱਖ ਰੇਡੀਓ 94.3 FM। ਅਸੀਂ ਬੋਲ ਰਹੇ ਹਾਂ ਗੁਰਦੁਆਰਾ ਵੈਸਟਰਨ ਸਿੰਘ ਸਭਾ ਵਿਲੀਅਮਸ ਲੇਕ BC ਕੈਨੇਡਾ ਤੋਂ। ਤੁਸੀਂ ਸਾਨੂੰ ਆਪਣਾ ਸਲਾਹ ਮਸ਼ਵਰਾ ਦੇਣ ਲਈ ਸਾਡੇ ਇਸ ਨੰਬਰ 'ਤੇ ਸੰਪਰਕ ਕਰ ਸਕਦੇ ਹੋ 250-392-3874। ਇੱਕ ਵਾਰ ਫਿਰ ਨੋਟ ਕਰ ਲਓ ਜੀ 250-392-3874। ਤੁਸੀਂ ਆਪਣਾ ਸਲਾਹ ਮਸ਼ਵਰਾ ਸਾਨੂੰ ਈਮੇਲ ਰਾਹੀਂ ਵੀ ਭੇਜ ਸਕਦੇ ਹੋ singhsabha2@gmail.com singhsabha2@gmail.com। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
2: ਚਰਨ ਕਮਲ ਰਿਦ ਅਨ

0: ਕੇਲਬੂ ਦੀ ਰੰਗੀਲੀ ਧਰਤੀ ਦੇ ਵਸਨੀਕ ਸਰੋਤਿਓ, ਤੁਸੀਂ ਇਹ ਪ੍ਰੋਗਰਾਮ FM ਰੇਡੀਓ CIFK 94.3 ਤੋਂ ਸੁਣ ਰਹੇ ਹੋ। ਇਹ ਪ੍ਰੋਗਰਾਮ ਗੁਰਦੁਆਰਾ ਸਾਹਿਬ ਵੈਸਨ ਸਿੰਘ ਸਵਾ ਵਿਲੀਅਮਸ ਲੇਕ ਤੋਂ ਪ੍ਰਸਾਰਿਤ ਕੀਤਾ ਜਾ ਰਿਹਾ ਹੈ। ਉਮੀਦ ਰੱਖਦੇ ਹਾਂ ਕਿ ਇਸ ਪ੍ਰੋਗਰਾਮ ਨੂੰ ਹੋਰ ਵੀ ਖੋਜ ਭਰਪੂਰ ਬਣਾਉਣ ਲਈ ਤੁਸੀਂ ਸਾਨੂੰ ਸੁਝਾਅ ਦਿੰਦੇ ਰਹੋਗੇ। ਸਾਡੇ ਸਟੂਡੀਓ ਦੇ ਟੈਲੀਫੋਨ ਨੰਬਰ ਤਾਂ ਆਪ ਜੀ ਨੂੰ ਪਤਾ ਹੀ ਹੈ, ਜੇ ਨਹੀਂ ਤਾਂ ਉਹ ਵੀ ਲਿਖ ਲਓ ਜੀ। ਏਰੀਆ ਕੋਡ 250-392-3374 ਅਤੇ ਫੈਕਸ ਨੰਬਰ ਏਰੀਆ ਕੋਡ 250-392-3375।
1: ਸਾਡਾ ਈਮੇਲ ਐਡਰੈਸ ਨੋਟ ਕਰੋ ਜੀ, singhsabha2@gmail.com। ਇੱਕ ਵਾਰ ਫਿਰ ਨੋਟ ਕਰੋ ਜੀ, singhsabha2@gmail.com।
2: You are listening Seek Radio, broadcasting from Gurdwara Sahib, Western Singh Sabha, Williams Lake. Any comments and suggestions, please call 250-392-3874.

ਦਿੱਤਾ ਖੰਡੇਰਾ ਸਾਜਾ ਨਵਾਂ ਖਾਲਸਾ ਕੀਤਾ ਪੰਥ ਨਿਹਾਰਾ ਇਹ ਸਦਾ ਧਰਮ ਦਾ ਚੰਗਾ ਜਸ ਵਿੱਚ ਚੁੱਲੇ ਸਦਕੇ ਆਖਾ ਚੰਦਾ ਆਇਆ।

ਮੇਰੇ ਪਿਆਰੇ ਸਾਧ ਸੰਗ ਜੀ, ਸਾਰੀਆਂ ਸੰਗਤਾਂ ਸਭ ਆਏ ਪਾਏ, ਬੋਲੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜਾ ਹੀ ਸੁਭਾਗਾ ਸਮਾਂ, ਸਭ ਸੰਗਤਾਂ ਸਭ ਆਏ ਪਾਏ ਗੁਰੂ ਦੇ ਦਰ ਦੇ ਉੱਤੇ ਆਪਣੀਆਂ ਹਾਜ਼ਰੀਆਂ ਜਿਹੜੀਆਂ ਲਵਾ ਰਹੇ ਹਾਂ, ਭਾਗਾਂ ਵਾਲੇ ਹਾਂ। ਆਓ ਆਪਾਂ ਢਾਡੀ ਸਿੰਘਾਂ ਪਾਸੋਂ ਜਿਹਨੇ ਇਤਿਹਾਸ ਆ ਜਿਹੜਾ

ਇੱਕ ਟਾਂਗੇ ਦੇ ਵਿੱਚ ਬੈਠਾ ਸੀ, ਉਦੋਂ ਟਾਂਗੇ ਹੁੰਦੇ ਸੀ, ਕਾਰਾਂ ਕੁਰਾਂ ਕਿੱਥੇ ਹੁੰਦੀਆਂ ਸੀ, ਤੇ ਪੰਜਾਬ ਦਾ ਹਾਲ ਵੇਖਿਆ ਸਾਈਕਲ ਵੱਧ ਤੋਂ ਵੱਧ ਉਹ ਵੀ ਕਿਤੇ ਕਿਤੇ ਪਿੰਡਾਂ ਵਿੱਚ ਹੁੰਦੇ ਸੀ। ਕਹਿੰਦੇ ਟਾਂਗੇ ਵਿੱਚ ਬੈਠਾ ਤੇ ਉਸ ਦੇ ਇਹ ਦੱਸਿਆ ਹੋਇਆ ਸੀ, ਮੈਂ ਇਸ ਤਰ੍ਹਾਂ ਤੁਹਾਡੀ ਉਡੀਕ ਕਰੂੰਗਾ ਸਟੇਸ਼ਨ ਦੇ ਉੱਤੇ। ਇੱਕ ਟਾਂਗੇ ਦੇ ਉੱਤੇ ਲਾਲ ਰੁਮਾਲ ਆ ਜਿਹੜਾ ਉਹ ਬੱਧਾ ਹੋਇਆ ਸੀਗਾ। ਸਰਦਾਰ ਭਗਤ ਸਿੰਘ ਅਤੇ ਦੁਰਗਾ ਦੇਵੀ ਜੀ ਨੇ ਉਹਦੇ ਸਿਆਣ ਲਿਆ ਤੇ ਚੁੱਪ ਕਰਕੇ ਜਾ ਕੇ ਉਸਦੇ ਟਾਂਗੇ ਵਿੱਚ ਬੈਠ ਗਏ ਹਨ, ਆਪਣੀ ਮੰਜ਼ਿਲ ਵੱਲੇ ਤੁਰੇ ਤੁਰ ਪਏ। ਸਿੱਖ ਇਤਿਹਾਸ ਵਿੱਚ, ਦੇਸ਼ ਦੇ ਇਤਿਹਾਸ ਵਿੱਚ ਜਿੱਥੇ ਸਾਡੇ ਵੀਰਾਂ ਦਾ ਬਹੁਤ ਭਾਰੀ ਹਿੱਸਾ, ਸਾਡੀਆਂ ਭੈਣਾਂ ਦਾ ਵੀ ਭਾਰੀ ਹਿੱਸਾ। ਆਹ ਵੇਖੋ ਦੁਰਗਾ ਦੇਵੀ ਹੈ ਜਿਹੜੇ ਇਹ

ਤੇ ਕਹਿੰਦੇ ਇੱਕ ਬੀਬੀ ਸੀ, ਵੇਖੋ ਕਿੰਨਾ ਜਜ਼ਬਾ ਸੀ ਸਾਡੇ ਵਿੱਚ। ਉਹ ਕਹਿਣ ਲੱਗੀ ਵੀ ਮੇਰਾ ਪਤੀ ਹੈ ਨਾ ਜਿਹੜਾ, ਤੇ ਉਹ ਅੰਗਰੇਜ਼ਾਂ ਦਾ ਟਾਊਟ ਬਣ ਗਿਆ, ਉਸ ਦਾ ਕੋਈ ਇੰਤਜ਼ਾਮ ਕਰੋ। ਵੇਖੋ ਆਪਦੇ ਘਰ ਵਾਲੇ ਨੂੰ ਸਹੀ ਗੱਲ ਹੈ ਜਿਹੜੀ ਇਸ ਮੀਟਿੰਗ ਵਿੱਚ ਉਹਨੇ ਦੱਸ ਦਿੱਤੀ। ਇੰਨੇ ਚਿਰ ਨੂੰ ਉਹਦਾ ਪਤੀ ਸੀ ਜਿਹੜਾ ਲੇਟ ਆਇਆ, ਉਹਨੂੰ ਕਹਿਣ ਲੱਗੇ ਬਾਬਰ ਇੱਧਰ ਆ, ਤੈਨੂੰ ਗੱਲ ਹੈ ਜਿਹੜੀ ਉਹ ਮਾੜੀ ਦੱਸਣੀ ਹੈ, ਗੁਪਤੀ ਗੱਲ ਹੈ, ਗੁਪਤੀ ਰੱਖਣੀ ਹੈ, ਮੀਟਿੰਗ ਤੁਹਾਨੂੰ ਗੁਪਤ ਹੈ। ਉਹਨੂੰ ਪਾਸੇ ਜੰਗਲ ਵਿੱਚ ਲੈ ਗਿਆ ਸਰਕਾਰ ਨੇ ਉੱਚੇ ਉੱਚੇ ਸੀ, ਕਹਿੰਦੇ ਇੱਥੇ ਇਸ ਨੂੰ ਗੋਲੀ ਮਾਰ ਦਿੱਤੀ ਗਈ। ਕਿੰਨਾ ਜਜ਼ਬਾ ਸੀ ਸਾਡੀਆਂ ਭੈਣਾਂ ਦੇ ਵਿੱਚ। ਹੁਣ ਦੁਰਗਾ ਦੇਵੀ ਤੇ ਬੈਠ ਗਏ ਹੈ ਕਿ CID ਵਾਲੇ ਬੰਦੇ ਨੇ ਇਹਨਾਂ ਦੀ ਨਜ਼ਰ ਜਿਹੜੀ ਇਹ ਪਛਾਣ ਲਈ ਹੈ। ਤੇ ਆਹ ਜਿਹੜੇ ਨੌਜਵਾਨ ਜਾਂਦੇ ਹਨ, ਇਹ ਤਾਂ ਕੋਈ ਲੱਗਦੇ ਹਨ ਜਿਵੇਂ ਪੰਜਾਬ ਤੋਂ ਆਏ ਹੁੰਦੇ ਹਨ। ਕਹਿੰਦੇ ਇਹ ਵੀ ਟੰਗ ਟਾਂਗੇ ਦੇ ਨਾਲ ਹੀ ਬੈਠ ਗਏ ਆ। ਇਹ ਕਹਿਣ ਲੱਗੇ ਹੀ ਭਰਾਵਾ ਅਸੀਂ ਤਾਂ ਜਾਣਾ ਇਸ ਪਾਸੇ ਜਾਣਾ, ਤੇ ਤੂੰ ਕਿਹੜੇ ਪਾਸੇ ਜਾਣਾ? ਇਹ ਕਹਿੰਦਾ ਥੋੜਾ ਸਮਾਂ ਮੈਂ ਜਾਣਾ, ਇੱਥੇ ਨੇੜੇ ਮੈਂ ਉਤਰ ਜਾਣਾ। ਕਹਿੰਦੇ ਇੱਕ ਜੰਗਲ ਦੇ ਅੱਗੇ ਆਇਆ, ਇਹਦੇ ਵਿੱਚ ਨੰਗੇ ਹਨ। ਤੇ ਦੁਰਗਾ ਦੇਵੀ ਨੇ ਸਰਦਾਰ ਭਗਤ ਸਿੰਘ ਨਾਲ ਸੈਨਤ ਲੜਾਈ ਹੈ, ਉਸ ਨੂੰ ਵੀ ਪਤਾ ਲੱਗ ਗਿਆ ਵੀ ਦੁਰਗਾ ਦੇਵੀ ਕਹਿੰਦੀ ਆ ਵੀ ਇਹ CID ਵਾਲਾ ਬੰਦਾ। ਤੇ ਇਹ ਕਹਿਣ ਲੱਗੇ ਵੀ ਮੈਂ ਵੀਰ ਜੀ, ਮੈਂ ਆਪਣੇ ਮਾਤਾ ਨੂੰ ਸੁਨੇਹਾ ਜਿਹੜਾ ਦੇ ਆਵਾਂ। ਤੇ ਇਹ ਜਿਹੜਾ CID ਵਾਲਾ ਸੀ, ਇਹ ਵੀ ਪੁੱਛਣ ਲੱਗਿਆ ਸੀ, ਕਹਿਣ ਲੱਗਿਆ ਤੁਸੀਂ ਕਿੱਥੇ ਚੱਲੇ ਹੋ? ਤੇ ਦੁਰਗਾ ਦੇਵੀ ਕਹਿਣ ਲੱਗੀ ਮੇਰੀ ਮਾਤਾ ਜੀ ਬਿਮਾਰ ਹਨ, ਉਸ ਦਾ ਪਤਾ ਲੈਣ ਵਾਸਤੇ ਚੱਲੇ ਆ। ਅੱਗੇ ਜਾਂ ਫਿਰ ਜਾਣਾ ਅਸੀਂ ਮਾਸੀ ਜੀ ਕੋਲੇ, ਉਹਨਾਂ ਨੂੰ ਨਾਲ ਲੈ ਕੇ ਤੇ ਫਿਰ ਆਵਾਂਗੇ। ਕਹਿੰਦੇ ਰਾਹ ਵਿੱਚ ਸਾਡੇ ਜਲੀਲ ਜਿਹੜੇ ਬਦਲ ਗਏ। ਦੁਰਗਾ ਦੇਵੀ ਕਹਿਣ ਲੱਗੇ ਵੀ ਮੈਂ ਪਹਿਲਾਂ ਆਪਦੀ ਮਾਤਾ ਨੂੰ ਸੁਨੇਹਾ ਨਾ ਦਿਆਂ, ਆਹ ਜਿਹੜਾ ਜੰਗਲ ਹੈ ਛੋਟਾ ਜਿਹਾ, ਇਹਦੇ ਪਹਿਲੇ ਪਾਸੇ ਸਾਡੇ ਘਰ ਹਨ। ਤੇ ਇਹ ਕਹਿਣ ਲੱਗੇ ਜਿਹੜਾ CID ਵਾਲਾ ਬੰਦਾ ਸੀ, ਉਹ ਕਹਿਣ ਲੱਗੇ ਵੀਰ ਜੀ ਤੁਸੀਂ ਇਸ ਇਲਾਕੇ ਦੇ ਸਾਰੇ ਜਾਣੋ ਆ, ਜਾਣੋ ਤਾਂ ਅਸੀਂ ਵੀ ਆ, ਪਰ ਇਹਨਾਂ ਨੀ ਜਾਣਦੇ, ਤੁਸੀਂ ਜੇ ਮਾੜੇ ਜੇ ਮੇਰੀ ਸਹਾਇਤਾ ਕਰੋ, ਆਹ ਜਿਹੜਾ ਜੰਗਲ ਹੈ ਇਹ ਥੋੜਾ ਜਿਹਾ ਮੈਨੂੰ ਨਗਾਇਆ ਹੋ, ਤੇ ਫਿਰ ਬੜੇ ਚੰਗੀ ਗੱਲ ਹੋਊਗੀ। ਇਹ ਕਹਿਣ ਲੱਗਿਆ ਚਲੋ ਗਾਹ ਭਵੇਂ, ਕਹਿੰਦੇ ਨਾਲ ਨਾ ਜਾਇਓ ਜੇ। ਜਦੋਂ ਜੰਗਲ ਦੇ ਵਿੱਚ ਗਏ, ਕਹਿੰਦੇ ਵੀਰ ਜੀ ਮੈਨੂੰ ਤਾਂ ਡਰ ਜਾ ਲੱਗਦਾ, ਤੁਸੀਂ ਅੱਗੇ ਲੱਗ ਕੇ ਤੁਰੋ। ਜਦੋਂ ਅੱਗੇ ਹੋਇਆ ਤੇ ਦੁਰਗਾ ਦੇਵੀ ਨੇ ਪਿਸਤੌਲ ਗੋਲੀ ਸੀ ਜਿਹੜੇ ਕਹਿੰਦੇ ਦੇ ਵਿੱਚ ਮਾਰੇ, ਰੱਖ ਕੇ ਸਿਰ ਦਿੱਤਾ ਤੇ ਆਪ ਵਾਪਸ ਮੁੜੇ ਆਏ। ਸਰਦਾਰ ਭਗਤ ਸਿੰਘ ਨੂੰ ਕਹਿਣ ਲੱਗੇ ਵੀਰ ਜੀ ਉਹਨੂੰ ਲਾਇਆ ਦਾ ਮਗਰੋਂ ਜੇ, ਤੇ ਆਪਾਂ ਨੂੰ ਵੀ ਸ਼ੱਕ ਪੈਦਾ, ਉਹਨੂੰ ਵੀ ਸ਼ੱਕ ਪੈਦਾ ਹੋ ਗਿਆ ਸੀਗਾ। ਲੋ ਚਲੇ ਗਏ ਆ, ਨੀਅਤ ਜਿੱਥੇ ਥਾਂ ਰਹਿੰਦੇ ਸੀ ਉੱਥੇ ਚਲੇ ਗਿਆ ਸਰਦਾਰ ਭਗਤ ਸਿੰਘ। ਸਾਰਿਆਂ ਨੇ ਮੀਟਿੰਗ ਜਿਹੜੀ ਬੁਲਾਈ ਹੈ ਵੀ ਹੁਣ ਆਪਾਂ ਅਸੈਂਬਲੀ ਦੇ ਹਾਲ ਨੂੰ ਜੰਗ ਕਹਿੰਦੇ ਬੰਬ ਮਾਰਨਾ, ਤੇ ਕੋਈ ਸੂਰਮੇ ਬਹਾਦਰ ਜਾਣਗੇ ਉਹਨਾਂ ਵਾਸਤੇ ਹਥਿਆਰ ਆ, ਬੰਬ ਆ ਜਿਹੜੇ ਉਹ ਆਪਾਂ ਨੂੰ ਜ਼ਰੂਰ ਚਾਹੀਦੇ ਹੈ। ਇਹ ਕਿਤੇ ਗੁਪਤ ਥਾਂ ਦੇ ਉੱਤੇ ਬਣਾਇਆ ਜਾਵੇ ਜਿੱਥੇ ਸ਼ਸਤਰ ਵਾਸਤਰ ਸਾਰੇ ਤਿਆਰ ਹੋਣ, ਬੰਬ ਰਾਈਫਲਾਂ ਆਪਣੀਆਂ ਹੀ ਬਣਾਈਆਂ ਹੋਣ। ਤੇ ਕਹਿੰਦੇ ਇਉਂ ਕਰੀਏ, ਦਸ ਪੈਂਦੇ ਪੈ ਗਈ ਇਹਨਾਂ ਨੂੰ। ਕਹਿੰਦੇ ਕਮਲੀ ਆ ਨਾ ਜਿਹੜਾ ਉੱਥੇ ਰਹਿੰਦਾ ਫਲਾਣੀ ਬਸਤੀ ਵਿੱਚ, ਉਹਦਾ ਮਕਾਨ ਬਹੁਤ ਵੱਡਾ ਹੈ।

ਇਹ ਥੱਲੇ ਬੇਸਮੈਂਟ ਆ ਜਿਹੜੀ ਉਹ ਬਹੁਤ ਵੱਡੀ ਹੈ, ਉਹ ਆਪਾਂ ਚੱਲ ਗਏ ਉਸ ਤੋਂ ਕਿਰਾਏ ਤੇ ਲੈ ਲਈਏ। ਤੇ ਗਏ ਹਨ ਉਹਦੇ ਕੋਲੇ, ਕਹਿਣ ਲੱਗੇ ਵੀ ਅਮਲੀਆ ਤੇਰਾ ਮਕਾਨ ਆ ਜਿਹੜਾ, ਤੂੰ ਕੱਲਾ ਬੰਦਾ ਐਡੇ ਮਕਾਨ ਚ ਰਹਿਣਾ ਤੇ ਸਾਨੂੰ ਇਹ ਮਕਾਨ ਕਿਰਾਏ ਤੇ ਦੇ ਦੇ। ਇਹ ਪੁੱਠਾ ਜਾ ਝਾੜ ਤੇ ਕਹਿਣ ਲੱਗਿਆ, ਲੈ ਆਏ ਅਮਲੀ ਤੱਕ ਇਹ ਮਕਾਨ ਲੈਣ ਵਾਸਤੇ, ਸਿਰ ਤੇ ਬੱਠਲ ਜੇ ਮੂਹਤੇ ਮਾਰੇ ਹੈ ਤੇ ਪੈਂਟਾਂ ਪਾਈਆਂ, ਕਹਿੰਦਾ ਜਿਵੇਂ ਤੰਦੂਰ ਚ ਕੁੱਤੇ। ਪੁੱਠਾ ਜਾ ਬੋਲਿਆ, ਕਹਿਣ ਲੱਗਿਆ ਭਗਤ ਸਿੰਘ ਵੀ ਐਵੇਂ ਨੀ ਸੂਤ ਆਉਣਾ, ਇਹ ਆਪਾਂ ਕੋਈ ਢੰਗ ਵਰਤੀਏ। ਇਹਨਾਂ ਨੇ ਰਾਤੇ ਰਾਤ ਇੱਕ ਫੀਮ ਦਾ ਠੇਕਾ ਸੀ ਜਿਹੜਾ ਲੁੱਟਿਆ, ਦੂਜੇ ਦਿਨ ਇਹਦੇ ਕੋਲੇ ਲਿਆ ਕੇ ਮਨ ਪੱਕੇ ਫੀਮ ਸੀ ਜਿਹੜੀ ਉਹ ਰੱਖ ਦਿੱਤੇ। ਕਹਿਣ ਲੱਗੇ ਵੀ ਦੱਸ ਅਮਲੀਆ, ਨਾਲ ਪਸਤੌਲ ਕਰ ਲਿਆ ਇਸ ਤਰ੍ਹਾਂ ਭਗਤ ਸਿੰਘ ਨੇ ਵੀ ਤੈਨੂੰ ਪਸਤੌਲ ਦੀ ਗੋਲੀ ਚਾਹੀਦੀ ਹੈ ਤੇ ਆਹ ਤੇਰੀ ਜਾਨ ਜਿਹੜੀ ਤੇਰੀ ਫੀਮ ਤੇ ਇਹ ਚਾਹੀਦੀ ਹੈ। ਜਦੋਂ ਇਸ ਨੇ ਵੇਖੀ ਨਾ ਫੀਮ, ਮਨ ਪਤੀਏ ਨੇ ਕਿਹਾ ਗੁੜ ਵਾਂਗੂ ਖਾਵਾਂਗੇ, ਆਪਾਂ ਕੀ ਕਰਨਾ ਵੇਲਾ ਮਕਾਨ ਪਿਆ। ਕਹਿਣ ਲੱਗਿਆ ਵੀ ਮੁੰਡਿਓ ਮੈਂ ਵੀ ਤੁਹਾਡਾ ਤੇ ਇਹ ਮਕਾਨ ਵੀ ਤੁਹਾਡਾ ਤੇ ਤੁਸੀਂ ਇੱਥੇ ਆ ਕੇ ਰਹੋ। ਲੋ ਸੂਰਮੇ ਬਹਾਦਰਾਂ ਨੇ ਮੀਟਿੰਗ ਮਨਾਈ ਹੈ ਵੀ ਬੰਬ ਆ ਜਿਹੜਾ ਉਹ ਅਸੈਂਬਲੀ ਦੇ ਹਾਲ ਨੂੰ ਮਾਰਨਾ, ਬੰਬ ਵੀ ਮਾਰਨਾ ਆਪਾਂ ਧੂੰਏ ਵਾਲਾ। ਦੂਸਰਾ ਨੇ ਕਿਉਂਕਿ ਆਪਾਂ ਜਿਹੜੇ ਆਪਦੇ ਬੰਦੇ ਹਨ, ਆਪਦੇ ਬੰਦੇ ਹਨ ਗਾਂਧੀ ਹੋਰੀ, ਉਹਨਾਂ ਨੇ ਵੀ ਕੰਨ ਖੋਲਣੇ ਆ ਵੀ ਬੰਬ ਤਾਂ ਅਸੀਂ ਵੀ ਦੂਜਾ ਵੀ ਮਾਰ ਸਕਦੇ ਸੀ, ਪਰ ਅਸੀਂ ਤਾਂ ਤੁਹਾਨੂੰ ਦੱਸਣਾ ਵੀ ਅਸੀਂ ਨੌਜਵਾਨ ਆ ਜਿਹੜਾ ਸਾਰਾ ਦੇਸ਼ ਆ ਜਿਹੜਾ ਇਹ ਜਾਗ ਉੱਠੇ ਆ। ਅੰਗਰੇਜ਼ੋ ਹੁਣ ਤੁਹਾਨੂੰ ਇੱਥੋਂ ਨਿਕਲਣਾ ਪਵੇਗਾ। ਲੋ ਸਰਦਾਰ ਭਗਤ ਸਿੰਘ ਅਤੇ ਨਾਲ ਇਸਦੇ ਸਾਥੀ ਤਿਆਰ ਹੋਏ ਆ। ਸੁਣੋ ਆਪਾਂ ਢਾਡੀ ਜੱਥੇ ਪਾਸੋਂ ਸੁਣਨ ਲੱਗੇ ਆ, ਬੰਬ ਮਾਰਨਾ ਅਸੈਂਬਲੀ ਦੇ ਹਾਲ

ਨੇ ਅਸੈਂਬਲੀ ਵਿੱਚ ਬੰਬ ਮਾਰਿਆ, ਬਾਹਾਂ ਜਿਹੜੀਆਂ ਖੜੀਆਂ ਕਰ ਦਿੱਤੀਆਂ, ਮਰਦਾਂ ਦਾ ਗਹਿਣਾ ਜਿਹੜਾ ਪਹਿਨਿਆ ਗਿਆ, ਹੱਥ ਕੜੀਆਂ ਲੱਗ ਗਈਆਂ, ਪੈਰਾਂ ਵਿੱਚ ਬੇੜੀਆਂ ਲੱਗ ਗਈਆਂ, ਕਹਿੰਦੇ ਜੇਲ੍ਹ ਦੇ ਵਿੱਚ ਬੰਦ ਕਰ ਦਿੱਤੇ ਗਏ। ਮੁਕੱਦਮਾ ਜਿਹੜਾ ਇਹਨਾਂ ਦੇ ਉੱਤੇ ਚੱਲਿਆ ਲਾਹੌਰ ਦੇ ਵਿੱਚ, ਆਖਿਰ ਫੈਸਲਾ ਹੋਇਆ ਵੀ ਇਹਨਾਂ ਨੂੰ ਫਾਂਸੀ ਦਿੱਤਾ ਜਾਵੇ। ਕਹਿੰਦੇ ਫਾਂਸੀ ਦੇ ਤਰੇਕ ਨੀਤ ਹੋ ਗਈ ਹੈ, ਚਿੱਠੀ ਆ ਜਿਹੜੇ ਇਹ ਪਿੰਡ ਨੂੰ ਸਰਦਾਰ ਭਗਤ ਸਿੰਘ ਨੇ ਪਾ ਦਿੱਤੀ ਹੈ, ਡਾਕੀ ਆ ਜਿਹੜਾ ਉਹ ਚਿੱਠੀ ਲੈ ਕੇ ਗਿਆ, ਸਾਰੇ ਪਿੰਡ ਵਿੱਚ, ਸਾਰੇ ਇਲਾਕੇ ਵਿੱਚ, ਸਾਰੇ ਪੰਜਾਬ ਵਿੱਚ ਇਹ ਚਰਚਾ ਜਿਹੜੀ ਹੋਣ ਲੱਗ ਪਈ ਹੈ ਵੀ ਸਰਦਾਰ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਸਿੰਘ, ਸੁਖਦੇਵ ਨੂੰ ਫਾਂਸੀ ਦਿੱਤਾ ਜਾਣਾ। ਕਹਿੰਦੇ ਨੇ ਮਾਂ ਅੰਦਰ ਵੜ ਕੇ ਚਰਖਾ ਕੱਤੀ ਜਾਂਦੇ ਹੈ, ਡਾਕੀਆ ਜਿਹੜਾ ਉਹ ਚਿੱਠੀ ਲੈ ਕੇ ਬਾਹਰ ਖੜੋਤਾ ਤੇ ਆਵਾਜ਼ਾਂ ਇਹ ਦੇ ਰਿਹਾ, ਕੁੰਡਾ ਖੜਕਾ ਰਿਹਾ ਬਾਹਰੋਂ। ਅੰਨ ਗੁਆਂਢਣ ਜਿਹੜੀ ਆਈ ਹੈ ਉਹ ਕਹਿਣ ਲੱਗੇ ਨੇ ਭੈਣੇ ਤੂੰ ਗੀਤ ਗਾਈ ਜਾਂਦੀ ਆ ਅੰਦਰ ਵੜ ਕੇ, ਤੇ ਤੈਨੂੰ ਪਤਾ ਲੱਗ ਹੀ ਗਿਆ ਹੁਣ ਵੀ ਤੇਰੇ ਪੁੱਤਰ ਭਗਤ ਸਿੰਘ ਨੇ ਫਾਂਸੀ ਚੜ ਜਾਣਾ, ਤੇ ਤੈਨੂੰ ਗੀਤ ਗਾਉਣ ਦੀ ਬਣੀ ਹੈ। ਦੇਖੋ ਸਾਡੀਆਂ ਭੈਣਾਂ ਦਾ ਕਿੰਨਾ ਐਸਾ, ਮਾਂ ਦਾ ਕਿੱਡਾ ਦਿਲ ਹੋਊਗਾ, ਧਨ ਜਨਨੀ ਜਨ ਜਾਇਆ। ਮਾਂ ਕਹਿਣ ਲੱਗੇ, ਮਾਂ ਸਹੇਲੇ ਕਹਿਣ ਲੱਗੀ ਗੁਆਂਢਣ ਤੂੰ ਤੇਰੇ ਪੁੱਤਰ ਨੇ ਫਾਂਸੀ ਚੜ ਜਾਣਾ ਤੇ ਤੂੰ ਅੰਦਰ ਚਰਖਾ ਕੱਤਣ ਲੱਗੀ ਵੀ ਹੈ ਤੇ ਗਲੋਟੇ ਬਣਾਈ ਜਾਣੀ ਹੈ ਤੇ ਨਾਲ ਗੀਤ ਗਾਈ ਜਾਣੀ ਹੈ। ਮਾਂ ਬੋਲੇ ਕਹਿਣ ਲੱਗੀ ਭੈਣੇ ਮੈਂ ਇਸ ਵਾਸਤੇ ਗੀਤ ਗਾ ਰਹੀ ਹਾਂ ਅੰਦਰ ਵੜ ਕੇ ਵੀ ਮੇਰਾ ਪੁੱਤਰ ਫਾਂਸੀ ਚੜਨ ਵੇਲੇ ਕਿਤੇ ਡੋਲ ਨਾ ਜਾਂਦਾ ਹੋਵੇ ਤਾਂ ਮੈਂ ਅੰਦਰ ਵੜ ਕੇ ਗੀਤ ਗਾਉਣੀ ਹੈ। ਜਦੋਂ ਮੇਰਾ ਪੁੱਤਰ ਸਹੀ ਸਲਾਮਤ ਫਾਂਸੀ ਦੇ ਤਖ਼ਤੇ ਉੱਤੇ ਲਟਕ ਗਿਆ ਤੇ ਉਸ ਵੇਲੇ ਮੈਂ ਕੋਠੇ ਦੀ ਛੱਤ ਉੱਤੇ ਚੜ ਕੇ ਗੀਤ ਗਾਉਂਗੀ। ਕਿੰਨਾ ਉਸ ਮਾਂ ਦਾ ਦਿਲ ਹੋਊਗਾ ਜਿਸ ਦਾ ਪੁੱਤਰ ਦੇਸ਼ ਦੀ ਖਾਤਰ ਇਹਨੇ ਇਨਕਲਾਬੀ ਬਣ ਕੇ ਕਹਿੰਦੇ ਫਾਂਸੀ ਦੇ ਰੱਸੇ ਨੂੰ ਚੁੰਮਣ ਵਾਲਾ ਤਰੇਕ ਨਿਯਤ ਹੋ ਗਏ, ਮਾਤਾ ਪਿਤਾ ਨੂੰ ਸੱਦਿਆ ਗਿਆ। ਹੁਣ ਕਹਿੰਦੇ ਨੇ ਆਈ ਹੈ ਮਾਤਾ ਵੀ ਆਈ ਹੈ, ਭਰਾ ਵੀ ਆਈ ਹੈ, ਭੈਣ ਅਮਰ ਕੌਰ ਆਈ ਹੈ ਅਤੇ ਕਹਿੰਦੇ ਨਿਯਤ ਹੋ ਗਏ ਤਰੇਕ ਤੇ ਵਾਰੀ ਵਾਰੀ ਦੇ ਨਾਲ ਮੁਲਾਕਾਤ ਹੈ ਜਿਹੜੀ ਇਹ ਹੋਣ ਲੱਗੀ ਹੈ। ਸਭ ਨਾਲ ਪਹਿਲਾਂ ਪਿਤਾ ਕਿਸ਼ਨ ਸਿੰਘ ਆਏ ਹੈ ਤੇ ਉਸ ਨੇ ਜਦੋਂ ਆ ਗਿਆ ਨਾ ਸਰਦਾਰ ਭਗਤ ਸਿੰਘ ਨੇ ਕਿਹਾ ਪਿਤਾ ਜੀ ਵੇਖਿਓ ਮੈਂ ਜਿਹੜਾ ਪੜ੍ਹਨ ਕੀਤਾ ਸੀ ਵੀ ਮੈਂ ਆਪਦੇ ਚਾਚੇ ਅਜੀਤ ਸਿੰਘ ਨੂੰ ਰਿਹਾ ਕਰਵਾਉਣਾ ਤੇ ਆਪਦੇ ਦੇਸ਼ ਵਿੱਚ ਲਿਆਉਣਾ, ਮੈਂ ਇਹ ਪੜ੍ਹਨ ਲੈ ਕੇ ਮੈਂ ਅੱਜ ਫਾਂਸੀ ਦੇ ਤਖ਼ਤੇ ਤੇ ਮੈਂ ਕੱਲਾ ਨਹੀਂ ਚੜ ਰਿਹਾ, ਮੈਂ ਫਾਂਸੀ ਦੇ ਤਖ਼ਤੇ ਤੇ ਚੜੂੰਗਾ। ਮੇਰੇ ਖੂਨ ਦੇ ਵਿੱਚੋਂ ਹਜ਼ਾਰਾਂ ਤੇ ਲੱਖਾਂ ਹੀ ਸਾਰਾ ਦੇਸ਼ ਹੀ ਭਗਤ ਸਿੰਘ ਬਣ ਜਾਊਗਾ। ਬਾਅਦ ਵਿੱਚ ਮੇਰੇ ਵੇਖਿਓ ਦੇਸ਼ ਮੇਰਾ ਜਾਗੂਗਾ, ਇੱਥੇ ਗੋਰੇ ਆ ਜਿਹੜੇ ਉਹ ਨਹੀਂ ਰਹਿਣਗੇ। ਬੜੇ ਹੌਸਲੇ ਨਾਲ ਗੱਲਾਂ ਇਸਨੇ ਕੀਤੀਆਂ ਹਨ। ਫਿਰ ਵਾਰੀ ਆਈ ਮਾਤਾ ਦੇ, ਮਾਂ ਨੂੰ ਕਹਿਣ ਲੱਗਿਆ ਮਾਂ ਮੈਨੂੰ ਆਸ਼ੀਰਵਾਦ ਦੇ, ਮੇਰੇ ਸਿਰ ਦੇ ਉੱਤੇ ਹੱਥ ਫੇਰ, ਮੈਂ ਸਹੀ ਸਲਾਮਤ ਫਾਂਸੀ ਦੇ ਤਖ਼ਤੇ ਉੱਤੇ ਲਟਕ ਜਾਵਾਂ। ਮਾਂ ਵੇਖ ਮੈਂ ਤੇਰੇ ਦੁੱਧ ਨੂੰ ਸਫਲਾ ਕਰ ਚੱਲਿਆ। ਮਾਂ ਨੇ ਪਿਆਰ ਨਾਲ ਸਿਰ ਦੇ ਉੱਤੇ ਹੱਥ ਫੇਰਿਆ ਅਤੇ ਆਖਿਆ ਪੁੱਤਰ ਮੇਰੀ ਗੱਲ ਇੱਕ ਯਾਦ ਰੱਖੀ, ਤੇਰੇ ਹਾਲੇ ਫਾਂਸੀ ਦੇਣ ਵਿੱਚ ਸਮਾਂ ਥੋੜਾ ਜਿਹਾ ਰਹਿੰਦਾ,
ਤੇ ਉਸ ਵੇਲੇ ਤਾਈ ਤੂੰ ਕਿਤੇ ਉਦਾਸੀ ਨਾ ਫੜ ਜਾਵੀ ਤੇ ਤੇਰਾ ਭਾਰ ਜਿਹੜਾ ਉਹ ਤੋਲਣਗੇ ਤੇ ਤੇਰਾ ਭਾਰ ਉਦਾਸੀ ਦੇ ਵਿੱਚ ਕਿਤੇ ਘੱਟ ਨਾ ਜਾਂਦਾ ਹੋਵੇ। ਮੈਨੂੰ ਕਹਿਣਗੇ ਤੇਰਾ ਪੁੱਤਰ ਸੰਸੇ ਵਿੱਚ ਸੁੱਕ ਗਿਆ ਸੀਗਾ, ਉਹਦਾ ਭਾਰ ਵੇਖੋ ਕਿੰਨਾ ਘੱਟ ਗਿਆ, ਤੇ ਤੇਰਾ ਭਾਰ ਆ ਜਿਹੜਾ ਵਧਣਾ ਚਾਹੀਦਾ ਘਟਣਾ ਨਹੀਂ ਚਾਹੀਦਾ ਗਾ। ਕਹਿੰਦੇ ਮਾਂ ਨੇ ਸਿਰ ਤੇ ਹੱਥ ਫੇਰਿਆ, ਅੱਗੇ ਚਲੇ ਗਈ ਹੈ। ਫਿਰ ਭੈਣ ਆਈ ਹੈ, ਭੈਣ ਨੇ ਕਿਹਾ ਵੀਰ ਮੈਨੂੰ ਬੜੇ ਭਾਰੇ ਖੁਸ਼ੀ ਹੈ, ਤੂੰ ਦੇਸ਼ ਭਗਤ ਹੈ, ਭੈਣ ਤੇ ਭਰਾ ਦਾ ਪਿਆਰ ਹੈ ਜਿਹੜਾ ਉਹ ਬੜਾ ਹੁੰਦਾ। ਤੇ ਜਦੋਂ ਥੋੜੇ ਦਿਨ ਭੈਣਾਂ ਕੋਲੇ ਵੀਰ ਨਾ ਜਾਣ, ਭੈਣਾਂ ਪੰਜਾਬ ਵਿੱਚ ਵੇਖੀ ਹੈ, ਖਾਸ ਕਰਕੇ ਤੀਆਂ ਦੇ ਦਿਨ ਵਿੱਚ ਵੇਖੀ ਹੈ ਵੀ ਕੋਠੇ ਤੇ ਕਹਿੰਦੇ ਨੇ ਭੈਣ ਤੇ ਭਰਾ ਦਾ ਪਿਆਰ, ਜਿਸ ਭੈਣ ਦੇ ਕੋਈ ਵੀਰ ਨਾ ਹੋਵੇ ਉਹ ਲੋਕ ਗੀਤਾਂ ਵਿੱਚ ਆ ਕੇ ਸਤਿਗੁਰੂ ਅੱਗੇ ਅਰਦਾਸ ਕਰਦੀ ਹੈ, ਕਹਿੰਦੀ ਹੈ ਇੱਕ ਵੀਰ ਦੇਵੀ ਵੇ ਰੱਬਾ ਮੈਨੂੰ ਸਾਰੀ ਉਮਰ ਦੇ ਮਾਪੇ। ਖਾਸ ਕਰਕੇ ਤੀਆਂ ਦੇ ਦਿਨਾਂ ਵਿੱਚ ਭੈਣਾਂ ਜਿਹੜੀਆਂ ਉਹ ਉਡੀਕਦੀਆਂ ਹਨ। ਸਾਥੋਂ ਨੇੜੇ ਇੱਕ ਪਿੰਡ ਦਾ ਮਲੋਟ, ਉੱਥੇ ਜਾਣ ਦਾ ਮੌਕਾ ਮਿਲਿਆ। ਉਦੋਂ ਤੀਆਂ ਦੇ ਦਿਨ ਸੀ, ਸਾਉਣ ਦਾ ਮਹੀਨਾ ਸੀ। ਮਾਂ ਆਪਦੇ ਧੀ ਨੂੰ ਕਹਿੰਦੀ ਹੈ ਪੁੱਤਰ ਸਾਰੀਆਂ ਕੁੜੀਆਂ ਚਿੜੀਆਂ ਜਿਹੜੀਆਂ ਤੀਆਂ ਵੇਖਣ ਵਾਸਤੇ ਜਾਂਦੀਆਂ ਤੇ ਤੂੰ ਕਿਉਂ ਨਹੀਂ ਜਾਂਦੇ? ਕਹਿਣ ਲੱਗੀ ਮਾਂ ਮੈਂ ਇਸ ਵਾਸਤੇ ਨਹੀਂ ਜਾਂਦੀ, ਕਹਿੰਦੀ ਮੇਰੇ ਕੋਈ ਵੀਰ ਹੈ ਗਾ, ਵੀਰ ਹੈ ਨੀ। ਤੇ ਜਦੋਂ ਕੁੜੀਆਂ ਵੀਰਾਂ ਦਾ ਨਾਂ ਲੈ ਕੇ ਗੀਤ ਛੇੜਦੀਆਂ ਉਦੋਂ ਮੇਰੇ ਅੰਦਰ ਭਾਂਬੜ ਪਲ ਉੱਠਦੇ ਹਨ। ਭੈਣ ਤੇ ਭਰਾ ਦਾ ਪਿਆਰ ਬੜਾ ਹੁੰਦਾ, ਭੈਣ ਆ ਜਿਹੜੇ ਉਸ ਨੇ ਬਹੁਤੀਆਂ ਗੱਲਾਂ ਨਾ ਹੋਈਆਂ, ਅੱਖਾਂ ਭਰ ਆਈਆਂ, ਗਲਾ ਭਰ ਆਇਆ। ਤੇ ਫਿਰ ਭਰਾ ਆਏ, ਉਹਨਾਂ ਨੇ ਆ ਕੇ ਹੱਥ ਮਿਲਾਇਆ, ਖੁਸ਼ੀਆਂ ਕੁਲਬੇਰ ਅਤੇ ਕੁਲਵੰਤ ਦੋਵੇਂ ਵੀਰ ਆਏ ਖੁਸ਼ੀਆਂ ਦੇ ਨਾਲ ਆ ਕੇ ਹੱਥ ਮਿਲਾਏ ਤੇ ਅੱਗੇ ਚਲੇ ਗਏ। ਲੋ ਮੁਲਾਕਾਤ ਹੋਣ ਲੱਗੀ ਹੈ ਸਰਦਾਰ ਭਗਤ ਸਿੰਘ ਦੇ ਨਾਲ, ਸਾਰੇ ਪਰਿਵਾਰ ਦੇ